ਰਾਮ ਕਲੀ ਮਹਲਾ ਤੀਜਾ ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਾਂਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੋਖ ਸਾਬੇ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਦਾ ਤੇਰੇ ਸਭ ਕਿਚ ਹੈ ਜਿਹਦੇ ਸੋ ਪਾਵੇ ਸਦਾ ਸਿਫਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਹਿਬ ਗਵਾਈਆਂ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦੀ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਦ ਕਰ ਤਾਰੀਆ ਪੰਜ ਦੋ ਤੁਰ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਹਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇਆ ਦਾਰੋ ਇਹ ਵਸਤਈ ਨੈ ਜਾਈ ਨਿਤ ਨਿਰਾਖੁਰ ਤਾਰੋ ਤਮ ਸੰਸਾਰ ਚਨ ਲਗਤਰੀਐ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀਤੋ ਹੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਯੋਗ ਸਤਿਸੰਗ ਜੀ ਉਹ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਸੋਧਰ ਸ਼ਬਦ ਚੌਂਕੀ ਵਿੱਚ ਨਿਤਨੇਮ ਦੀ ਬਾਣੀ ਸੋਧਰ ਸਾਹਿਬ ਦੇ ਪਾਠ ਹੋਏ ਨੇ
ਆਪ ਸਰਬੱਤ ਸੰਗਤਾਂ ਨੇ ਸ਼ਰਧਾ ਭਾਵ ਦੇ ਪਿਆਰ ਨੇ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਸਤਿਗੁਰ ਨੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੀਆਂ ਨੇ। ਇਸ ਪਹਿਲਾ ਪਰਿਵਾਰ ਭਾਈ ਦਸੰਦਾ ਸਿੰਘ ਸੁਰਜੀਤ ਕੌਰ ਅਤੇ ਭਾਈ ਬਲਬੀਰ ਸਿੰਘ ਸ਼ਰਨਜੀਤ ਕੌਰ ਵੱਲੋਂ ਕਾਕਾ ਗੁਰਜੋਤ ਸਿੰਘ ਪਹਿਲਾ ਦੇ ਆਨੰਦ ਕਾਰਜ ਆਰੰਭ ਦੀ ਖੁਸ਼ੀ ਵਿੱਚ, ਇਸੇ ਤਰ੍ਹਾਂ ਭਾਈ ਕੁਲਜੀਤ ਸਿੰਘ ਕਿਰਨਦੀਪ ਕੌਰ ਸੰਧੂ ਵੱਲੋਂ ਵੀ ਕਾਕਾ ਤੇਜਵੀਰ ਸਿੰਘ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਪਰਿਵਾਰਾਂ ਵੱਲੋਂ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦੇ ਹੋਏ ਹਾਂ। ਅਤੇ ਭਾਈ ਹਰਦੀਪ ਸਿੰਘ ਰੁਪਿੰਦਰ ਕੌਰ ਬਸਵਾ ਪਰਿਵਾਰੋਂ ਕਾਕਾ ਅਨਮੋਲ ਸਿੰਘ ਅਤੇ ਬੱਚੀ ਰਣਜੋਤ ਕੌਰ ਦੇ ਆਨੰਦ ਕਾਰਜ ਨੇ, ਇਹਨਾਂ ਦੀ ਸਫਲਤਾ ਅਤੇ ਆਰੰਭਤਾ ਦੀ ਯਾਚਨਾ ਕਰਦੇ। ਇਸ ਤਰ੍ਹਾਂ ਭਾਈ ਗੁਰਚਰਨ ਸਿੰਘ ਅਤੇ ਬੀਬੀ ਸਤਵਿੰਦਰ ਕੁਕਰੇਰ ਪਾਰ ਵੱਲੋਂ ਬੱਚੀ ਅਮਨਪ੍ਰੀਤ ਕੌਰ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅੱਜ ਦੇ ਸਮੁੱਚੇ ਸਮਾਗਮ ਨੇ। ਇਸੇ ਤਰ੍ਹਾਂ ਬੀਬੀ ਬਲਬੀਰ ਕੌਰ ਬਲਜੀਤ ਕੌਰ ਗਿੱਲ ਪਰਿਵਾਰ, ਉਸ ਪਰਿਵਾਰ ਵੱਲੋਂ ਅਰਦਾਸ ਦਾਸ ਨੇ ਲਿਖਣੀ ਆ। ਪਰਿਵਾਰ ਇੱਥੇ ਹੋਵੇ ਤਾਂ ਮੈਨੂੰ ਦਾਸ ਅਰਦਾਸ ਪਰ ਲਿਖਾ ਦਿਓ। ਉਹਨਾਂ ਲਵੇਂ ਇਸ ਸਮੇਂ ਤੇ ਪਾਠ ਨੇ ਸੁਖਮਣੀ ਸਾਹਿਬ ਦੇ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ। ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋ ਰਹੇ ਨੇ। ਮੈਂ ਸਾਰਿਆਂ ਹੀ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਇਹ ਪਾਠ ਤੁਹਾਡੇ ਲਈ ਆ। ਸਾਰੇ ਪਰਿਵਾਰ ਬੈਠ ਕੇ ਬੜੇ ਪਿਆਰ ਨਾਲ ਦਰਬਾਰ ਵਿੱਚ ਹਾਜ਼ਰ ਹੋ ਕੇ ਪਾਠ ਸ਼ਰਮ ਕਰੋ। ਠੀਕ 7:15 ਪਰਿਵਾਰਾਂ ਦੀ ਚੜ੍ਹਦੀ ਕਲਾ ਲਈ, ਬੱਚਿਆਂ ਦੀ ਚੜ੍ਹਦੀ ਕਲਾ ਲਈ ਆਨੰਦ ਕਾਰਜ ਸਫਲਤਾ ਦੀ ਯਾਚਨਾ ਕਰਦੇ ਹਾਂ। ਅਰਦਾਸ ਹੋਏਗੀ, ਸਭ ਨੂੰ ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਸਾਰੇ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ। ਆਓ ਹੁਣ ਭਾਈ ਸਾਹਿਬ ਗੁਰਦੀਪ ਸਿੰਘ ਜੀ ਸੁਖਮਣੀ ਸਾਹਿਬ ਦਾ ਪਾਠ ਸ਼ਰਮ ਕਰਾਉਣਗੇ ਜੀ। 7:15 ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤੇ ਕੀਰਤਨ ਦੀ ਸੇਵਾ ਵੀ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੇ ਦਰ ਤੁਆਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਭ ਨ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਈ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਅਨ ਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਨਾ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿਧਨਾ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤਿਸਨਾ ਬੁੱਝੈ ਪ੍ਰਭ ਕੇ ਸਿਮਰਨ ਸਭ ਕੇ ਸੂਝੈ ਪ੍ਰਭ ਕੇ ਸਿਮਰਨ ਨਾ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਨਿਜ ਮਹਿ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦਵਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਗਵਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨੇਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨ ਚੁਨਕਾਰ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪੈ ਸਿਰ ਜਤੀ ਜਾਤ ਦਾਤੇ ਹਰ ਸਿਮਰਨ ਨੀਚ ਚੌਂਕ ਉੱਠ ਦਾਤੇ ਹਰ ਸਿਮਰਨ ਨੀਚ ਚੌਂਕ ਉੱਠ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਪੰਜਨਾ ਘੜ ਘੜ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਰ ਲੈ ਤੇ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਹਿ ਉਧਾਰੀ ਅਨਗ ਪੁਨਾ ਚਰਨ ਗਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰ ਹੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਗਾਵੈ ਜੇ ਮਰ ਗਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰ ਪਰਮਗਤ ਪਾਈਐ ਛੂਟ ਨਹੀਂ ਕੋਟ ਲਗ ਬਾਹੀ ਨਾਮ ਜਪਤ ਤੈ ਭਾਰ ਪਰਾਹੀ ਅਨਕ ਬਿਗਨ ਜਾਇ ਆਏ ਸ਼ਿੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ
ਹੋ ਮਹਿਲਾ ਅਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਗਿਣੇ ਜਾਏ ਨ ਕੋਸਾ ਹਰ ਕਾ ਨਾਮੂ ਆਸੰਗ ਤੋਸਾ ਜੇ ਪੈਂਡੇ ਮਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਂ ਸਿਆਨੂੰ ਹਰ ਕਾ ਨਾਮ ਤੇ ਨਾਲ ਪਿਛਾਨੂੰ ਜੇ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੋਂ ਪਰਿਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਗਤ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹੀ ਨਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਰ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੈ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕਿਵੇਂ ਮਸੰਤ ਰਿਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨੁਕ ਪ੍ਰਕਾਰ ਕੀ ਹੈ ਬਹੁ ਯਤਨਾ ਉਹ ਨਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਂਜੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਸੀ ਫਿਰੇ ਚਿਰ ਜੀਵੇ ਮਹਾਂਦਾਸ ਤਪੀ ਸਿਰ ਸੀਵੇ ਅਗਨਮੈ ਹੋਮਤ ਪੁਰਾਨ ਕਣਕ ਅਸਭ ਹੈ ਭਰਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਸ ਸਾਧਨ ਨਿਮਖ ਨਿਮਕਰ ਸਰੀਰ ਕਟਾਵੈ ਤੋ ਵੀ ਹੋਮੇ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਾਰ ਕਿਛੁ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਕਰੋ ਗੁਮਾਨ ਨ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੇ ਬਹੁ ਦੇਹ ਅਨੀਤ ਸੋਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣ ਜਮ ਕਾਪੋ ਵਿਆਪੈ ਅਨਕ ਜਤਨ ਕਰਨਾ ਤ੍ਰਾਪੈ ਭੇਖ ਅਨੇਕ ਅਗਰ ਨਹੀਂ ਬੁਝੈ ਕੋਟੋ ਬਹੁ ਦਰਗਾਹ ਨਹੀਂ ਸਿਜੈ ਛੂਟ ਸੁਨਾਹੀ ਊ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ ਹਰ ਕਾ ਨਾਮ ਜਬਦ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗੇ ਹੋਮੇ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਗੇ ਵਰ ਵਰ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਅਭਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਜਨ ਘੜ ਘੜ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸੇ ਸਾਜਨਾ ਸੁਖ ਦੁਖ ਜਨ ਸਮਦਸਟੇਤਾ ਨਾਨਕ ਪਾਪ ਪੁੰਨ ਨਿਕਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਾਵੇਂ ਕੋ ਨਾਉ ਤੇਰਾ ਥਾਉ ਨ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਰਮੇ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸ ਤੋਂ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿਕੋਏ ਸਰਬ ਧਰਮ ਮੈਂ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ
ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਟ ਵਸੇ ਹਰ ਨਾਮ ਸਲੋਕ, ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤਿਸ ਚੀਜ਼ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸਟਾਨੀ, ਜਿਨ ਤੂੰ ਸਾਧ ਸਵਾਰ ਸਗਾਰਿਆ, ਗਰਭ ਅਗਨ ਮਹਿ ਜਿਨੇ ਉਭਾਰਿਆ, ਬਾਰ ਬੋਸਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਦ ਪਿਆ ਉੱਪਰ ਸਾਗ ਸਹਿਣ, ਮੁੱਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜ ਹੈ, ਜੇ ਪ੍ਰਸਾਦ ਧਰ ਉੱਪਰ ਸੁਖ ਬਸੈ, ਸੁੱਤ ਪ੍ਰਾਤ ਮੀਤ ਬੰਤਾ ਸੰਗ ਹਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਨ ਪਾਵ ਗਏ ਅਮੁੱਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਸਾਦ ਵਸਾ, ਦਿਨੇ ਹਸਤ ਪਾਵ ਕਰ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗਰਚਨਾ, ਐਸੇ ਦੁੱਖ ਮੁੜ ਅੰਧ ਬਿਆਪੈ, ਨਾਨਕ ਕਾਲ ਲਿਓ ਪ੍ਰਭ ਆਪੈ, ਆਦੰਤ ਜੋ ਰੱਖਣ ਹਾਰ, ਤੇ ਸਿਉ ਪ੍ਰੀਤ ਨ ਕਰੇ ਗਵਾਰ, ਜਾ ਕੀ ਸੇਵਾ ਨਵ ਨਿਤ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ, ਜੋ ਠਾਕੁਰ ਸਰ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣ ਤੋਂ ਦੂਰੇ, ਜਾ ਕੀ ਟਹਿਲ ਪਾਵੇ ਦਰਗਹਿਮਾਨ, ਤਿਸੇ ਵਸਾਰੇ ਮੁਗਧ ਜਾਣ, ਸਦਾ ਸਦਾ ਇਹੋ ਭੂਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂੜ ਸੰਗ ਮਚੈ, ਜੋ ਸ਼ਰਣਾ ਸੋ ਅਸਥਿਰ ਕਰ ਮਾਨੇ, ਜੋ ਹੋਵਨ ਸੋ ਧੂਰ ਪਰਾਨੇ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਾਹਿ ਤਿਸ ਪਰ ਹਰੇ, ਚੰਦਨ ਲੇਪੋ ਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧਕੂ ਮੈਂ ਪਸੁਤ ਬਿਗਰਾਲ, ਨਾਨਕ ਗਾਲ ਲਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬਦ ਨਾਹੀਂ ਕਹੀ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾ, ਕਲ ਪਾਥਰ ਕੈਸੇ ਤਰੇ ਅਥਾ, ਜਾ ਕੇ ਅੰਤਰ ਬਸੇ ਪ੍ਰਭਾਵ, ਨਾਨਕ ਦੇ ਜਨ ਸਹਿਜ ਸੰਭਾਲ, ਸੁਣੇ ਅੰਧਾ ਕੈਸੇ ਮਾਰਗ ਪਾਵੇ, ਕਰ ਗਿਆ ਲਿਹੋ ਓੜ ਨਿਭਾਵੇ, ਕਾਂ ਬਜਾਰ ਦੂਜੇ ਡੋਰਾ, ਨਿਸ਼ਕਈਏ ਤੋ ਸਮਝੇ ਪੋਰਾ, ਕਾਂ ਬਿਸ਼ਨ ਪਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਊਆ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਨ ਸੁਹਾਵੇ ਨ ਚੀਤ, ਜੋ ਬਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੇ, ਅਨਗੇਲ ਮਾਇਆ ਰੰਗ ਰਸੇ, ਦੜਗਰ

ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਕਦਮੇ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਤੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ। ਇਸ ਵਰੀ ਦਸ ਵਸਤੂ ਲੈ ਪਾਸ਼ੇ ਪਾਵੈ, ਏਕ ਬਸਤ ਕਾਰਨ ਬਖੋੜ ਗਵਾਵੈ, ਏਕ ਬੀਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕਰ ਸਿਓ ਨਾਹੀ ਚਾਰਾ, ਠਾਕੋ ਕੀਜੇ ਸਦ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਉਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਸੁਖ ਨਾਨਕ ਦਿਨ ਪਾਇਆ, ਅਗੰਤ ਸਾ ਆਪਣੀ ਦੇ ਰਾਸ, ਖਾਦ ਪੀਤ ਵਰਤੇ ਅਨੰਦ ਉਲਾਸ, ਆਪਣੀ ਮਾਨ ਕਹੀ ਬਹੁਰ ਸਹਾਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਤ ਉਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਸ ਤੁਸੀਂ ਆਗਿਆ ਰਾਖੇ, ਪ੍ਰਭ ਕੀ ਆਗਿਆ ਮਾਨੈ ਮਾਥੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਪਾਦ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਗ ਖਿਛਾਇਆ ਸੋ ਰੰਗ ਲਾਵੈ, ਉਹ ਬਿਨ ਸੇ ਉਹ ਮਨ ਪਛਤਾਵੈ, ਜੋਤੀ ਸੇ ਸੋ ਚਾਲਣ ਹਾਰ, ਲਪਟ ਰਹੇ ਤੈ ਅੰਧ ਅੰਧਾਰ, ਬਟਾਊ ਸਿਉ ਜੋ ਲਾਵੇ ਨੇ, ਤਾ ਕੋ ਹਾਥ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕਾ ਬਲੇ ਲਾਈ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੇ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸਮਾਇਆ ਪੇਕ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉੱਪਰ ਕਰਦ ਗੁਮਾਨ, ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰਬ ਕੋਹੇ ਰਹੇ, ਮਿਥਿਆ ਨੇਤਰ ਪਾ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਚਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਗੁਤਾਵੈ, ਮਿਥਿਆ ਮਨ ਪਰ ਲੋਭ ਲਵਾਵੈ, ਮਿਥਿਆ ਤਨ ਨਹੀਂ ਪਰ ਬੁਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਤੀ ਸਾਗਤ ਕੀ ਆਰ ਜਾ, ਸਾਜ ਬਿਨਾ ਕਹਿ ਹੋਵਤ ਸੂਚਾ, ਬਿਰਤਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਗੇ ਦੁਰਗੰਧ, ਬਿਨ ਸਿਮਰ ਦਿਨੈਨ ਬਿਰਦਾ ਬਿਆਏ, ਮੇਗ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਲ ਹਦਾਮ, ਧਨ ਧਨ ਤੇ ਜਨ ਜੇ ਗੜ ਵਸਿਓ ਹਰ ਨਾਉ, ਨਾਨਕ ਤਾਗੇ ਬਲ ਬਲ ਜਾਓ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪੀਤ ਮੁਖੋ ਗੰਢ ਲਾਵਤ,

ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ। ਸਲੋਕ ਉਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ, ਨਿਮਖ ਨਿਮ ਉਠਾ ਕਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਸ਼ਬਦੀ ਮਿਸਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰੈ ਰੂਪ ਨ ਪੇਖੇ ਨੇਤਰ, ਸਾਧਗ ਟਹਿਲ ਸੰਤ ਸੰਗੇਤ, ਕਰਨ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਭਾਈ ਦੋਗ ਤੇ ਰਹਿ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਪਿੰਨ, ਕਰਮ ਕਰ ਤੋ ਵੇ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨ ਅੰਦਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ ਜਿਹੜੇ ਅਵਰਾ ਨਾਮ ਜਪਾਵੈ, ਨਾਨਕੋ ਵੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਖ ਹੋਵੇ, ਤਿਸ ਭਗਵਤੀ ਕੀਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਧਨੀਤ, ਮਨ ਤਨ ਅਰਪੇ ਵਿਸ਼ਨ ਪ੍ਰੀਤ, ਹਰ ਕੇ ਚਨ ਹਿਰਦੇ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੇ, ਉਸ ਪੰਡਤ ਕੇ ਉਪਦੇਸ਼ ਜਾਗ ਜੀਵੈ, ਹਰ ਕੀ ਕਦਾ ਹਿਰਦੇ ਬਸਾਵੈ, ਸੋ ਪੰਡਤ

ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤਿਸ ਪਾਵੇ ਸੋਈ ਹੋਗ ਕਿਨ ਮੈਂ ਥਾਪ ਉਥਾਪਣ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੇ ਹੁਕਮ ਸੰਭਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਨ ਹੁਕਤ ਪਾਵੈ ਪ੍ਰਭ ਪਾਵੇ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਹਸ ਤੇ ਰਾਖੈ ਪ੍ਰਭ ਪਾਵੈ ਤਾਂ ਹਰ ਗੁਣ ਪਾਖੈ ਪ੍ਰਭ ਪਾਵੈ ਤਾਂ ਪਤਲ ਉਧਾਰੇ ਆਪ ਕਰੇ ਆਪਣ ਬੇਚਾਰੇ ਨੁਹਸਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਦਿਸ ਪਾਵੇ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਦਿਸ ਪਾਵੈ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੈ ਜੇ ਜਾਣਦੇ ਆਪਣੇ ਆਪ ਬਚੈ ਭਰਮੇ ਪੂਲਾ ਦਾ ਦਿਸ ਤਾਵੈ ਨਿਮਕ ਮੈਂ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਖ ਪ੍ਰਗਟਾਵੈ ਜਾ ਕੋ ਆਪਣੀ ਘਰੇ ਬਖਸ਼ੀਸ਼ ਤਾ ਕਾ ਲੇਖਾ ਨਾ ਗਨੇ ਜਗਦੀਸ਼ ਜੋ ਪਿੰਡ ਸਭ ਤਿਸ ਕੀ ਰਾਸ ਘੜ ਘਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾ ਹੀ ਇਸ ਰਾਤ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਦਿਸ ਭਾਵੇ ਸੋਈ ਫੁਨ ਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰਖ ਰੰਗ ਹੱਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣਹਾਰ ਕਬੂ ਨਿਰਤ ਕਰੇ ਬਹੁ ਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਖਸਾਜਾ ਕਬੂ ਅਪਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਧਰਤੀ ਇਸਨਾਨ ਕਬੂ ਸਿਰ ਸਾਧਕ ਮੁਖ ਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੈ ਜਿਉਂ ਪ੍ਰਭ ਪਾਵੇ ਤਿਵੇ ਨਚਾਵੈ ਜੋ ਦਿਸ ਪਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਇਹ ਪਾਵੇ ਉਸ ਸਥਾਨ ਦੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਬਨ ਪਾਏ ਬਿਸਰਾਮ ਨਾਨਕ

ਅਸ਼ਟਪਦੀ ਸੰਤ ਕੇ ਦੁਖ ਨਿਆਰ ਜਾ ਘਟੈ, ਸੰਤ ਕੇ ਦੁਖ ਨ ਜਮਤੇ ਨਹੀਂ ਛੁੱਟੈ, ਸੰਤ ਕੇ ਦੁਖ ਨ ਸੁਖ ਸਭ ਜਾਏ, ਸੰਤ ਕੇ ਦੁਖ ਨ ਨਰਕ ਮੈਂ ਪਾਏ, ਸੰਤ ਕੇ ਦੁਖ ਨ ਮਤ ਹੋਏ ਮਲੀਨ, ਸੰਤ ਕੇ ਦੁਖ ਨ ਸੋਭਾ ਤੇ ਹੀਨ, ਸੰਤ ਕੇ ਹਦੇ ਕੋ ਰੱਖੇ ਨ ਕੋਏ, ਸੰਤ ਕੇ ਦੁਖ ਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ, ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੇ ਦੁਖਨ ਕਾਗਜੋਂ ਲਵੈ, ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤਿਸ ਜੋਨ ਕਿਰਮਾਏ, ਸੰਤਨ ਕੇ ਦੁਖਨ ਤਿਸ ਨਾਮ ਹੈ ਜਲੈ, ਸੰਤ ਕੇ ਦੁਖਨ ਸਭ ਕੋ ਛਲੈ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਏ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਖਿੰਟਖਿਣ ਨ ਪਾਈ, ਸੰਤ ਕਾ ਨਿੰਦਕ ਮਹਾਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਹਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਇ, ਸੰਤ ਕਾ ਦੁਖੀ ਅਦਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਪਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ, ਸੰਤ ਕਾ ਦੁਖੀ ਇਉਂ ਮਿਲ ਲਾਏ, ਜੋ ਜਲ ਮਿਉਰ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਨ ਨਹੀਂ ਤ੍ਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬਾੜ ਥਿਲ ਖੇਤ ਮਹਿ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਤ ਆਕੈਤ, ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋਤਿਸ ਭਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁਖ ਨਾ ਤਿਸ਼ਟੈ ਕੋਏ, ਜੈਸਾ ਪਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟੇ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਰਾਸ, ਸਭ ਕਹਿ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇ ਲਭ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਸਲੋਕ

ਨਾਨਕ ਦੁਖ ਭਰਮ ਪਉ ਜਾਏ ਅਸ਼ਵਦੀ। ਮਨ ਔਖੀ ਟਿਕ ਬਿਰਸੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਜਿਸਕੇ ਧੀਏ ਰਹੇ ਅਕਾਏ, ਬਹੁ ਨ ਦਿਸਣਾ ਲਾਗੇ ਆਏ। ਮਾਰੇ ਰਾਖੇ ਏਕੋ ਆਪ, ਮਾਨੋ ਕੇ ਕਿਛ ਨਾਹੀ ਆਸ। ਤਿਸਕਾ ਹੁਕਮ ਪੂਜ ਸੁਖ ਹੋਏ, ਤਿਸਕਾ ਨਾਮ ਰਖੰਡ ਪਰ ਹੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਭਿਗਨ ਨ ਲਾਗੇ ਕੋਏ। ਉਸ ਤੋਂ ਮਨ ਮੈਂ ਕਰ ਨਿੰਕਾਰ, ਕਰ ਮਨ ਮੇਰੇ ਸਤ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਣੋ ਪੇਗ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਬਡਭਾਗੀ ਤੇ ਜਨ ਜਗ ਮਹਾਇ, ਸਦਾ ਸਦਾ ਹਰ ਕੇ ਗੁਣ ਗਾਹਿ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਨੇ, ਇਤ ਉਦਗੀ ਉਹ ਸੋਝੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੂਝੈ, ਤਿਸ ਕੀ ਜਾਣੋ ਤਿਸ ਨਾ ਬੂਝੈ। ਸਾਧ ਸੰਗ ਹਰ ਹਰ ਜਸ ਕੈਦ, ਸਰਬ ਰੋਗ ਤੇ ਹਰ ਜਨ ਰੈਦ। ਅਨਦਿਨ ਕੀਰਤਨ ਕੇਵਲ ਬਖਿਆਨ, ਕ੍ਰਿਸਤ ਮੈਂ ਸੋਈ ਨਿਰਵਾਨ। ਇੱਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਪੂਜਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਹਸਤੂਲ। ਨਹਿ ਕਿਸ ਜਨਮੈ ਨਹਿ ਕਿਸ ਮਰੇ, ਆਪਨ ਚਲਤ ਆਪ ਹੀ।

0: ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਵਿਨਾਸ਼ੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਕਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਗੜ ਸੋਹੇ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰ ਵੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਹਸਤਮਨ ਜਿਉਂ ਪਖਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਉਦਿਆਨ ਮੇ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਦਸ਼ੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਵਣਹਾਰ ਅਵਰ ਤਿਆਗ ਦੁੱਤ ਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਪੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਪ
1: ਤਾਜੇ ਵਿਮਾਨ ਦੇਹੁ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੂਲ ਲਾਦ ਖੇਪ ਸੰਤ ਸੰਚਾਲ ਅਵਰ ਤਿਆਗ ਭਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਉਜਲ ਹਰ ਦਰਗਹਿ ਸੋਈ ਇਹ ਵਾਪਾਰ ਵਿਰਲਾ ਵਾਪਾਰਾ ਨਾਨਕ ਤਾ ਕਹਿ ਸਦ ਬਲਹਾਰਾ ਚਰਨ ਸਾਧਕੇ ਤੁਏ ਤੁਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਾਰ ਕੀਰਤਨ ਗਾਈਆ ਅਣਕ ਵਿਘਨ ਤੇ ਸਾਧੂ ਰੱਖ ਹਰ ਗੁਣ ਗਾਏ ਅੰਮ੍ਰਿਤ ਰਸ ਚਖ ਓਟ ਗਹੀ ਸੰਤ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀਵਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕਿਸ ਦਿਸ ਕਾਹੁ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾਣ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀ ਤਿਸ ਜਨ ਆਵਾ ਹਰ ਪਵਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦਾ ਏਕੋ ਹੋਏ ਸੱਚ ਕਰਨੀ ਸਚ ਤਾਂ ਕੀ ਰਹਿਤ ਸੱਚ ਹਿਰਦਾ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹੁ ਗੁਣ ਤੇ ਪ੍ਰਭ ਪੇਨਾ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰ ਨਾਹੀ ਕਿਸ਼ ਕੋਏ ਸਰਬ ਨਿਰੰਤਰ ਇੱਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਿਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣਾ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗਸਤ ਮੈਂ ਭੋਗੀ ਤੈ ਤੈ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣਾ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਬਸੇ ਤਿਹੋ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਬਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਾੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ नाम के तारे पुरिया सब भवन नाम के संग उधरे सुन श्रवण कर कृपा जिस अपने नाम लाए नानक चौथे पद में सोजन गत पाए रूप सत जाका सत स्थान पुरख सत केवल प्रधान करतूत सत सत जाकी बाणी सत पुरख सब माहि समाणी सत कर्म जाकी रचना सत मूल सत सत उत्पत सत करनी निर्मल निर्मली ही जिस बुझाए तिस सब भली सत नाम प्रभ का सुखदाई विश्वास सत नानक गुरते पाई सत बचन साधु उपदेश सत जन जाकर द प्रवेश सत निरत बुझ जे कोई नाम जपत ता की गत होए ग आप सत किया सब सत आपे जाना अपनी मित गत जिसकी सृष्ट सो करण हार अवर न बूझ करत विचार करते की मेत न जाना किया नानक जो तिस पावे सो वरतिया बिस्मन बिस्म भय बिस्माद जिन बूझया तिसाया स्वाद प्रभ कै रंग राच जन रहे गुर कै बचन पदार्थ लहे ओहि दाते दुख काटन हार जा कै संग तर संसार जन कै सेवक सो वड भागी जन कै संग एक लिव लागी गुण गोबिंद कीर्तन जन गावै गुर प्रसाद नानक फल पावै इस लोक आद सच जुगाद सच है पे सच नानक हुसी पे सच अष्टपदी चरण सत सत परसन हार पूजा सत सत सेवदार दर्शन सत सत बेखन हार नाम सत सत ध्यावन हार आप सत सत सब धारी आपे गुणकारी शब्द सत सत प्रभक्ता सुरत सत सच जुदात सुनता सुबजन हार को सत सब हुए नानक सत सात प्रभ सोए सत सरूप हृदय जिन मान्या करण करावन तिन मूल पछानिया जाकर हृदय विश्वास प्रभाया तत ज्ञान तिस मन प्रगटाया पहे ते निरप हुए बसाना जिस ते उपजिया तिस माहि समाना बस्त माहिले गस्त बस्त गडाई ताको भिन्न न कहना जाई बूझे बुझन हार बवेक नारायण मिले नानकेक ठाकुर का सेवक आज्ञाकारी ठाकुर का सेवक सदा पुजारी ठाकुर के सेवक का मन प्रतीत ठाकुर के सेवक की निर्मल रीत ठाकुर को सेवक जाना संग प्रभ का सेवक नाम का रंग सेवक को प्रभ पालन हारा सेवक की राख निरंकारा सो सेवक जिस दया प्रभ तारा नानक सो सेवक सास सास मारा अपने जन का पर्दा टाक अपने सेवक की सरवर रख अपने दास को देव डाई अपने सेवक को नाम जपाई अपने सेवक की आपत रख ताकि गत में कोई न लख प्रभ के सेवक को ना पहुँच प्रभ के सेवक ऊचते ऊचे जो प्रभ अपनी सेवा लाया नानक सो सेवक दं दिस प्रगटाया निकी कीरी मै कल रख असम कर लश्कर कोट लख जिसका सास न काटत आप ता को रख दे कर हाथ मानस जतन करतब पहात तिसके करतब बिरथे जात मार न रख अवर न कोय सर्ब जिया का रखा सोए कहे सोच कर हरे प्राणी जप नानक प्रभ अलख वडानी बारंग बार बार प्रभ जपिय पी अमृत एह मन तन तृपिय नाम रतन जिन गुरमुख पाया तिस के शबर नाही दृष्टाया नाम तन नामो रूप रंग नामो सुख हर नाम का संग नाम रस जो जन तृपताने मन तन नाम नाम समाने उठत बैठत सोवत नाम कहो नानक जन कै सदकाम बोलो जस जे बह दिन रात प्रभ अपने जन कीनी दात करह भगत आत्म कचाए प्रभ अपने सुर रह समाए जो हुआ होवत सो जाना प्रभ अपने का हुक्म पछाना तिसकी महिमा कौन बखानो तिसका गुण कह एक न जानो आठ पैर प्रभ अस हजूरे कहो नानक से जन पूरे मन मेरे तिन की उठ लेहे मन तन अपना तिन जन देहे जिन जन अपना प्रभु पछाता सो जन सर्ब थोक का दाता तिसकी शरण सर्ब सुख पावे तिसके दर्श सब पाप मिटावा अवर स्यानप सगली शाड़ तिस जन की तू सेवा लाग आवन जान ना होवी तेरा नानक तिस जन के पूजो सद पैरा सलोक सत पुरख जिन जाने सतगुर तिसका नाव तिसका संग सिख उधरा नानक हर गुण गाओ अष्टपदी सतगुर सेखी कर प्रतपाल सेवक कहो गुर सदा दयाल सेखी गुर दुरमत मल हिरा गुर बचनी हर नाम उचरा सतगुर सेखे बंधन काटा गुर का सिख विकार ते हाटा हे सतगुर सेखो नाम तन दे गुर का सिख वड भागी हे ਸਤਿਗੁਰ ਸੇਖਾ ਹਲਤ ਫਲ ਸਵਾਰਾ, ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰਾ, ਗੁਰ ਕੈ ਗ੍ਰਹਿ ਸੇਵਕ ਜੁਰਾ ਹੈ, ਗੁਰ ਕੀ ਆਗਿਆ ਮਨ ਮੈਂ ਸਹਾ, ਆਪਸ ਕਉ ਕਰ ਕਸ਼ਨਾ ਜਨਾਵਾ, ਹਰ ਹਰ ਨਾਮ ਹਿਰਦੈ ਸਾਧੁ ਤਿਹਾਵਾ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਤਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬਿਸ ਵਿਸਵੇ ਗੁਰ ਕਾ ਮਨ ਮਾਨਾ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ, ਸੋ ਸਤਿਗੁਰ ਜਿਸ ਹਿਰਦਾ ਹਰ ਨਾਉ, ਅਣਕ ਵਾਰ ਗੁਰ ਕੋ ਬਲ ਜਾਉ, ਸਰਬਨਿਧਾਨ ਜੀ ਕਾ ਦਾਤਾ, ਅੱਠ ਪੈਰ ਪਰ ਬ੍ਰਹਮ ਰੰਗ ਰਤਾ, ਬ੍ਰਹਮ ਜਨ ਜਨਮ ਪਰ ਬ੍ਰਹਮ, ਇਕ ਆਪ ਨਹੀਂ ਕਛੁ ਪਰਮ, ਸਹਿ ਸਿਆਨਪ ਲੈ ਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਅਨਗਤ ਨਿਰਮਲ ਦੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ, ਸੁਣ ਕਰ ਵਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਨੇ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜੇ ਪਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪੋਚਿਤ ਪ੍ਰਾਣੀ, ਅਗਮੇ ਗੋਚਰ ਪ੍ਰਭ ਨਿਰਬਾਨੀ, ਨਿਰਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਿਨਾ ਨਾ ਪਾਈ, ਅਣਕ ਭਗਤ ਬੰਧਨ ਨਿਤ ਕਰਹ, ਚਰਨ ਕਮਲ ਹਿਰਦਾ ਸਿਮਰਹ, ਸਤ ਬਲਿਹਾਰੀ ਸਤਿਗੁਰੇ ਅਪਨੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੇ ਮਨ ਪ੍ਰਗਟੇ ਗੁਣਤਾਸ, ਹਠ ਪੈਰ ਹਰ ਕਾ ਨਾਮ ਲੇ, ਸਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈ ਰੱਖ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਾਂ ਤੇ ਨਾਸੇ, ਤਪਤ ਮਾਹੇ ਠੰਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਾਉ ਚੂਕਾ ਨਿਰਭਉ ਹੋਏ ਬੱਸੇ, ਸਗਲ ਵਿਆਦ ਮਨ ਤੇ ਖੈ ਨੱਸੇ, ਜਿਸ ਕਾ ਸਾਥ ਨੇ ਕਿਰਪਾ ਤਾਰੀ, ਸਾਧ ਸੰਗ ਜਾਪ ਨਾਮ ਮੁਰਾਰੀ, ਥਿਤ ਪਾਹੀ ਚੂਕੇ ਪ੍ਰਮ ਗਵਨ, ਸੁਣ ਨਾਨਕ ਹਰ ਹਰ ਜਸ ਸ੍ਰਵਨ, ਨਿਰਗੁਣ ਆਪਸਰ ਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭਾਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਾਰ ਬਿਨ ਦੂਜਾ ਨਾਹੀ ਕੋਏ, ਸਰਬਿਨ ਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾਸ ਸਦਕੈ ਸੰਗ, ਰਚ ਰਚਨਾ ਆਪਣੀ ਕਲ ਤਹਾਰੀ, ਅਣਕ ਬਾਹਰ ਨਾਨਕ ਬਲਿਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਵਨਾ, ਨਾਨਕ ਇਹ ਤਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਮ ਸੰਬੀਤ ਵਿਸਾਰੋ, ਚਰਨ ਕਮਲ ਰਿਦਮੈ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਾਹੋ ਨਾਮ ਹਰਵਥ, ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਡ ਟੁੱਟ ਤਹਵਾ, ਸੋ ਤਨ ਹਰ ਸੇਵਾ ਤੇ ਪਾਵਹ, ਜਿਸ ਸੁਖ ਕੋ ਨਿਤ ਬਾਂਛ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਣਕਿਉ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਾਹ ਪਰਵਾਨ, ਮਨ ਪ੍ਰਬੁੱਧ ਹਰ ਕਹਿ ਨਾਏ, ਤਹ ਦਿਸ ਧਾਵਤ ਆਵੈ ਠਾਏ, ਤਾ ਕੋ ਬਿਗਨ ਨਾ ਲਾਗੈ ਕੋਏ, ਜਾ ਕੈ ਹਿਰਦੈ ਬਸ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਾਉ ਬਿਨਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸ ਅਵਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਖਾਚੋ ਖਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਹੋ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਣਕਿਉ ਪਾਵਨਾ ਛੂਟਣ ਹਾਰੇ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਾਣ ਵੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆਲ ਪਟਾਵੈ ਮੂਰਖ ਮਣਾ, ਸੋ ਤਮੀਤ ਕੁਟਾਂਬਿਰ ਬਨਤਾ, ਇੰਤੇ ਕਹੋ ਤੁਮ ਕਵਨ ਸਨਾਥਾ, ਰਾਜਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝ ਨਾਮ ਬਿਗਾਨਾ, ਨਾਮ ਬਿਸੌਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਏ ਆਨੇ, ਭਗਤ ਬਿਨਾ ਬੁੱਢ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਬਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ, ਸਾਰ ਪੂਸਤ ਅਰਕੁ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉ ਮੈਂ ਬਿਖ ਫੈਲ, ਹੋਹੇ ਅਚਿੰਤ ਬਸਾ ਸੁਖ ਨਾਲ, ਸਾਸ ਗ੍ਰਹਿ ਸਰਨਾਮ ਸਮਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵਾ ਸਚਤਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਕ ਮਸਤਕ ਲੇਖ, ਏਕੋ ਜਪ ਏਕੋ ਸਾਹ ਲਾਹੇ, ਏਕੋ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਵਿਆਪ, ਅਣਕ ਵਿਸਥਾਰ ਏਕ ਤੇ ਪਹਿ, ਏਕੇ ਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਵਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਾਚਕ ਜਨ ਜਾਚਾ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮਾਂਗੋ ਤੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋ ਟੇਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਦਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸ਼ਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅੰਤਰ ਲਿਵਲਾਗ, ਬਾਢ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਯਾਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਪਿਆ, ਜਨਮ ਮਰਨ ਦੁਖ ਪ੍ਰਮ ਗਿਆ, ਇਸ਼ਪੁਨੀ ਸਰਧਾ ਸਪੂਰੀ, ਪ੍ਰਭ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾਹ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰਾ ਜੇ ਕਾਲ ਨਾ ਪਾਨਾ, ਸੋ ਕਿਉਂ ਬਿਸਰਾ ਜੇ ਕੀ ਆਜਾਨਾ, ਸੋ ਕਿਉਂ ਬਿਸਰਾ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰਾ ਜੇ ਜੀਵਨ ਜੀਆ, ਸੋ ਕਿਉਂ ਬਿਸਰਾ ਜੇ ਅਗਨਮੈ ਰਾਖਾ, ਗੁਰਪ੍ਰਸਾਦ ਕੋ ਬਿਰਲਾ ਲਖ, ਸੋ ਕਿਉਂ ਬਿਸਰਾ ਜੇ ਬਿਖਤੇ ਕਾਢਾ, ਜਨਮ ਜਨਮ ਕਾ ਟੂਟਾ ਗਾਂਢਾ, ਗੁਰਪੂਰੈ ਤਾ ਤਿਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਆਇਆ, ਸਾਜਨ ਸੰਤ ਕਰੋ ਹੇ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪੋ ਅਵਰਹ ਨਾਮ ਜਪਾਵਹੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੁਸੀ ਛਾਰ, ਸਰਬ ਕਲਿਆਣ ਸੂਖ ਨਿਦਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪਹੁ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹਿ ਸੁਆਉ, ਨੇਤਰਹੁ ਪੇਖ ਦਰਸ ਸੁਖ ਹੋਏ, ਬਨ ਬਿਗਸਾ ਸਦ ਚਰਨ ਧੋਏ, ਭਾਗ ਭਗਤ ਜਨਾ ਕਾ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸ ਦੀਜੈ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਹੇ ਆਸ ਸਰਬ ਸਮਾਏ, ਪ੍ਰਭ ਅਕਸ਼ੰਦ ਦੀਨ ਦਯਾਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨਹੀਤ, ਹਮ ਨਿਰਗੁਣ ਯਾਰ ਨੀਚੇ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਣਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਹਾਈ, ਬਹੁ ਪੂਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਤਨਵੰਤ, ਹਿਰਦਹ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਸਲੋਕ ਸਾਰ ਗੁਣ

0: ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਣ ਚੇਨ ਨਾ ਜਾਪਤ ਤਬ ਹਰ ਕਿ ਸੋ ਕਉ ਕਿਸ ਹੈ ਬਿਆਪਤ ਜਬ ਆਪਣ ਆਪ ਆਪ ਪਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਪਰਮ ਜਬ ਹੋਵਤ ਪਾ ਆਪਣ ਖੇਲ ਆਪ ਵਰਤੀਜਾ ਨਾਨਕ ਕਰਨ ਹਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਣੀ ਤਬ ਵੰਦ ਮੁਕਤ ਕਹੁ ਕਿਸ ਕੋ ਗਾਣੀ ਜਬ ਏਕ ਹਰ ਅਗਮੇ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪ ਆਪ ਆਪਣੀ ਜੋਤ ਧਰਾ ਤਬ ਕਵਨ ਡਰ ਕਵਨ ਕਤ ਡਰਾ ਆਪਣ ਚਲ ਤੇ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਨਾਸੀ ਸੁਖ ਆਪਣ ਆਸਨ ਤਹਾਂ ਜਨਮ ਮਰਨ ਕਉ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਇ ਤਬ ਜਮਕੀ ਤ੍ਰਾਸ ਕਹੁ ਕਿਸ ਹੋਏ ਜਬ ਅਵਗਤ ਗੋਚਰ ਪ੍ਰਭੇਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੁ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕੋ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹ ਚਲ ਛਿਦਰ ਲਿਖਤ ਕਉ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵਾ ਤਹ ਕਿਸੈ ਭੂਖ ਕਮਨ ਤ੍ਰਿਪਤਾਵਾ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਏ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਬਾਏ ਬਾਪ ਮਿੱਤਰ ਸੁਤ ਪਹਾਈ ਜਹ ਸਰਬ ਕਲਾ ਆਪੇ ਪ੍ਰਬੀਨ ਤਹ ਬੇਦ ਕਤੇਬ ਕਹਾਂ ਕੂਚੀਨ ਜਬ ਆਪਣ ਆਪ ਆਪ ਰੁਤਾਰਾ ਤੋ ਸ਼ਗਨ ਅਪਸ਼ਗਨ ਕਹਾਂ ਬੀਚਾਰਾ ਜਹਾਂ ਆਪਣ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਹੈ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹਾਂ ਛਾਲ ਛੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਹੈ ਦੇਸ ਤਿਉ ਗੁਣ ਕਾ ਨਾਹੀ ਪਰਵੇਸ਼ ਜਹ ਏਕ ਏਕ ਏਕ ਭਗਵੰਤਾ
1: ਕੌਮ ਚਿੰਤ ਕਿਸ ਲਾਗੇ ਚਿੰਤਾ ਜੈ ਆਪਣਾ ਆਪ ਤਿਆਰਾ ਤੈ ਕੌ ਕਰੇ ਸੁਣੇ ਹਾਰਾ ਬਹੁਤ ਬਹੁ ਬੇਅੰਤ ਉਚਤੇ ਉਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਅਵਰਜੋ ਪ੍ਰਪੰਚਕਾਰ ਤੇ ਗੁਣ ਮੈਂ ਕਿਨੋ ਬਸਤਾਰ ਪਾਪ ਹੁੰਦੇ ਪਈ ਕਹਾਵਤ ਕੋ ਨਰ ਕੋ ਸੁਰਮ ਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਪਰਮ ਪੈ ਭਾਰ ਦੁਖ ਸੁਮਾਨ ਅਪਮਾਨ ਪ੍ਰਕਾਰ ਕਿਉ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚੇ ਤੋ ਨਾਨਕੇ ਕਹਿ ਜੈ ਅਭਗਤ ਭਗਤ ਆਪ ਜੈ ਪਸਰੇ ਪਸਾ ਸੰਪਰਤਾ ਦੂੰ ਪਾ ਕਾਪੇ ਤਨੀ ਉਨਕੀ ਸੋਭਾ ਉਨਹੁ ਬਨੀ ਆਪੇ ਕੌਧ ਕਰਨ ਚੋਜ ਆਪੇ ਰਸ ਪੋ ਨਿਰਜੋਜ ਪਾਵੇ ਤੇ ਸਾਪਨ ਲਾਵੇ ਜਿਸ ਪਾਵੇ ਤਿਸ ਖੇਲ ਖਲਾਵੇ

ਆਪੇ ਵਰਤਨ ਹਾਰ, ਨਾਨਕੇ ਕੋ ਪਸਰਿਆ ਦੂਜਾ ਕਹਿ ਦੇ ਸਾਰ ਸੁਪਾਦੀ। ਆਪ ਕਥੇ ਆਪ ਸੁਣੇ ਹਾਰ, ਆਪੇ ਕਾ ਵਿਸਥਾਰ, ਜਾਂਦੇ ਪਾਦ ਸਿਸ਼ਟ ਉਪਾਏ, ਆਪਣੇ ਪਾਣੇ ਲੈ ਸੰਭਾਏ। ਤੂੰ ਤੇ ਪੈ ਨਹੀਂ ਕੁਛ ਹੋਏ, ਆਪਣ ਸੁਸਾ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਜਾਏ, ਸਚ ਨਾਮ ਸੋਜਨ ਪਾਏ, ਸੁਸਮ ਦਸੀ ਤਤ ਕਾ ਬੇਤਾ, ਨਾਨਕ ਸਸੀ ਕਾ ਜੇਤਾ। ਜੀ ਜਨ ਸਭ ਤਾਂ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ, ਜੇ ਰਾਖੇ ਤੇ ਕੋਈ ਨਾ ਮਾਰੇ, ਸੋਮੂਆ ਜੇ ਮਨੋ ਵਿਸਾਰੇ, ਤੇ ਤਾ ਜਵਰ ਕਾਂ ਕੋ ਜਾਏ, ਸਭ ਸ੍ਰੇਖ ਨਿਰੰਜਨ ਰਾਏ, ਜੀ ਕੀ ਜੋ ਜਾ ਕੇ ਸਭ ਹਾਥ, ਅੰਤਰ ਬਾਰ ਜਾਨੋ ਸਾਧ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਹਾਰ, ਪੂਰਨ ਪੂਰ ਦਿਆਲ, ਸਭ ਉਪਰੋਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਹੋ ਬਿਆਪ, ਪ੍ਰਤਪਾਲੇ ਜੀ ਅਨੁਭਵ ਭਾਂਤ, ਜੋ ਜੋ ਰਜੇ ਸੁ ਤੇ ਤਿਆਜ, ਭਾਵੇ ਤਿਸ ਲਹਿ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਰੇ ਕੇ ਨਾਏ, ਤਿਸ ਕੀ ਆਨ ਬਿਰਥੀ ਜਾਏ, ਸੇਵਕੋ ਸੇਵਾ ਬਨ ਆਈ, ਹੁਕਮ ਬੋਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਰ ਬਸਿਆ ਨੰਕਾਰ, ਬੰਧਨ ਤੋਰ ਪੈ ਨਿਰਵੈਰ ਅੰਦਰ, ਪੂਜੇ ਗੁਰ ਕੇ ਪੈ, ਲੋਕ ਸੁਖੀ ਐ ਪਰ ਲੋਕ ਸੁਹੇਲੈ, ਨਾਨਕ ਹਰ ਪ੍ਰਭ ਆਪੇ ਮਿਲੇ, ਸਾਸ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ, ਰਾਮ ਨਾਮ ਤਦ ਕਰੋ ਵਿਚਾਰ, ਦੁਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਜਨ ਕੇ ਗੁਣ ਗਾਓ, ਪ੍ਰਾਣ ਧਨ ਗਾਏ ਸੁਭਾਓ, ਆਠ ਪੈਰ ਪਾਪੇ ਖੋ ਨੇਰਾ, ਮਿਟੇ ਗਿਆਨ ਬਿਨਸੇ ਅੰਧੇਰਾ, ਸੋਨੇ ਅਪਦੇ ਸਿਰ ਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲ ਦੋਲਿਓ ਸਵਾਰ, ਰਾਮ ਨਾਮ ਅੰਤਰ ਉਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਚ ਪਰੀਖਿਆ, ਮਾਤਾ ਨਾਮ ਜਪੋ ਲੇ ਬੁਲਾਏ, ਦੋ ਦਮ ਤੇ ਪਹੁੰਚਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਬਹਿਖੇ ਪਤ ਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬੋਰ ਅਭੇ ਜਾਏ, ਤੇ ਤੇ ਦੂਰ ਕਾਂ ਕੋ ਜਾਏ, ਉਪਰੇ ਰੱਖਣ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੈ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤੇ ਨਾਹੀ ਦੋਗ, ਨਾਮ ਜਪ ਮਨ ਹੋਵੇ ਸੂਖਾ, ਚਿੰਤਾ ਜਾਏ ਮਿਟੇ ਹੰਕਾਰ, ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ, ਸਿਰ ਉਪਰ ਠਾਂਡਾ ਗੁਰ ਸੂਰਾ, ਨਾਨਕ ਧਾਗੇ ਕਾਰਜ ਪੂਰਾ, ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਪੇ ਉਦਰ ਸ੍ਰੇਸ਼ਟਾ, ਚਰਨ ਗਉਣ ਜਾ ਕੇ ਅਨੂਪ, ਸਫਲ ਦਰ ਸੁੰਦਰ ਅਰੂਪ, ਤਨ ਸੇਵਾ ਸੇਵ ਪ੍ਰਵਾਨ, ਅੰਤਰਜਾਮੀ ਪੁਰ ਪ੍ਰਦਾਨ, ਜਿਸ ਮਨ ਬਸੈ ਸੋਹੋਤ ਨਿਹਾਲ, ਤਾ ਕੈ ਨਿਕਟ ਨ ਆਵਤ ਕਾਲ, ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਣ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਚੁਪਾਰੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਲ ਸਮਗਰੀ ਇਸ ਘਟਮਾਏ, ਅਨਕਰਾਨਾ ਨਾ ਦਿਸਟਾਏ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ, ਸੁਣ ਸਮਾਦ ਅਨਹਤੈਨਾਦ, ਸੁਣ ਸਮਾਦ ਅਨਹਤੈਨਾਦ, ਕਹਿਣ ਨਾ ਜਾਈ ਅਚਰ ਮਨਬਾਰ, ਤਿੰਨ ਦੇਖਿਆ ਜੇ ਸਾਵ ਦਿਖਾਏ, ਨਾ ਤਿੰਨ ਜਾਂ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਬਿਆਵ ਰਿਹਾ ਭਗਵੰਤ, ਤਰਨਮੈ ਆਕਾਸ ਪਿਆਲ, ਸਰਬ ਲੋਹ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਣੀ ਬਸੰਤਰ ਮਾਹੇ, ਚਾਰ ਪੁਣ ਦੇ ਦੇ ਸਮਾਏ, ਤੇ ਤੇ ਪਿੰਨ ਨਹੀਂ ਕੋਠਾਓ, ਗੁਰ ਪਛਾਣਾ ਨ ਸੋ ਭਾਓ, ਬੇਦ ਪਾਨ ਸਿਮਨ ਮੈਂ ਦੇਹ, ਸਸੀ ਅਸੂਰ ਨਤਰ ਮੈਂ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬੂ ਡੋਲੇ, ਸਰਵ ਕਲਾ ਕਰ ਖੇਲੇ ਖੇਲ, ਮੋਲ ਨ ਪਾਈਏ ਗੁੜੇ ਮੋਲ, ਸਰਬ ਜੋਤ ਮੈਂ ਜਾ ਕੇ ਜੋ ਧਾਰਿਓ, ਸਵਾਮੀ ਓਤ ਪੋਤ, ਗੁਰ ਪ੍ਰਸਾਦ ਪਰਮਗਾ ਨਾਸ, ਨਾਨਕ ਤਿਨ ਮੇ ਬਿਸਾਸ, ਸੰਨਾ ਕਾ ਪੇਖ ਸਭ ਬ੍ਰਹਮ, ਸੰਨਾ ਕੇ ਹਿਰਦੇ ਸਭ ਧਰਮ,
संत जना सुने सो बचन सर्वव्यापी राम संग्रहन जिन जाता तिस किए रहत सद बन साधु सब कैद जो जो होए सोई सुख मानै करन करावन हार प्रभ जानै अंतर बसै बार भी ओही नानक दर्शन देख समोई आप सत किया सब सत ते प्रतिसली उत्पत ते पावे ता करे विस्तार ते पावे ता एकंकार अनगला लखी ना जाए जे पावे ते लय मलाए कम नेटकन कहिए दूर आपे आपा भरपूर है अंतर गज आप जनाए ना ते जनाब जाए सरपूता वरतारा सरब नैन आपेखण हारा सगल समरी जा का तना आपन जा सा भी सुनाया अमर जने खेल बनाया आग्या कारी की नी माया सब के मद अलप तो रहे जो कहना सो आपे कहे आग्या आवे आग्या जाए नानक जा पावे तां ले समाए इस ते हो सो नाही बुरा उरे कहो किने किस करा भला कर दूता नी की आपे जाने अपने जी की आप साज तारी सब साच उत्पोत संग्राह ताकि गन में कहीं ना जाए दूसरो तां सोजी पाए तिसका किया सब परवान गुर प्रसाद नानक जान जो जान है ते सदा सुख होए आ मलाए ले प्रभ सोए ओ तनवंत कलवंत पतवंत जीवन मुक्त जिस हृदय भगवंत तन तन तन जन आया जिस प्रसाद सब जगत तराया जन आवन का हे सवाओ जन कह संग चित आवे नाओ आप मुक्त मुक्त करे संसार नानक ते जन को सदा नमस्कार श्लोक पूरा प्राबे आराध्या पूरा जाका नाओ नानक पूरा पाया पूरे के गुण गाऊं अष्टपदी पूरे गुरु का सुन उपदेश पार ब्रह्म निकट कर पे सास सास सिमरो गोबिंद मन अंतर की उतरे चिंद आसन त्यागो तरंग सजना की तूर मन मांग आप छोड़ बेनती करो साध संग अगन सागर तरो हर धन के परले हो भंडार नानक गुर पूरे नमस्कार खेम खुशल सहज आनंद साध संग पज परमानंद नरक नवार उदारो जियो गुण गोबिंद अमर पियो चे चितो नारायण एक एक रूप जाके रंग अनेक गोपाल दमोदर दीन दयाल दो पंजन पूरन कृपाल सिम सिमना बारंबार नानक जी का ए आधार उत्तम सलोक साध के बचन मलीक लाल रतन सुंद कमावत उदार आप तरे लोक निस्तार सफल जीवन सफलता का संग जाके मन लागा हर रंग जय जय शब्द नाहद वाजय सुन सुन करे प्रभ गाजय पलटे गोपाल मात के माथे नानक उतरे तिन कै साथे सरन जोग सुन सरनी आए कर कृपा प्रभा मलाए मिड़ गए बैर पय सबरेन अमृत नाम साध संग लैन सो प्रसन्न पय गुरुदेव पूर्ण होई सेव की सेव आल जंजाल बिकारते रहते राम नाम सुन रसना कहते कर प्रसाद या प्रवतारी नानन भीखे बहमारी प्रभ की उस करो संत मीत सावधान अकागर चीत सुखमणि सहज गोबिंद गुण नाम जिस मन बसे सोत निदान सर विशाता की पूर्ण होए प्रधान पुरपर सब लोए सब दे उज पाए स्थान बौर न होवे आवन जान अर्थन कार चले जन सोए नान जे प्राप्त होए खेम शांत रिद नव निद बुद्ध ज्ञान सर्व ते सिद्ध विद्या ताप जो प्राप्त ध्यान ज्ञान सेठ उत्तम स्नान चार बदार कम प्रगास सबके मसल ते उदास सुंदर चरता का बेता समदृष्टि दृष्टिता ए फल ते जन कह मुख पन गुरु नानक नाम बचन मन

ਤਾਂਕੀ ਸੁਭਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਸੁਖਮਣੀ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ।

ਮਰੀ ਕਿਰਪਾ ਮੈਂ ਕੋਈ ਨਾ ਜਾਣੇ ਉੱਚੇ ਤੇ ਉੱਚਾ ਸਗਲ ਸੁਮਗਰੀ ਤੁਮਰੇ

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਐ ਜਿਸ ਜਿਠੈ ਸਭ ਦੁਹ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਨਿਧਿਆਵੇ ਤਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਇ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸੀ ਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਹਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਦੀਤੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾ

ਸਮੁੱਚੇ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੋਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਪਹਿਲਾ ਪਰਿਵਾਰ ਸੰਧੂ ਪਰਿਵਾਰ ਬਸਰਾ ਕਲੇਰ ਪਰਿਵਾਰ ਅਤੇ ਦਾਤਾ ਜੀ ਉਹ ਇਸੇ ਤਰ੍ਹਾਂ ਗਿੱਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਨਗਦਾਤਾ ਜੀ ਉਹ ਨਗਰ ਕੁਰਾਲੀ ਤੇ ਸੰਤ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀਆਂ ਸਮੋਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਦਾਤਾ ਜੀ ਉਹ ਆਪਦੀ ਸ਼ਬਦ ਚੌਂਕੀ ਚ ਕੀਰਤਨ ਸੋਦਰ ਰਾਜ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੈ ਸਤਿਗੁਰ ਨਦਰ ਕਰੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ ਤੇਰੇ ਭਰੋਸੇ ਪਿਆਰੇ ਮੈਂ ਲਾੜ ਲਡਾਇਆ ਦਰੋਂ ਘਰੋਂ ਵਰਸਾਏ ਭਾਈ ਦਸੰਦਾ ਸਿੰਘ ਜੀ ਸੁਰਜੀਤ ਕੌਰ ਭੇਲਾ ਦੇ ਪੋਤਾ ਭਾਈ ਸੇਵਾ ਸਿੰਘ ਬੀਬੀ ਸੁਰਿੰਦਰ ਕੌਰ ਦਾ ਦੋਤਾ ਬਲਬੀਰ ਸਿੰਘ ਅਤੇ ਦਾਤਾ ਜੀ ਸੁਰਜੀਤ ਕੌਰ ਭੇਲਾ ਦੇ ਸਪੁੱਤਰ ਕਾਕਾ ਗੁਰਜੋਤ ਸਿੰਘ ਭੇਲਾ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਆਨੰਦ ਕਾਰਜ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਇਸੇ ਤਰ੍ਹਾਂ ਭਾਈ ਕੁਲਜੀਤ ਸਿੰਘ ਬੀਬੀ ਕਿਰਨਜੀਤ ਕੌਰ ਕਿਰਦੀਪ ਸਿੰਧੂ ਪਰਿਵਾਰ ਵੱਲੋਂ ਕਾਕਾ ਤੇਜਵੀਰ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਭਾਈ ਹਰਦੀਪ ਸਿੰਘ ਬੀਬੀ ਰੁਪਿੰਦਰ ਕੌਰ ਬਸਰਾ ਪਰਿਵਾਰ ਵੱਲੋਂ ਕਾਕਾ ਅਨਮੋਲ ਸਿੰਘ ਦੇ ਆਨੰਦ ਕਾਰਜ ਬੱਚੀ ਰਣਜੋਤ ਕੌਰ ਦੇ ਨਾਲ ਆਰੰਭਤਾ ਦੀ ਖੁਸ਼ੀ ਅਤੇ ਅਰਦਾਰਜਾ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਭਾਈ ਗੁਰਚਰਨ ਸਿੰਘ ਬੀਬੀ ਸਤਵਿੰਦਰ ਕੌਰ ਕਲੇਰ ਪਰਿਵਾਰ ਵੱਲੋਂ ਬੱਚੀ ਅਮਨਪ੍ਰੀਤ ਕੌਰ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਭਾਈ ਗੁਰਦੇਵ ਅਤੇ ਇਸੇ ਤਰ੍ਹਾਂ ਬੀਬੀ ਗੁਰਦੇਵ ਕੌਰ ਦਾ ਪੋਤਾ ਹਰਜਿੰਦਰ ਸਿੰਘ ਬਲਜੀਤ ਕੌਰ ਗਿੱਲ ਦਾ ਪੋਤਾ ਸੁਖਬੀਰ ਸਿੰਘ ਅਤੇ ਗਗਨਦੀਪ ਕੌਰ ਗਗਨਦੀਪ ਗਿੱਲ ਪਰਿਵਾਰ ਵੱਲੋਂ ਪੁੱਤਰ ਕਾਕਾ ਆਜ਼ਾਦ ਸਿੰਘ ਦੀ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਦੀ ਸੁੱਖ ਸ਼ਾਂਤੀ ਕਾਰੋਬਾਰਾਂ ਦੀਆਂ ਬਰਕਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਬੱਚਿਆਂ ਦੇ ਆਨੰਦ ਕਾਰਜ ਦੀ ਸਫਲਤਾ ਆਉਣ ਵਾਲੇ ਜੀਵਨ ਦੀਆਂ ਖੁਸ਼ੀਆਂ ਗ੍ਰਿਸ਼ਤੀ ਜੀਵਨ ਦੇ ਸੁੱਖਾਂ ਦੀ ਜਾਚਨਾ ਕਰਦਿਆਂ ਹੋਇਆਂ ਸੁਰਬੱਤ ਪਰਿਵਾਰਾਂ ਵੱਲੋਂ ਅਤੇ ਕਾਕਾ ਆਜ਼ਾਦ ਸਿੰਘ ਦੀ ਜਨਮ ਦੀ ਖੁਸ਼ੀ ਵਿੱਚ ਆਪ ਦੇ ਚਰਨ ਪਰਸਨ ਕਰਦਿਆਂ ਹੋਇਆਂ ਸੰਗਤਾਂ ਦੇ ਚਰਨ ਪਰਸ ਕੀਤੇ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਆਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਮਿਹਰ ਕਰਨੀ ਦਾਤਾ ਜੀ ਉਹ ਪੜੀ ਸੁਣੀ ਬਾਣੀ ਦਾ ਭਾਵ ਸੁਰਬੱਤ ਪਰਿਵਾਰਾਂ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਸੁਰਬੱਤ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਥਕਣਾ ਪਰਿਵਾਰਾਂ ਦੇ ਆਰੰਭੇ ਹੋਏ ਕਾਰਜ ਆਪ ਨੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਸਮੂਹ ਬੱਚਿਆਂ ਨੂੰ ਗ੍ਰਿਸ਼ਤੀ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ ਪ੍ਰੇਮ ਪਿਆਰ ਅਤਫਾਕ ਦੀਆਂ ਦਾਤਾਂ ਚੜ੍ਹਦੀਆਂ ਕਲਾ ਦਾ ਜੀਵਨ ਬਖਸ਼ ਕਰਨਾ ਅਤੇ ਸੁਰਬੱਤ ਸੰਗਤ ਦੇ ਅਨੰਦ ਦੇ ਦਾਤਾ ਜੀ ਉਹ ਆਪ ਨੇ ਸਾਰੇ ਕਾਰਜ ਅੰਗ ਸੰਗ ਸਹਾਇਕ ਸੰਪੂਰਨ ਕਰਦਿਆਂ ਹੋਇਆਂ ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਅੰਗ ਸੰਗ ਸਹਾਇਕ ਵਰਤਣਾ ਹਰਮਦਾਨ ਫਤਿਹ ਬਖਸ਼ਿਸ਼ ਕਰਨੀ ਕਾਕਾ ਆਜ਼ਾਦ ਸਿੰਘ ਦੇ ਸਿਰ ਤੇ ਮਿਹਰ ਭਰਿਆ ਥਕਣਾ ਬੱਚੇ ਨੂੰ ਗੁਰਸਿੱਖੀ ਜੀ ਨੂੰ ਮਾਤਾ ਪਿਤਾ ਆਗਿਆ ਕਰੀ ਬੱਚਾ ਦੇਸ਼ ਕੌਮ ਦਾ ਸੇਵਕ ਸ਼ੁਭ ਗੁਣ ਬਖਸ਼ਿਸ਼ ਕਰਨੇ ਉੱਚ ਵਿਦਿਆ ਦਾਤਾਂ ਜਾਂ ਬਖਸ਼ਿਸ਼ ਕਰਨੀ ਆ ਸੁਰਬੱਤ ਪਰਿਵਾਰਾਂ ਵੱਲੋਂ ਸ਼ੁਕਰਾਨੇ ਵਜੋਂ ਆਪ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਆ ਮਿਹਰ ਕਰਨੀ ਦਾਤਾ ਜੀ ਸੁਰਬੱਤ ਸੁਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਸੁਰਬੱਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅੰਗ ਸੰਗ ਸਹਾਇਕ ਵਰਤਣਾ ਨਗਰ ਕੁਲਾਰੀ ਨਗਰ ਕੁਰਾਲੀ ਅਤੇ ਇਸੇ ਤਰ੍ਹਾਂ ਬਾਬਾ ਪ੍ਰੇਮ ਸਿੰਘ ਮਰਾਲੂ ਵਾਲੇ ਦੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਸੁਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੋਰ ਜੋ ਮਾਈ ਭਾਈ ਗੁਰਮ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁੱਲ ਭੇੜਾ ਕੀਤੀ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਪਵਿੱਤਰ ਹਜ਼ੂਰੀ ਵਿੱਚ ਸਮੂਹ ਪਰਿਵਾਰਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ
ਪ੍ਰਵਾਨ ਦੇ ਸੰਤ ਵਰਤਾਉਣ ਦੀ ਆਗਿਆ ਬਖਸ਼ੋ। ਐਸ ਸਰਬੱਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਦੀਵਾਨ ਸੱਜ ਰਹੇ ਨੇ, ਮਿਹਰ ਭਰਿਆ ਹੱਥ ਰੱਖਣਾ, ਮਿਹਰ ਕਰੋ ਦਾਤਾ ਜੀ। ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਸਭ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਤਬੇ ਚਲਾਇਓ ਸਭ ਸਿੱਖਾਂ ਨੇ ਕਹੋ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਹੋ ਮਿਲ ਖੋਜ ਸ਼ਬਦ ਮੈਂ ਰਾਜ ਕਰੇਗਾ ਆਕੇ ਰਹੇ ਨਾ ਖੁਆਰੋਏ ਸਭ ਮਿਲੇ ਬਜੇ।

বলে সোনিহাল সাত শ্রী আকাল। ওয়াহেগুরু জি কা খালসা, ওয়াহেগুরু জি কি ফতেহ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅੰਦਿਨ ਸੁਕਿਰਤ ਕਰੀਐ, ਸੋ ਕਹੋ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹਲਾ ਚੌਥਾ, ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕਹਿ ਕੇ ਲਭਿਖ ਦੁੱਖ ਉਤਰੈ, ਗੁਰ ਨਾਮ ਦੀ ਹੋਰ ਨਲਾਥਾ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕਹਿ ਕੇ ਲਭਿਖ ਦੁੱਖ ਉਤਰੇ, ਗੁਰ ਨਾਮ ਦੀ ਹੋਰ ਨਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਰਹਾਓ ਬਿਨ ਗੁਰ ਮੂੜ ਪਏ ਹੈ ਮਨ ਮੁਖ, ਤੇ ਮੋ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਸੇਵੇ ਕਭੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੈ, ਤਿਨ ਸਭ ਲਿਓ ਜਨਮ ਸਨਾਥਾ। ਮੋਹ ਕੋ ਕੀਜੇ ਦਾਸ ਦਾ ਦਾਸਨ ਕਹੋ, ਹਰ ਦਿਆਤ ਹਰ ਜਗਨਨਾਥਾ। ਹਮੇ ਅੰਧਲੇ ਗਿਆਨਹੀਣ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਹਮੇ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਲੰਥਾ। ਹਮੇ ਅੰਧਲੇ ਗਿਆਨਹੀਣ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਹਮੇ ਅੰਦਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਜੀ ਆਇਆਂ, ਪਰ ਹੁਣ ਕੋਸ਼ਿਸ਼ ਨਾ ਕਰਿਓ ਕਿ ਇੱਕਦਮ ਅਸੀਂ ਉੱਠਣ ਦਾ ਯਤਨ ਕਰੀਏ, ਕਿਉਂਕਿ ਪ੍ਰਚਾਰਕ ਸ਼੍ਰੇਣੀ ਤੇ ਹੁਣ ਆਈ ਆ। ਜਿਨ੍ਹਾਂ ਨੇ ਤੁਹਾਨੂੰ ਕੀਰਤਨ ਸੁਣਾਉਣਾ, ਕਥਾ ਸੁਣਾਉਣੀ ਹੈ, ਜੋ ਸਾਡੇ ਗੁਰਦੁਆਰੇ ਦਾ ਮਕਸਦ ਹੈ ਕਿ ਸੰਗਤ ਨੇ ਗੁਰਦੁਆਰੇ ਵਿੱਚ ਆਣ ਕੇ ਕੀਰਤਨ ਕਥਾ ਅਤੇ ਇਤਿਹਾਸ ਸੁਣਨਾ, ਤਾਂ ਮੈਂ ਬੇਨਤੀ ਕਰਾਂ ਕੁਛ ਸਮਾਂ ਬੈਠ ਕੇ ਯਤਨ ਕਰਿਆ ਕਰੋ ਕਿ ਆਪਾਂ ਸਰਵਣ ਕਰੀਏ। ਸੋ ਆਪ ਸਭ ਨੂੰ ਜੀ ਹੈ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਨਿਤਨੇਮ ਦੀ ਬਾਣੀ ਸੁਧ ਰਹਿ ਸਭ ਦੇ ਪਾਠ ਤੋਂ ਉਪਰੰਤ ਅੱਜ ਪਰਿਵਾਰਾਂ ਨੂੰ ਸਤਿਗੁਰ ਨੇ ਖੁਸ਼ੀਆਂ ਬਖਸ਼ੀਆਂ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀ ਦੇ ਮਾਕਜ਼। ਬੱਚਿਆਂ ਦੇ ਪੇਲਾ ਪਰਿਵਾਰ ਵੱਲੋਂ ਕਾਕਾ ਗੁਰਜੋਤ ਸਿੰਘ ਅਤੇ ਸੰਧੂ ਪਰਿਵਾਰ ਵੱਲੋਂ ਕਾਕਾ ਤੇਜਵੀਰ ਸਿੰਘ
ਅਤੇ ਬਸਰਵਾ ਪਰਿਵਾਰ ਵੱਲੋਂ ਕਾਕਾ ਅਨਮੋਲ ਸਿੰਘ ਦਾ ਨਾਨਕਾ ਬੱਚੀ ਰਣਜੋਤ ਕੌਰ ਦੇ ਨਾਲ ਅਤੇ ਇਸੇ ਤਰ੍ਹਾਂ ਕਲੇਰ ਪਰਿਵਾਰ ਵੱਲੋਂ ਬੱਚੀ ਅਮਨਪ੍ਰੀਤ ਕੌਰ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਇਹਨਾਂ ਬੱਚਿਆਂ ਦੇ ਕਾਰਜਾਂ ਦੀ ਸਫਲਤਾ ਦੀ ਜਾਚਰਨ ਕਰਦਿਆਂ ਹੋਇਆਂ ਪਰਿਵਾਰਾਂ ਵੱਲੋਂ ਅੱਜ ਗੁਰੂ ਦੇ ਚਰਨ ਪਸੰਗ ਇਸੇ ਤਰ੍ਹਾਂ ਸਤਿਗੁਰ ਨੇ ਕਿਰਪਾ ਕੀਤੀ ਬੀਬੀ ਗੁਰਦੇਵ ਕੌਰ ਨੂੰ ਪੜੋਤੇ ਦੀ ਦਾਤ ਦਿੱਤੀ ਹੈ ਅਤੇ ਹਰਜਿੰਦਰ ਸਿੰਘ ਬਲਜੀਤ ਕੌਰ ਗਿੱਲ ਨੂੰ ਪੋਤੇ ਦੀ ਦਾਤ ਸੁਖਬੀਰ ਸਿੰਘ ਗਗਨਦੀਪ ਕੌਰ ਦੇ ਗ੍ਰਹਿ ਪੁੱਤਰ ਦੀ ਦਾਤ ਕਾਕਾ ਆਜ਼ਾਦ ਸਿੰਘ ਨੇ ਜਨਮ ਲਿਆ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਏ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸ਼ਰਵਣ ਕੀਤੇ ਨੇ ਉਪਰੰਤ ਸਰਬੱਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਬੱਚਿਆਂ ਦੀ ਚੜ੍ਹਦੀ ਕਲਾ ਲਈ ਕਾਰਜ ਦਾ ਸੰਪੂਰਨ ਸਫਲਤਾ ਦੀ ਜਾਚਨਾ ਕਰਦਿਆਂ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਵਣ ਕੀਤੇ ਨੇ ਬਹੁਤ ਬਹੁਤ ਪਰਿਵਾਰਾਂ ਨੂੰ ਵਧਾਈਆਂ ਗੁਰੂ ਕਿਰਪਾ ਕਰੇ ਸਭ ਪਰਿਵਾਰਾਂ ਦੇ ਕਾਰਜ ਸਤਿਗੁਰੂ ਅੰਗ ਸੰਗ ਸਹਿ ਕੇ ਸੰਪੂਰਨ ਕਰਨ ਇਹਨਾਂ ਬੱਚਿਆਂ ਨੂੰ ਪ੍ਰੇਮ ਪਿਆਰ ਇਤਫਾਕ ਵਾਲੇ ਜੀਵਨ ਸਾਥੀ ਔਰ ਖੁਸ਼ੀਆਂ ਭਰਿਆ ਗ੍ਰਿਸਤੀ ਜੀਵਨ ਬਖਸ਼ਣ ਆਉਣ ਵਾਲਾ ਸਮਾਂ ਚੜ੍ਹਦੀਗਾ ਧਾਰਮਿਕ ਤੌਰ 'ਤੇ ਦੇਖੋ ਆਪਾਂ ਸਾਰੇ ਬੜੇ ਸ਼ਰਧਾ ਭਾਵਨਾ ਅਤੇ ਪਿਆਰ ਰੱਖਦੇ ਹਾਂ ਮੈਂ ਇੱਕ ਬੇਨਤੀ ਕਰਨੀ ਹੈ ਬੱਚਿਆਂ ਨੂੰ ਕਿ ਬਿਫੋਰ ਯੂਰ ਵੈਡਿੰਗ ਬਿਫੋਰ ਤੁਹਾਡੇ ਵਿਆਹ ਤੋਂ ਪਹਿਲਾਂ ਪਲੀਜ਼ ਜਿੰਨੇ ਵੀ ਬੱਚਿਆਂ ਦਾ ਆਨੰਦ ਕਾਰਜ ਆ ਜਿੰਨੇ ਪਰਿਵਾਰਾਂ ਦੇ ਬੱਚਿਆਂ ਦਾ ਆਨੰਦ ਕਾਰਜ ਆ ਮੈਂ ਬੇਨਤੀ ਕਰਾਂਗਾ ਕਾਊਂਟਰ ਤੋਂ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਹਿਤ ਮਰਿਆਦਾ ਲਿਓ ਔਰ ਆਨੰਦ ਕਾਰਜ ਤੋਂ ਬਦਲੋ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਭਾਈ ਕੋਡ ਆਫ ਕੰਡਕਟ ਆਨੰਦ ਕਾਰਜ ਕੀ ਆ ਇਹ ਕਿਵੇਂ ਸੰਪੂਰਨ ਹੁੰਦਾ ਕਿਵੇਂ ਕਿਰਨਾ ਅਸੀਂ ਦੂਸਰੀ ਕਿ ਕੋਸ਼ਿਸ਼ ਕਰਨ ਬੱਚੇ ਜਿਨ੍ਹਾਂ ਦਾ ਆਨੰਦ ਕਾਰਜ ਆ ਕਿ ਆਨੰਦ ਕਾਰਜ ਤੋਂ ਪਹਿਲਾਂ ਚਾਰ ਲਾਵਾਂ ਦਾ ਪਾਠ ਕੱਢ ਕੇ ਅਰਥਾਂ ਸਮੇਤ ਇਹਨਾਂ ਨੂੰ ਪੜ੍ਹਨ ਦਾ ਯਤਨ ਕਰਕੇ ਇਹਦਾ ਮਤਲਬ ਕੀ ਆ ਸਾਨੂੰ ਕਿਉਂਕਿ ਆਪਾਂ ਜਦੋਂ ਚਾਰ ਲਾਵਾਂ ਲੈ ਕੇ ਮੱਥਾ ਟੇਕਦੇ ਤਾਂ ਮਤਲਬ ਕੀ ਆ ਕਿ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਪ੍ਰਣ ਕਰਦੇ ਕਿ ਦਾਤਾ ਜੋ ਉਪਦੇਸ਼ ਸਾਨੂੰ ਤੂੰ ਬਖਸ਼ ਕੀਤਾ ਤਾਂ ਜ਼ਿੰਦਗੀ ਅਸੀਂ ਇਹਨੂੰ ਗੁਰਮੁਖ ਪਿਆਰੋ ਆਪਣੇ ਜੀਵਨ 'ਚ ਹੰਢਾਵਾਂਗੇ ਪੱਲੇ ਤੈਂਡੇ ਲਾਂਗੀ ਦੀ ਗੱਲ ਹੈ ਪੰਡੇ ਗੁਰੂ ਦੀ ਕਿਰਪਾ ਨਾਲ ਦੇਖੋ ਬੱਚੀ ਦਾ ਪੱਲਾ ਜਿਹੜਾ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਇਆ ਜਾਂਦਾ ਅਤੇ ਖੇਮਾ ਕਹਿੰਦਾ ਬੱਚੀ ਦਾ ਪੱਲਾ ਬੱਚੇ ਨੇ ਪਕੜਿਆ ਹੁੰਦਾ ਅਤੇ ਦੋਵਾਂ ਨੇ ਪੱਲਾ ਪਕੜ ਕੇ ਗੁਰੂ ਦਾ ਪੱਲਾ ਪਕੜਨਾ ਅਤੇ ਜਦੋਂ ਗੁਰੂ ਦਾ ਪੱਲਾ ਪਕੜ ਲਿਆ ਅਤੇ ਫਿਰ ਗੁਰੂ ਦੀ ਬਖਸ਼ ਦੇ ਅਸੀਂ ਪਾਤਰ ਬਣਦੇ ਹਾਂ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਆਪਾਂ ਆਪਣੇ ਪਰਿਵਾਰਾਂ ਵਿੱਚ ਰੱਖਣ ਦਾ ਯਤਨ ਕਰੀਏ ਸਭ ਨੂੰ ਬੇਨਤੀ ਹੈ ਔਰ ਕੋਸ਼ਿਸ਼ ਕਰੋ ਕਿ ਹਰ ਇੱਕ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਹਿਤ ਮਰਿਆਦਾ ਹੋਵੇ ਅਤੇ ਹਰ ਧਰਮ ਕਾਰਜ ਕਰਨ ਤੋਂ ਪਹਿਲਾਂ ਅਸੀਂ ਉਹਨੂੰ ਪੜ੍ਹ ਸਕੀਏ ਦੂਸਰੀ ਬੇਨਤੀ ਹੈ ਆਪ ਸਭ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਨੇ ਸਾਹਮਣੇ ਛਕੜੇ ਆ ਅਤੇ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਲੰਗਰ ਛਾਕੇ ਦਾ ਕੋਸ਼ਿਸ਼ ਕਰਿਆ ਕਰੋ ਦੋ ਜਥੇ ਹੋਰ ਲੱਗਣੇ ਨੇ ਕਥਾ ਵਾਲਾ ਲੱਗਣਾ ਢਾਡੀ ਵਾਰਾਂ ਨੇ 6 ਮਹੀਨੇ ਸਾਨੂੰ ਸੁਣਾਈਆਂ ਨੇ ਅਤੇ ਸੋਮਵਾਰ ਉਹਨਾਂ ਸਾਡੇ ਤੋਂ ਵਿਦਾ ਹੋ ਜਾਣਾ ਕੋਸ਼ਿਸ਼ ਕਰਿਆ ਕਰੀਏ ਕਿ ਆਪਾਂ ਇਹਨਾਂ ਦਾ ਮਾਣ ਸਤਿਕਾਰ ਕਰੀਏ ਤਾਂ ਕਿ ਜਿਹੜੀ ਆ ਪ੍ਰਚਾਰਕ ਸ਼੍ਰੇਣੀ ਇਹਨੂੰ ਵੀ ਆਪਾਂ ਪ੍ਰਮੋਟ ਕਰਨ ਦਾ ਯਤਨ ਕਰੀਏ ਸਭ ਨੂੰ ਬੇਨਤੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਅਤੇ ਮੈਂ ਸਾਰਿਆਂ ਪਰਿਵਾਰਾਂ ਨੂੰ ਵਧਾਈ ਦਿੰਦਾ ਇੱਥੇ ਮੇਰੇ ਨਾਲ ਬੇਨਤੀ ਹੈ ਕਾਕਾ ਆਜ਼ਾਦ ਸਿੰਘ ਦਾ ਜਨਮ ਹੋਇਆ ਬੱਚਾ ਜੇ ਇੱਥੇ ਆ ਅਤੇ ਉਹਦਾ ਸਰਟੀਫਿਕੇਟ ਦਾਸ ਕੋਲੋਂ ਲੈਣ ਦੀ ਕਿਰਪਾਲਤਾ ਕਰੋ ਕੋਂਗਰੈਚੁਲੇਸ਼ਨ ਦਾ ਹੁਣ ਆਓ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਦੇ ਜਥੇ ਪਾਸੋਂ ਸਰਵਗੜੀਆ ਕੀਰਤਨ 8:20 'ਤੇ ਫਿਰ ਅਰਦਾਸ ਹੋਣੀ ਆ ਅਤੇ ਬੇਨਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਿਓ ਜੀ ਕੁਰਾਲੀ ਲੱਗਰ ਅਤੇ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੇ ਵੱਲੋਂ ਅਖੰਡ ਪਾਠ ਰਾਮ ਨੇ ਕੱਲ੍ਹ ਨੂੰ ਭੋਗ ਪੈਣਗੇ ਉਹਨਾਂ ਵੱਲੋਂ ਵੀ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਨੂੰ ਸਟੇਜ 'ਤੇ ਲਿਆਓ ਜਾਂ ਉਹਨਾਂ ਦਾ ਪੇਰੈਂਟਸ ਆਣ ਕੇ ਸਰਟੀਫਿਕੇਟ ਲੈਣ ਦੀ ਕਿਰਪਾਲਤਾ ਕਰਨ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਣ ਕਰਾਏ ਨੇ। ਹੁਣ ਭਾਈ ਸਾਹਿਬ ਹੈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਬਸਰਾ ਪਰਿਵਾਰ ਅਤੇ ਸੰਧੂ ਪਰਿਵਾਰ, ਗਿੱਲ ਪਹਿਲਾ ਅਤੇ ਕਲੇਰ ਪਰਿਵਾਰਾਂ ਵੱਲੋਂ ਅਤੇ ਨਗਰ ਕੁਰਾਲੀ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀਆਂ ਸੰਗਤਾਂ ਵੱਲੋਂ ਸੇਵਾ ਹੋ ਰਹੀ ਹੈ। ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ। ਸੋ ਆਓ ਸਰਵਣ ਕਰੀਏ ਕਥਾ। ਕੱਲ੍ਹ ਨੂੰ ਜੋ ਅਖੰਡ ਪਾਠ ਰੰਭ ਨੇ ਨਗਰ ਕੁਰਾਲੀ ਅਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮੁਰਾਲੇ ਵਾਲਿਆਂ ਦੀਆਂ ਸੰਗਤਾਂ ਵੱਲੋਂ ਕੱਲ੍ਹ ਨੂੰ ਭੋਗ ਪੈਣਗੇ। ਉਹਨਾਂ ਵੱਲੋਂ ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ। ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜ਼ਾਦ ਸਿੰਘ ਕਾਕਾ ਜਿਹੜਾ ਗਿੱਲ ਵਾ, ਉਹਦਾ ਸਰਟੀਫਿਕੇਟ ਆ ਮੇਰੇ ਕੋਲ, ਅਗਰ ਪਰਿਵਾਰ ਸੁਣਦਾ ਹੋਵੇ ਤਾਂ ਉਹ ਲੈ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

देखा ही परवान कहबे को शोभा नहीं, देखा ही परवान जुगो जुग अटल। चवर शतर तख्त दे मालक हाजरा हजूर जारा जहूर शब्द गुरु, बाणी के बोहे थमरत के दाते, दसां पातशाहियां दी जोत साहिब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच शामा वेले दे सज्जे दीवाना दियां हाजरियां भर रहे अति सत्कारयोग सन्मानयोग सतसंगी जनों, सतगुरां ने बख्शिश कीती है आप सब रब्बी बाणी दा कीर्तन मेरे तों पहलां गुरु करके रागी सिंघां पासों सरवण कर रहे सी। आओ समा है गुरबाणी विचार दा। लड़ीवार भगत कबीर साहब जी दे श्लोकां दी आपां विचार करदे हां। जिस दिन गुरु घर विच सुखमणी साहब दे पाठ हुंदे ने परिवारां वल्लों, उस दिन आम रूटीन नालों कथा दे समें विच तब्दीली हुंदी है। वैसे हर रोज 6:20 तों लै के 7 बजे ताईं विचार हुंदी है, अज 7:25 तों 7:50 तक है। तो आओ साध संगत विचारां नूं आरंभण तों पहलां फतेह दी सांझ पाईए जी। वाहिगुरु जी का खालसा वाहिगुरु जी की फतेह। अज जिथे असीं सतगुरु दी गोद विच हर रोज दी तरह जुड़ बैठे हाँ, उत्थे अज विशेष वो दिन है जिन्हों आपां घल्लू घारे दे नां दे उत्ते याद करते हैं। 6 जून 1984 नूं जदों ये घल्लूघारा वापरिया भारतीय फौजां इंदिरा गांधी वक्त दी जिहड़ी प्राइम मिनिस्टर सी उहदे हुक्मां दे नाल, उहनां ने श्री दरबार साहिब श्री अकाल तख्त साहिब उत्ते हमला कीता ते श्री अकाल तख्त साहिब नूं ढह ढेरी कीता, जिथे साडे उहनां सूरमिआं ने शहादत दे जाम पीते। असी उन्हां समुच्चे शहीदां नूं नमन करदे हां, नमस्कार करदे हां। ते एक शब्द सिखां ने इस दिन बारे चुनिया है जिहनूं घल्लूघारा कहिंदे ने। वैसे साडी कौमी तौर उत्ते 3 घल्लूघारिआं दा संबंध सिद्धा सिखां नाल है। एक है 1746 ਦੇ ਵਿੱਚ ਛੋਟਾ ਘੱਲੂਘਾਰਾ, ਉਹਨੂੰ ਕਿਹਾ ਜਾਂਦਾ ਹੈ। 5 ਤੋਂ 10 ਹਜ਼ਾਰ ਸਿੱਖ ਇੱਕ ਦਿਨ ਵਿੱਚ ਕਤਲ ਹੋਇਆ। ਘੱਲੂਘਾਰੇ ਦਾ ਆਪਣਾ ਅਰਥ ਇਹੋ ਹੀ ਹੁੰਦਾ ਹੈ ਵੀ ਜਦੋਂ ਕਿਸੇ ਨੂੰ ਘੇਰ ਕੇ ਨਿਹੱਥਿਆਂ ਨੂੰ ਸਮੂਹਕ ਕਤਲੇਆਮ ਕੀਤਾ ਜਾਵੇ, ਭਾਵੇਂ ਕਿ ਵਕਤ ਦੀ ਹਕੂਮਤ ਨਾਲ ਜਿਹੜੇ ਸਾਡੇ ਉਹ ਪੁਰਾਤਨ ਸਿੰਘ ਸਨ ਉਹ ਆਢਾ ਲੈਂਦੇ ਸਨ, ਪਰ ਜਦੋਂ ਖਤਰਾ ਇਹ ਬਣ ਗਿਆ ਵੀ ਉਹਨਾਂ ਦੇ ਟੱਬਰ ਪਰਿਵਾਰਾਂ ਨੂੰ ਇਕੱਠਿਆਂ ਨੂੰ ਉਹਨਾਂ ਉੱਤੇ ਹਮਲਾ ਕੀਤਾ ਜਾਂਦਾ ਹੈ, ਉਹਨੂੰ ਘੱਲੂਘਾਰਾ ਸਮੂਹਕ ਕਤਲੇਆਮ ਕਹਿੰਦੇ ਨੇ। ਸੋ 1746 ਵਿੱਚ ਲਖਪਤ ਰਾਏ ਜੀ ਦਾ ਭਰਾ ਜਸਪਤ ਰਾਏ ਸੀ, ਜਦੋਂ ਸਿੱਖਾਂ ਦਾ ਇੱਕ ਜਥਾ ਜਿਹੜਾ ਹੈ ਉਹ ਗੁਰਦੁਆਰਾ ਰੋੜੀ ਸਾਹਿਬ ਵਿਖੇ ਪਹੁੰਚਿਆ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਪੈਂਦਾ ਹੈ, ਤੇ ਇਹ ਜਿਹੜਾ ਜਸਪਤ ਰਾਏ ਉੱਥੋਂ ਦਾ ਹਾਕਮ ਸੀ ਇਹਨੇ ਸਿੱਖਾਂ ਨਾਲ ਝਗੜਾ ਪਾਇਆ ਬੇਵਜ੍ਹਾ। ਸਿੱਖਾਂ ਨੇ ਆਖਿਆ ਵੀ ਅਸੀਂ ਪ੍ਰਸ਼ਾਦਾ ਪਾਣੀ ਛਕਣਾ, ਇੱਥੋਂ ਤੁਰ ਜਾਣਾ ਹੈ। ਤੇ ਉਸ ਵਕਤ ਇੱਕ ਸਿੱਖ ਨੇ ਇਹਦਾ ਸਿਰ ਲਾ ਦਿੱਤਾ। ਇਹਦਾ ਭਰਾ ਸੀ ਲਖਪਤ ਰਾਏ, ਲੱਖੂ ਉਹਨੂੰ ਕਹਿੰਦੇ ਨੇ। ਇਹ ਉਹ ਬੰਦਾ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਖੂਹਾਂ ਵਿੱਚ ਸੁੱਟਿਆ, ਜਿਹਨੇ ਗੁਰੂ ਆਖਣ ਤੇ ਪਾਬੰਦੀ ਲਾਈ, ਜਿਹਨੇ ਗੁੜ ਆਖਣ ਤੇ ਪਾਬੰਦੀ ਲਾਈ ਵੀ ਤੁਸੀਂ ਗੁੜ ਨਹੀਂ ਕਹਿਣਾ ਭੇਲੀ ਕਹਿਣਾ ਹੈ। ਤੇ ਇਹਨੇ ਪੱਗ ਲਾ ਕੇ ਯਹੀਆ ਖਾਨ ਦੇ ਪੈਰਾਂ ਵਿੱਚ ਸੁੱਟ ਕੇ ਇਹ ਗੱਲ ਆਖੀ ਵੀ ਇੱਕ ਖੱਤਰੀ ਨਾਨਕ ਨੇ ਧਰਮ ਸ਼ੁਰੂ ਕੀਤਾ ਸੀ ਤੇ ਦੁਨੀਆਂ ਚੇਤੇ ਰੱਖੇਗੀ, ਮੈਂ ਵੀ ਖੱਤਰੀਆਂ ਦਾ ਪੁੱਤ ਹਾਂ ਤੇ ਮੈਂ ਇਸ ਧਰਮ ਨੂੰ ਤਬਾਹ ਕਰ ਦਿਆਂਗਾ। ਸੋ ਉਦੋਂ ਕਾਨੂੰਵਾਨ ਦੇ ਛੰਭ ਵਿੱਚ ਜ਼ਿਲ੍ਹਾ ਗੁਰਦਾਸਪੁਰ ਉਦੋਂ ਇਹ ਘੱਲੂਘਾਰਾ ਵਾਪਰਿਆ।
ਦੂਜਾ ਘੱਲੂ ਅਖਾਰਾ ਜਿਹੜਾ ਹੈ ਉਹ ਮਲੇਰਕੋਟਲੇ ਦੇ ਕੋਲ ਕੋਪਰ ਹੀੜਾ, ਉੱਥੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਹੈ। ਇਹ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਵਾਪਰਿਆ। ਤੀਜਾ ਉਹ ਮਾੜੇ ਦਿਨ, ਉਹ ਕਾਲੇ ਦਿਨ ਜਦੋਂ 1947 ਦੇ ਵਿੱਚ, ਜਿਹਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ, ਭਾਰਤ ਆਜ਼ਾਦ ਹੋਇਆ, ਪੰਜਾਬ ਦੀ ਵੰਡ ਹੋਈ, ਬੰਗਾਲ ਦੀ ਵੰਡ ਹੋਈ ਤੇ ਪੰਜਾਬ ਦੀ ਵੰਡ ਹੋਈ, ਆਬਾਦੀ ਦਾ ਤਬਾਦਲਾ ਹੋਇਆ ਤੇ ਲੋਕਾਂ ਨੇ ਆਪਸੀ ਕਤਲੇਆਮ ਕੀਤਾ ਘੇਰ ਘੇਰ ਕੇ, ਭਾਵੇਂ ਉੱਧਰ ਸਿੱਖ ਸਨ ਹਿੰਦੂ ਸਨ, ਉਹਨਾਂ ਸਾਰਿਆਂ ਨੂੰ ਮਾਰਿਆ ਗਿਆ। ਜਿਹੜਾ ਉੱਧਰ ਮਰੱਬਿਆਂ ਦਾ ਮਾਲਕ ਸੀ, ਇੱਧਰ ਆਣ ਕੇ ਕਿੱਲਿਆਂ ਤੇ ਉਹਦੀ ਗੱਲ ਰਹਿ ਗਈ, ਆਪਣੀ ਜਾਇਦਾਦ ਧਨ ਦੌਲਤ ਸੰਪਤੀ ਉੱਧਰ ਛੱਡ ਕੇ ਜਦੋਂ ਲੋਕਾਂ ਨੇ ਪਲਾਇਨ ਕੀਤਾ ਤੇ ਟ੍ਰੇਨਾਂ ਦੀਆਂ ਟ੍ਰੇਨਾਂ ਲੱਦੀਆਂ ਆਈਆਂ ਉੱਧਰਲੇ ਬੰਨਿਓਂ ਵੀ, ਸੋ ਉਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਦਿਨ ਸਨ। ਅੱਜ ਉਹਨੂੰ, ਕਿਉਂਕਿ ਸ਼ਬਦਾਵਲੀ ਬਦਲੀ ਜਾਂਦੀ ਹੈ, ਅੱਜ ਉਹਨੂੰ ਕਿਹਾ ਜਾਂਦਾ ਆਜ਼ਾਦੀ ਦਾ ਦਿਨ ਹੈ। ਆਜ਼ਾਦੀ ਨਹੀਂ ਆਈ ਸਿਰਫ ਇਹ, ਇਸ ਆਜ਼ਾਦੀ ਦੇ ਦਿਨ ਸਾਡਾ ਬਹੁਤ ਸਾਰੇ ਸਾਡੇ ਗੁਰਦੁਆਰੇ ਉੱਧਰ ਰਹਿ ਗਏ, ਵੱਡੇ ਧਾਰਮਿਕ ਸਥਾਨ ਸਾਡੇ ਉੱਧਰ ਰਹਿ ਗਏ, ਕਿਉਂਕਿ ਉਸ ਵਕਤ 1947 ਦੇ ਵੇਲੇ ਜਿਹੜੇ ਉੱਧਰ ਸਿੱਖ ਬਹੁਤ ਅਮੀਰ ਸਨ, ਜਿਨ੍ਹਾਂ ਦੇ ਉੱਧਰ ਕਾਰੋਬਾਰ ਸਨ, ਉਹਨਾਂ ਨੂੰ ਛੱਡ ਕੇ ਇੱਧਰ ਆਉਣਾ ਪਿਆ, ਧੀਆਂ ਭੈਣਾਂ ਦੀ ਇੱਜ਼ਤ ਬੇਆਬਰੂ ਕੀਤੀ ਗਈ, ਉਹਨਾਂ ਦੀ ਇੱਜ਼ਤ ਲੁੱਟੀ ਗਈ, ਸੋ ਉਹ 1947 ਵਿੱਚ ਵਾਪਰਿਆ। ਤੇ 6 ਜੂਨ 1984 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਹੋਇਆ। ਉਸ ਵਕਤ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਦੇ ਲਈ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਇਕੱਤਰ ਹੋਈਆਂ ਸੀ, ਤੇ ਉਦੋਂ ਵਕਤ ਦਾ ਜਿਹੜਾ ਹਾਕਮ ਸੀ ਉਹ, ਅੱਜ ਦਾ ਦਿਨ ਹੈ 6 ਜੂਨ 1984। ਸੋ ਇਤਿਹਾਸ ਨੂੰ ਚੇਤੇ ਰੱਖਣਾ ਚਾਹੀਦਾ ਹੈ, ਇਤਿਹਾਸ ਗਮ ਕਰਨ ਲਈ ਵੀ ਨਹੀਂ ਹੁੰਦਾ, ਇਹ ਵੀ ਚੇਤੇ ਰੱਖਿਓ। ਇਤਿਹਾਸ ਹੁੰਦਾ ਹੈ ਸਬਕ ਲੈਣ ਲਈ, ਸਿੱਖਣ ਲਈ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੌਮਾਂ ਅੰਦਰ ਇਹੋ ਜਿਹੇ ਦੁਖਾਂਤ ਨਾ ਵਾਪਰਨ, ਤੇ ਕੌਮਾਂ ਦਾ ਇਹ ਇਤਿਹਾਸ ਸਦਾ ਹੀ ਉਹਨਾਂ ਨੂੰ ਇੱਕ ਰਾਹ ਦੱਸਦਾ ਹੈ, ਇੱਕ ਸਬਕ ਤੇ ਇੱਕ ਸਿੱਖਿਆ ਦਿੰਦਾ ਹੈ। ਸੋ ਗੁਰੂ ਪਿਆਰਿਓ, ਸਤਿਗੁਰੂ ਗੁਰੂ ਗਰੀਬ ਨਿਵਾਜ ਦੀ ਬਾਣੀ ਦੇ ਵਿੱਚੋਂ ਮੈਂ 2 ਸਲੋਕ ਤੁਹਾਡੇ ਨਾਲ ਸਾਂਝੇ ਕੀਤੇ ਨੇ। ਕਬੀਰ ਸਾਹਿਬ ਨੇ ਇਸ ਪਹਿਲੇ ਸਲੋਕ ਵਿੱਚ ਜ਼ਿਕਰ ਕੀਤਾ ਹੈ ਵੀ ਮੈਂ ਸੁਰਗ ਤੇ ਨਰਕ ਤੋਂ ਪਾਸੇ ਹੋ ਗਿਆ। ਤੁਸੀਂ ਆਪ ਵੇਖੋ ਬੰਦੇ ਦੀ ਦੌੜ ਇਹ ਹੈ, ਬੰਦਾ ਕਹਿੰਦਾ ਹੈ ਵੀ ਜਦੋਂ ਮੈਂ ਮਰਾਂ ਉਦੋਂ ਮੈਂ ਸਵਰਗ ਵਿੱਚ ਜਾਵਾਂਗਾ ਕਿ ਨਰਕ ਵਿੱਚ ਜਾਵਾਂਗਾ। ਬਹੁਤ ਸਾਰੇ ਮਤਾਂ ਦਾ ਇਹ ਕੰਸੈਪਟ ਹੈ, ਜਿਵੇਂ ਹਿੰਦੂਇਜ਼ਮ ਦੇ ਵਿੱਚ ਹੈ ਸੁਰਗ ਤੇ ਨਰਕ ਦਾ ਕੰਸੈਪਟ, ਇੱਦਾਂ ਇਸਲਾਮ ਦੇ ਵਿੱਚ ਹੈ ਦੋਜਕ ਤੇ ਭਿਸਤ ਦਾ। ਦੋਜਕ ਦਾ ਅਰਥ ਹੁੰਦਾ ਨਰਕ ਤੇ ਭਿਸਤ ਦਾ ਅਰਥ ਕੀ ਹੁੰਦਾ ਹੈ? ਸਵਰਗ। ਜਾਂ ਆਪਾਂ ਇਹ ਵੀ ਕਹਿ ਦਿੰਦੇ ਹਾਂ ਹੈਵਨ ਤੇ ਹੈਲ, ਨਰਕ ਤੇ ਸਵਰਗ। ਪਰ ਜਿਹੜਾ ਜੀਵਨ ਸਾਨੂੰ ਹੁਣ ਮਿਲਿਆ ਹੈ ਬੰਦੇ ਦਾ, ਇਹ ਤੇ ਨਰਕ ਬਣਿਆ ਪਿਆ, ਤੇ ਬੰਦਾ ਆਸ ਕਿਹਦੀ ਲਾਉਂਦਾ ਹੈ ਵੀ ਜਿਹੜਾ ਜੀਵਨ ਅਜੇ ਮਿਲਿਆ ਹੀ ਨਹੀਂ, ਮੌਤ ਤੋਂ ਬਾਅਦ ਉੱਥੇ ਮੈਨੂੰ ਕੀ ਲੱਭੇ? ਸਵਰਗ ਲੱਭ ਜਾਵੇ। ਸਤਿਗੁਰ ਦੀ ਬਾਣੀ ਨੇ ਇੱਕ ਤੇ ਜਿਹੜਾ ਇਹ ਭਰਮ ਜਾਲ ਸੀ ਨਾ ਸਵਰਗ ਤੇ ਨਰਕ ਦਾ, ਇੱਥੋਂ ਬੰਦੇ ਨੂੰ ਬਾਹਰ ਕੱਢਿਆ। ਗੁਰਦੇਵ ਮਹਾਰਾਜ ਦਾ ਇੱਕ ਤੁਸੀਂ ਵਾਕ ਹਰ ਰੋਜ਼ ਪੜ੍ਹਦੇ ਹੋ, ਜਦੋਂ ਜਿਹੜੇ ਸੰਗਤਾਂ ਸੋਦਰ ਦਾ ਪਾਠ ਕਰਦੀਆਂ ਨੇ, ਉੱਥੇ ਬੋਲ ਆਉਂਦਾ ਹੈ ਵੀ ਭਈ ਪ੍ਰਾਪਤ ਮਾਨੁੱਖ ਦੇ ਉਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਆਖਿਆ ਰੱਬ ਨੂੰ ਮਿਲਣ ਦੀ ਇਹੋ ਤੇਰੀ ਵਾਰੀ ਹੈ। ਤੇ ਹੋਰ ਖਿਆਲ ਕਰਿਓ, ਜਿਹੜਾ ਜੀਵਨ ਸਾਨੂੰ ਮਿਲਿਆ ਹੈ, ਜੇ ਅਸੀਂ ਇਹਨੂੰ ਸਵਰਗ ਨਹੀਂ ਬਣਾ ਸਕੇ, ਤੇ ਜੇ ਮਰਨ ਤੋਂ ਬਾਅਦ ਕੋਈ ਸਵਰਗ ਮਿਲ ਵੀ ਜਾਵੇਗਾ ਤੇ ਉਹਦਾ ਅਰਥ ਕੀ ਹੈ? ਤੇ ਅਸੀਂ ਮਰਨ, ਵੇਖੋ ਦੋ ਚਰਚਾ ਬੰਦਾ ਆਮ ਕਰਦਾ, ਇੱਕ ਤੇ ਜੰਮਣ ਤੋਂ ਪਹਿਲਾਂ ਕੀ ਸੀ ਜਾਂ ਮੌਤ ਤੋਂ ਬਾਅਦ ਕੀ ਸੀ, ਦੋਵੇਂ ਚੀਜ਼ਾਂ ਬੰਦੇ ਦੇ ਹੱਥ ਵਿੱਚ ਨਹੀਂ ਆਈਆਂ। ਮੈਂ ਜੰਮਣ ਤੋਂ ਪਹਿਲਾਂ ਕੀ ਸੀ, ਮੈਂ ਮੌਤ ਤੋਂ ਬਾਅਦ ਕੀ ਬਣ ਜਾਵਾਂਗਾ, ਦੋਵੇਂ ਚੀਜ਼ਾਂ ਮੇਰੇ ਹੱਥ ਵਿੱਚ ਨਹੀਂ ਹੈ। ਕੀ ਹੈ ਹੱਥ ਵਿੱਚ? ਹੱਥ ਵਿੱਚ ਹੈ ਆਹ ਵਰਤਮਾਨ ਜੋ ਹੁਣ ਮੈਨੂੰ ਮਿਲਿਆ ਹੈ, ਜਿਹੜਾ ਜੀਵਨ ਮੈਨੂੰ ਹੁਣ ਮਿਲਿਆ ਹੈ। ਸਤਿਗੁਰ ਦੀ ਬਾਣੀ ਨੇ ਆਖਿਆ ਜੇ ਬੰਦਾ ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ, ਉਹਨੂੰ ਮਰਨ ਤੋਂ ਬਾਅਦ ਕਿਸੇ ਨਰਕ ਦੀ ਲੋੜ ਨਹੀਂ, ਉਹ ਇੱਥੇ ਹੀ ਨਰਕ ਭੋਗ ਰਿਹਾ। ਇੱਥੇ ਪਰਿਵਾਰਾਂ ਦੇ ਪਰਿਵਾਰ ਨਰਕੀ ਹੁੰਦੇ ਨੇ। ਜਿਨ੍ਹਾਂ ਪਰਿਵਾਰਾਂ ਵਿੱਚ ਗੁਰੂ ਦੀ ਵਿਚਾਰ ਨਹੀਂ ਹੁੰਦੀ, ਗੁਰੂ ਦੇ ਦੱਸੇ ਹੋਏ ਰਸਤੇ ਦੀ ਗੱਲ ਨਹੀਂ ਹੁੰਦੀ, ਚੇਤਾ ਰੱਖੋ, ਉਹਨਾਂ ਨੂੰ ਹੋਰ ਕਿਸੇ ਨਰਕ ਦੀ ਲੋੜ ਨਹੀਂ, ਉਹ ਜਿਉਂਦਿਆਂ ਜੀ ਨਰਕ ਵਿੱਚ ਹੁੰਦੇ ਨੇ।
ਜਿੱਥੇ ਗੁਰੂ ਦਾ ਉਪਦੇਸ਼ ਵਰਤਦਾ ਹੈ ਉਹ ਜਿਉਂਦੇ ਜੀ ਕਿੱਥੇ ਹੁੰਦੇ ਨੇ, ਸਵਰਗ ਦੇ ਵਿੱਚ ਹੁੰਦੇ ਨੇ। ਹੁਣ ਕਬੀਰ ਸਾਹਿਬ ਨੇ ਵੇਖੋ ਕਿੱਡੀ ਕਮਾਲ ਦੀ ਗੱਲ ਆਖੀ, ਆਖਿਆ ਨਾ ਮੈਨੂੰ ਸਵਰਗ ਚਾਹੀਦਾ ਹੈ ਨਾ ਮੈਨੂੰ ਨਰਕ ਦੀ ਪਰਵਾਹ ਹੈ। ਦੋ ਚੀਜ਼ਾਂ ਹੁੰਦੀਆਂ ਨਾ, ਜਾਂ ਤੇ ਬੰਦੇ ਨੂੰ ਲਾਲਚ ਹੈ ਵੀ ਮੈਨੂੰ ਸਵਰਗ ਮਿਲੇ, ਤੇ ਜਾਂ ਇਹ ਡਰ ਰਹਿੰਦਾ ਹੈ ਵੀ ਮੈਨੂੰ ਕਿਤੇ ਨਰਕ ਨਾ ਮਿਲ ਜਾਵੇ। ਅਮੂਮਨ ਤੁਸੀਂ ਬੰਦੇ ਨੂੰ ਪੁੱਛਿਓ ਵੀ ਜੇ ਤੈਨੂੰ ਨਰਕ ਮਿਲਣਾ ਹੈ ਤੇ ਇਹ ਤੋਂ ਬਚਾਅ ਦਾ ਹੱਲ ਕੀ ਹੈ, ਜੇ ਮੰਨ ਲਓ ਕੋਈ ਇਸ ਫਿਲੋਸਫੀ ਨੂੰ ਮੰਨਦਾ ਵੀ ਹੈ। ਵੈਸੇ ਤੇ ਬਹੁਤ ਸਾਰੇ ਆ ਜਿਹੜੇ ਪੋਡਕਾਸਟਾਂ ਵਾਲੇ ਨੇ ਕਈ ਤਰ੍ਹਾਂ ਦੀਆਂ ਵਿਚਾਰਾਂ ਦਿੰਦੇ ਰਹਿੰਦੇ ਨੇ। ਅਸੀਂ ਕਈ ਵਾਰ ਜਿਹੜੇ ਨੀਮ ਪਾਗਲ ਬੰਦੇ ਨੇ ਉਹ ਵੀ ਪੋਡਕਾਸਟਾਂ ਤੇ ਲਿਆਣ ਕੇ ਬਿਠਾਏ ਨੇ ਜਿਨ੍ਹਾਂ ਨੂੰ ਗੁਰਮਤਿ ਦੀ ਕੋਈ ਸਮਝ ਨਹੀਂ ਹੈ। ਇੱਕ ਬੀਬੀ ਪਿੱਛੇ ਜੇ ਬੈਠੀ ਸੀ, ਉਹ ਸੂਰਜ ਦੇ ਉੱਤੋਂ ਗੇੜਾ ਕੱਢ ਆਈ, ਮਤਲਬ ਟਵਲੀਆਂ ਮਾਰਨੀਆਂ ਨੇ ਬਹਿ ਕੇ ਤੁਸੀਂ ਮਾਰੀ ਜਾਓ ਵੀ ਕਿਹੜਾ ਕਿਸੇ ਨੇ ਪੁੱਛਣਾ ਹੈ, ਕਿਹੜਾ ਕਿਸੇ ਨੇ ਕੋਈ ਜਵਾਬ ਮੰਗਣਾ ਹੈ। ਕਿਉਂਕਿ ਪਤਾ ਹੈ ਵੀ ਜਿੱਦਾਂ ਦੀ ਦੁਨੀਆ ਬਥੇਰੀ ਏਦਾਂ ਦੀ ਤੁਰੀ ਫਿਰਦੀ ਹੈ, ਉਸ ਸੁਰਤ ਦੇ ਨਾਲ ਰਲਦੀਆਂ ਗੱਲਾਂ ਨੂੰ ਸੁਣਨ ਵਾਲੀ, ਸੰਸਾਰ ਬਥੇਰਾ ਹੈ, ਦੁਨੀਆ ਬਥੇਰੀ ਹੈ। ਗੁਰਦੇਵ ਨੇ ਗੱਲ ਕੀਤੀ ਹੈ ਜਿਉਂਦਿਆਂ ਜੀ ਸਵਰਗ ਦੀ। ਵੇਖੋ ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ, ਇਹ ਵੀ ਬਾਬਾ ਕਬੀਰ ਸਾਹਿਬ ਦਾ ਹੈ, ਕਹਿਣ ਲੱਗੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰੱਦ ਹੈ। ਆਖਿਆ ਅਸੀਂ ਇਹਨਾਂ ਦੋਵਾਂ ਹੀ ਵਿਚਾਰਾਂ ਨੂੰ ਰੱਦ ਕਰ ਦਿੱਤਾ, ਅਸੀਂ ਨਹੀਂ ਮੰਨਦੇ। ਕਿਆ ਨਰਕ ਕਿਆ ਸੁਰਗ, ਅੱਛਾ ਸੁਰਗ ਦੇ ਨਾਲ ਸ਼ਬਦ ਕੀ ਲਾਇਆ, ਵਿਚਾਰਾ, ਜਿਹਨੂੰ ਬੜਾ ਲੋਕ ਮਾਨ, ਵਿਚਾਰਾ ਕਿਹਨੂੰ ਕਿਹਾ ਜਾਂਦਾ? ਜਦੋਂ ਆਪਾਂ ਕਿਸੇ ਨੂੰ ਕਹਿਣਾ ਹੋਵੇ ਵੀ ਇਹ ਵਿਚਾਰਾ, ਵਿਚਾਰਾ ਤੁਸੀਂ ਕਿਹਨੂੰ ਕਹੋਗੇ? ਜਿਹਦੀ ਵੈਲਿਊ ਕੋਈ ਨਾ ਨਾ ਹੋਵੇ ਉਹਨੂੰ ਬੰਦਾ ਕੀ ਕਹਿੰਦਾ ਹੈ ਵੀ ਇਹ ਕੌਣ ਹੈ? ਵਿਚਾਰਾ ਹੈ। ਜਿਹੜਾ ਬੰਦੇ ਨੂੰ ਇਹ ਨਜ਼ਰ ਆਵੇ ਨਾ ਵੀ ਮੇਰੇ ਨਾਲੋਂ ਇਹ ਘੱਟ ਹੈ, ਤੇ ਉਹਦੇ ਲਈ ਸ਼ਬਦ ਕੀ ਵਰਤਿਆ ਜਾਂਦਾ? ਵਿਚਾਰਾ। ਕਦੀ ਤੁਸੀਂ ਤਗੜੇ ਨੂੰ ਕਿਹਾ ਵਿਚਾਰਾ? ਕਦੀ ਨਹੀਂ ਕਿਹਾ। ਅੱਛਾ, ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ, ਕਈਆਂ ਨੂੰ ਵਿਚਾਰੇ ਬਣਨ 'ਚ ਮਜ਼ਾ ਆਉਂਦਾ, ਕਈਆਂ ਨੂੰ ਵਿਚਾਰੇ ਬਣਨ 'ਚ ਬਹੁਤ ਮਜ਼ਾ ਆਉਂਦਾ, ਕਦੀ ਜ਼ਿੰਦਗੀ 'ਚ ਵਿਚਾਰੇ ਨਹੀਂ ਬਣਨਾ। ਅਤੇ ਸਾਡਾ ਹੁੰਦਾ ਵੀ ਕਈ ਵਾਰ ਇੱਦਾਂ ਹੈ ਵੀ ਜੇ ਇਸ ਬੰਦੇ ਦਾ ਇੱਕ ਹੱਥ ਪੈਰ ਇੱਕ ਅੰਗ ਨਹੀਂ ਹੈਗਾ, ਉਹਨੂੰ ਅਸੀਂ ਬੰਦਾ ਹੀ ਨਹੀਂ ਸਮਝਦੇ, ਉਹਨੂੰ ਕਹਿੰਦੇ ਹਾਂ ਜੀ ਇਹ ਵਿਚਾਰਾ। ਕਿਉਂਕਿ ਤੁਹਾਨੂੰ ਲੱਗਦਾ ਹੈ ਨਾ ਵੀ ਤੁਹਾਡੇ ਕੋਲ ਦੋ ਹੱਥ ਨੇ, ਇੱਥੇ ਦੋ ਹੱਥਾਂ ਵਾਲੇ ਵੀ ਮੰਗਦੇ ਫਿਰਦੇ ਨੇ, ਅਤੇ ਹੋ ਸਕਦਾ ਜਿਹਦਾ ਇੱਕ ਹੱਥ ਹੋਵੇ ਉਹ ਵਿਚਾਰਾ ਨਾ ਹੋਵੇ, ਉਹ ਕਿਸੇ 'ਤੇ ਡਿਪੈਂਡ ਨਾ ਹੋਵੇ, ਉਹ ਮਿਹਨਤ ਕਰਦਾ ਹੋਵੇ, ਜਿਹਦੀਆਂ ਦੋਵੇਂ ਲੱਤਾਂ ਨਾ ਹੋਣ, ਹੋ ਸਕਦਾ ਉਹ ਪਹਾੜਾਂ 'ਤੇ ਵੀ ਚੜ੍ਹ ਜਾਂਦਾ ਹੋਵੇ, ਉਹਨੂੰ ਕੋਈ ਗਾਮ ਹੀ ਨਾ ਹੋਵੇ ਉਸ ਚੀਜ਼ ਦਾ, ਪਰ ਸਾਡੀ ਸੁਰਤ ਵਿੱਚ ਇਹ ਚੀਜ਼ ਪੈ ਚੁੱਕੀ ਹੈ। ਅਸੀਂ ਜਿੱਥੇ, ਕਿਉਂਕਿ ਸਰੀਰਾਂ ਨਾਲ ਜੁੜੇ ਲੋਕ ਹਾਂ ਜੀ ਆਪਾਂ, ਅਤੇ ਆਪਾਂ ਤੁਲਨਾ ਕਿਹਨੂੰ ਵੇਖ ਕੇ ਕਰਦੇ ਹਾਂ? ਸਰੀਰ ਨੂੰ ਵੇਖ ਕੇ ਕਰਦੇ ਹਾਂ। ਜਿੱਥੇ ਕਿਸੇ ਦੀ ਇੱਕ ਅੱਖ ਨਹੀਂ, ਤੁਸੀਂ ਕਹਿ ਦੇਣਾ ਕਿ ਇਹ ਕੀ ਹੈ? ਵਿਚਾਰਾ। ਹੋ ਸਕਦਾ ਹੈ ਉਹਨੂੰ ਇਸ ਗੱਲ ਦਾ ਕੋਈ ਗਾਮ ਹੀ ਨਾ ਹੋਵੇ, ਵੀ ਕੋਈ ਗੱਲ ਨਹੀਂ। ਜਿੱਥੇ ਕਿਸੇ ਦੀ ਇੱਕ ਬਾਂਹ ਨਹੀਂ, ਇੱਕ ਲੱਤ ਨਹੀਂ, ਜਿੱਥੇ ਤੁਸੀਂ ਇਹ ਵੇਖਿਆ ਵੀ ਮੇਰੇ ਨਾਲੋਂ ਇਹ ਘਟੀਆ ਹੈ, ਤੁਸੀਂ ਕਹਿ ਦਿੱਤਾ ਜੀ ਵਿਚਾਰਾ। ਨਹੀਂ, ਉਹ ਵਿਚਾਰਾ ਨਹੀਂ ਹੁੰਦਾ। ਇੱਦਾਂ ਕੀ ਹੁੰਦਾ, ਜਿਹੜਾ ਇਹ ਤਬਕਾ ਹੈ ਨਾ ਜੀ, ਜਿਹੜਾ ਜਿਹਨਾਂ ਵਿਚਾਰਿਆਂ ਦੇ, ਮਤਲਬ ਹੁਣ ਸ਼ਬਦ ਫਿਰ ਵਿਚਾਰਾ ਕਿਉਂਕਿ ਪ੍ਰਚਲਿਤ ਇਹ ਸ਼ਬਦ ਹੈ, ਵੀ ਜਿਹਨਾਂ ਦੇ ਹੱਥ ਪੈਰ ਕਿਸੇ ਕਾਰਨ ਕਰਕੇ ਸਲਾਮਤ ਨਹੀਂ ਰਹੇ, ਅਸੀਂ ਉਹਨਾਂ ਨੂੰ ਵਿਚਾਰੇ ਬਣਾ ਦਿੱਤਾ, ਅਤੇ ਇੱਥੇ ਜਿਹਨਾਂ ਦੇ ਹੱਥ ਪੈਰ ਚੰਗੇ ਭਲੇ ਸਲਾਮਤ ਨੇ ਉਹ ਵੀ ਇੱਥੇ ਕੀ ਨੇ? ਵਿਚਾਰੇ ਹੀ ਨੇ ਨਾ। ਇਸ ਕਰਕੇ ਇੱਕ ਤਾਂ ਇੱਦਾਂ ਦਾ ਜਿਹੜਾ ਵੇਖਣ ਦਾ ਨਜ਼ਰੀਆ ਹੈ ਇਹਨੂੰ ਦੂਰ ਕਰਨ ਦੀ ਲੋੜ ਹੈ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਵਿਚਾਰਾ ਸ਼ਬਦ ਵਰਤਿਆ ਜਾਂਦਾ ਹੈ ਜਿੱਥੇ ਕਿਸੇ ਨੂੰ ਤੁਸੀਂ ਆਪਣੇ ਨਾਲੋਂ ਨੀਵਾਂ ਸਮਝਦੇ ਹੋ, ਛੋਟਾ ਸਮਝਦੇ ਹੋ। ਹੁਣ ਹਿੰਦੁਸਤਾਨ ਦੀ ਧਰਤੀ ਦੇ ਲੋਕਾਂ ਨੇ ਸਵਰਗ ਨੂੰ ਬੜਾ ਵੱਡਾ ਮੰਨਿਆ, ਤੇ ਬਾਬੇ ਕਬੀਰ ਨੇ ਕੀ ਆਖਿਆ, ਕਿਆ ਨਰਕ ਕਿਆ ਸੁਰਗ ਵਿਚਾਰਾ। ਆਮ ਨਹੀਂ ਬਾਬੇ ਕਹਿੰਦੇ, ਕਹਿੰਦੇ ਜੀ ਤੁਸੀਂ ਨਰਕਾਂ 'ਚ ਜਾਓਗੇ, ਜੇ ਸਾਡੇ ਨਾਲ ਜੁੜੋਗੇ ਤੇ ਤੁਸੀਂ ਸਵਰਗਾਂ 'ਚ ਜਾਓਗੇ, ਸਾਨੂੰ ਬਾਬਾ ਜੀ ਤੁਹਾਡੇ ਨਾ ਨਰਕ ਦੀ ਲੋੜ ਹੈ ਤੇ ਨਾ ਸਾਨੂੰ ਤੁਹਾਡੇ ਸਵਰਗ ਦੀ ਲੋੜ ਹੈ, ਲੋੜ ਹੀ ਨਹੀਂ ਹੈਗੀ। ਕਿਉਂ ਲੋੜ ਹੋਵੇ? ਕੀ ਆਹ ਜਿਹੜਾ ਜੀਵਨ ਮਿਲਿਆ ਹੈ ਮੈਂ ਇਹਨੂੰ ਸਵਾਰਿਆ ਨਹੀਂ,

0: ਆਸ ਰੱਖਦੇ ਹਾਂ ਮਹਾਰਾਜ ਹੁਣ ਮਰਨ ਤੋਂ ਬਾਅਦ ਤੇ ਸਵਰਗ ਦੇ, ਤੇ ਜੇ ਇੱਥੇ ਨਰਕ ਭੋਗ ਗਿਆ ਏ ਮੈਨੂੰ ਨਹੀਂ ਪਤਾ ਮਰਨ ਤੋਂ ਬਾਅਦ ਹੁੰਦਾ ਕਿ ਨਹੀਂ ਹੁੰਦਾ, ਮੈਂ ਉੱਥੇ ਵੀ ਅਸੀਂ ਨਰਕ 'ਚ ਹੀ ਛੱਡਣਾ ਫਿਰ। ਖੈਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਬਾਬਾ ਕਬੀਰ ਸਾਹਿਬ ਤੁਸੀਂ ਕਿੱਥੇ ਰਹਿੰਦੇ ਹੋ? ਆਖਿਆ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦਿ। ਆਪਾਂ ਦੇ ਭਾਈ ਨਾਨਕ ਭਗਤਾਂ ਸਦਾ ਆਪਾਂ ਦੇ ਮੌਜਾਂ 'ਚ ਰਹਿੰਦੇ ਹਾਂ, ਕੁਝ ਚਲਿਆ ਗਿਆ ਤਾਂ ਵੀ ਮੌਜ 'ਚ, ਕੁਝ ਆ ਗਿਆ ਤਾਂ ਵੀ ਮੌਜ 'ਚ। ਜਿਵੇਂ ਇੱਕ ਭੰਗੀ ਬੰਦਾ ਹੁੰਦਾ ਨਾ, ਵੈਸੇ ਬਾਣੀ ਗੁਰੂ ਨਾਨਕ ਸਾਹਿਬ ਨੇ ਉਦਾਹਰਣਾਂ ਵਰਤੀਆਂ, ਆਪਾਂ ਫਿਰ ਵਿਚਾਰਾਂਗੇ। ਉਹਨਾਂ ਕਿਹਾ ਭਾਉ ਤੇਰਾ ਭਾਂਗ ਖਲੜੀ ਮੇਰਾ। ਅੱਛਾ ਜਿਹੜਾ ਭੰਗੀ ਬੰਦਾ ਹੁੰਦਾ ਜਿਹੜਾ ਭੰਗ ਨਾਲ ਰੱਜ ਲੈਂਦਾ ਉਹਨੂੰ ਨਹੀਂ ਫਿਰ ਪਰਵਾਹ ਹੁੰਦੀ ਕਿਸੇ ਦੀ। ਮੈਂ ਨਹੀਂ ਕਹਿੰਦਾ ਭੰਗ ਪੀਆ ਕਰੋ, ਜਿਹੜਾ ਰੱਬ ਦੀ ਭੈ ਦੀ ਭੰਗ ਵਿੱਚ ਆ ਗਿਆ ਉਹ ਸਦਾ ਮੌਜ 'ਚ ਹੈ। ਸਤਿਗੁਰ ਨੇ ਆਖਿਆ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਮੈਂ ਕੀ ਉਹਦਾ ਅਨੁਮਾਨ ਕਵਾਂ? ਹੁਣ ਕਬੀਰ ਸਾਹਿਬ ਨੂੰ ਪੁੱਛੇ ਸਵਰਗ ਹੁੰਦਾ ਕਿੱਦਾਂ ਦਾ ਜੀ, ਇਹ ਮੌਜ ਹੁੰਦੀ ਕਿੱਦਾਂ ਦੀ ਹੈ? ਉਹ ਕਹਿੰਦੇ ਵੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ। ਇਹ ਜੀਵਨ ਉਹ ਹੁੰਦਾ ਇਹਨੂੰ ਮਾਣ ਕੇ ਵੇਖਣਾ ਪੈਂਦਾ, ਦੱਸਿਆ ਨਹੀਂ ਜਾਂਦਾ। ਜਿਵੇਂ ਗੂੰਗੇ ਦਾ ਮਨ ਸ਼ੱਕਰ ਨਾਲ ਮੰਨ ਗਿਆ ਹੋਵੇ, ਉਹਨੂੰ ਤੁਸੀਂ ਕਹੋ ਵੀ ਸ਼ੱਕਰ ਦਾ ਸਵਾਦ ਕਿੱਦਾਂ ਦਾ, ਉਹ ਕਹਿੰਦਾ ਉਹ ਕੀ ਦੱਸੇਗਾ ਤੁਹਾਨੂੰ? ਉਹਦੇ ਕੋਲ ਦੱਸਿਆ ਨਹੀਂ ਜਾਣਾ। ਚੰਗਿਆਈ ਨੂੰ ਮਾਣ ਕੇ ਤੇ ਵੇਖੋ, ਇਹਦਾ ਸਵਾਦ ਹੀ ਵੱਖਰਾ ਹੈ। ਤੁਸੀਂ ਬੁਰਾਈਆਂ ਹੀ ਮਾਣਦੇ ਹੋ। ਤੁਸੀਂ ਪੁੱਛਦੇ ਹੋ ਜੀ ਚੰਗਿਆਈ ਦਾ ਸਵਾਦ ਕਿੱਦਾਂ ਦਾ ਹੋਵੇਗਾ, ਮਾਣੋ ਫਿਰ ਪਤਾ ਲੱਗੇਗਾ, ਉਦਾਂ ਕਿਵੇਂ ਪਤਾ ਲੱਗੇਗਾ? ਇਹ ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਗੁਰੂ ਕਿਰਪਾ ਕਰੇ ਜੀ, ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਦਾ। ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਆਖਿਆ ਜੋ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ, ਉਹਦੀ ਸਾਂਝ, ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾ ਰਹੇ ਸਨ। ਗਿਆਨੀ ਜੀ ਦਾ ਧੰਨਵਾਦ। ਤੋ ਜਿੱਥੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਗੁਰੂ ਚਰਨਾਂ 'ਚ ਵਰਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ ਚੱਲ ਰਹੀ ਹੈ, ਨਗਰ ਕੁਰਾਲੀ ਦੀਆਂ ਸੰਗਤਾਂ ਵੱਲੋਂ, ਉੱਥੇ ਨਾਲ ਦੀ ਨਾਲ ਬਹੁਤ ਸਾਰੇ ਮਿੱਤਰ ਪਰਿਵਾਰਾਂ ਵੱਲੋਂ ਜੋ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਇਸੇ ਤਰ੍ਹਾਂ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਯਾਦ ਵਿੱਚ ਨਗਰ ਭੁਲੱਤ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤੋ ਆਰੰਭ ਕੀਤੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ ਸਵੇਰ ਨੂੰ ਲਗਭਗ 9:30 ਦੇ ਕਰੀਬ ਪਾਏ ਜਾਣੇ ਹੈ, ਔਰ ਉਪਰੰਤ ਹਫ਼ਤਾਵਾਰੀ ਸਮਾਗਮ ਇਸੇ ਮੇਨ ਦੀਵਾਨ ਹਾਲ ਵਿੱਚ ਸਜਣੇ ਨੇ, ਜਿਹਦੇ ਵਿੱਚ ਉੱਚ ਕੋਟੀ ਦੇ ਜਥਿਆਂ ਨੇ, ਜਿੱਥੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਾ ਹੈ, ਕਥਾ ਵਿਚਾਰਾਂ ਵੀ ਹੋਣਗੀਆਂ, ਅਖੀਰ ਵਿੱਚ ਢਾਡੀ ਜਥਾ ਢਾਡੀ ਵਾਰਾਂ ਗੁਰ ਇਤਿਹਾਸ ਪੇਸ਼ ਕਰੇਗਾ। ਤੋ ਅੱਜ ਸ਼ਾਮ ਦੇ ਸਮਾਗਮਾਂ ਦੀਆਂ ਸੇਵਾਵਾਂ 5 ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹੈ। ਵੇਖੋ, ਵੈਸੇ ਇਹ ਗੱਲ ਕਹਿ ਦੇਣੀ, ਕਿਉਂਕਿ ਇਸ ਵੇਲੇ ਲੰਗਰ ਦੇ ਵਿੱਚ ਜੇਕਰ ਜਾ ਕੇ ਗੇੜਾ ਮਾਰ ਕੇ ਵੇਖੋ ਤੁਸੀਂ, ਤੇ ਉੱਥੇ ਤਿਲ ਸੁੱਟਿਆਂ ਭੁੰਜੇ ਨਹੀਂ ਡਿੱਗਦਾ, ਐਸੇ ਹਾਲਾਤ ਹੈ। ਲੰਗਰ ਦੇ ਵਿੱਚ ਚੱਲ ਰਹੀ ਕਸ਼ਮਕਸ਼, ਲੰਗਰ ਦੇ ਵਿੱਚ ਚੱਲ ਰਹੀ ਗੱਲਬਾਤ ਇੱਥੇ ਅੰਦਰ ਦੀਵਾਨ ਹਾਲ ਦੇ ਵਿੱਚ ਡਿਸਟਰਬ ਕਰ ਰਹੀ ਹੈ। ਲੰਮੀਆਂ ਲਾਈਨਾਂ ਨੇ, ਅੱਧਾ ਅੱਧਾ ਘੰਟਾ ਉੱਥੇ ਵੇਟ ਕਰਕੇ ਫਿਰ ਬਾਅਦ ਵਿੱਚ ਜਿਹੜਾ ਪ੍ਰਸ਼ਾਦਾ ਜਿਹੜਾ ਉਹਦੀ ਵਾਰੀ ਆਉਂਦੀ ਹੈ, ਤੇ ਕਿੰਨਾ ਚੰਗਾ ਹੋਵੇ ਵੀ ਉਹ ਸਮਾਂ ਜਿਹੜਾ ਉੱਥੇ ਬਾਹਰ ਆਪਾਂ ਵੇਸਟ ਕਰਨਾ, ਉਹ ਇੱਥੇ ਦਰਬਾਰ ਦੇ ਵਿੱਚ ਬੈਠ ਕੇ ਕੋਈ ਚੰਗਾ ਸੁਣ ਲਿਆ ਜਾਏ। ਤੋ 5 ਪਰਿਵਾਰਾਂ ਵੱਲੋਂ ਅੱਜ ਦੇ ਇਹਨਾਂ ਸ਼ਾਮ ਦੇ ਸਮਾਗਮਾਂ ਦੀਆਂ ਸੇਵਾਵਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹੈ। ਤੋ ਆਓ ਗੁਰੂ ਪਿਆਰਿਓ, ਬੇਨਤੀ ਕਰ ਦਈਏ, ਜਿੱਥੇ ਗੁਰਬਾਣੀ ਕੀਰਤਨ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਜਥੇ ਦਾ, ਢਾਡੀ ਵਾਰਾਂ ਗੁਰ ਇਤਿਹਾਸ ਦਾ। ਲਗਭਗ ਪਿਛਲੇ 5.5-6 ਮਹੀਨੇ ਤੋਂ ਆਪਣੇ ਪਾਸੇ ਢਾਡੀ ਜਥਾ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਸਾਹਿਬ, ਉਹਨਾਂ ਦਾ ਜਥਾ ਹਾਜ਼ਰੀਆਂ ਭਰ ਰਿਹਾ ਹੈ, ਅਤੇ ਇੱਕਾ ਦੁੱਕਾ ਹਾਜ਼ਰੀਆਂ ਉਹਨਾਂ ਦੀਆਂ ਹੋਰ ਨੇ। ਅੱਜ ਸ਼ਾਮ ਦੀ ਹਾਜ਼ਰੀ ਹੈ, ਅਤੇ ਕੱਲ੍ਹ ਸੰਡੇ ਦੇ ਦੀਵਾਨ ਇਹਨਾਂ ਦੇ ਨੇ, ਪਰਸੋਂ ਨੂੰ ਤੜਕੇ ਦੀ ਇਹਨਾਂ ਦੀ ਵਤਨ ਪੰਜਾਬ ਦੀ ਵਾਪਸੀ ਹੈ। ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ, ਰੋਜ਼ਾਨਾ ਸਰਵਣ ਕਰਨ ਵਾਲੀਆਂ ਸੰਗਤਾਂ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ। ਤੋ ਆਓ ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ, ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰ ਜੋ ਗੁਰੂ ਪਿਆਰੇ ਸਿੰਘ ਜੀ, ਆਓ ਸਾਰੀ ਸਮੁੱਚੀ ਸੰਗਤ ਚੁਕਾਓ ਸੀਸ, ਬੜੇ ਅਦਬ ਨਾਲ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਿਰਪਾ ਕਰੇ ਤੁਹਾਡੀ ਸਾਰਿਆਂ ਦੀ ਹਾਜ਼ਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਗੁਰੂ ਪਿਆਰ ਵਾਲਿਓ, ਇਤਿਹਾਸ ਦੇ ਵਰਕੇ ਚੱਲ ਰਹੇ ਸੀ ਕਿ ਚੰਦੂ ਲਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਾਤਲ ਇਕੱਲਾ ਨਹੀਂ, ਸਾਰੀ ਚੰਡਾਲ ਚੌਂਕੜੀ, ਅਹਿਮਦ ਸ਼ੇਖ ਸਰਹੰਦੀ, ਪ੍ਰਿਥੀ ਚੰਦ, ਮੇਹਰਵਾਨ, ਸ਼ੇਖ ਫਤਾ, ਇਹ ਸਾਰੇ ਜਣੇ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸਾਰਿਆਂ ਦਾ ਹੱਥ ਵਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਉਸਾਰੂ ਕੰਮ ਆਰੰਭ ਕੀਤੇ, ਇੱਕ ਫੌਜ ਬਣਾਈ, ਅਕਾਲ ਬੁੰਗਾ ਰਚ ਲਿਆ, ਔਰ ਹਜ਼ੂਰ ਸ਼ਿਕਾਰ ਖੇਡਦੇ ਨੇ, ਨੌਜਵਾਨ ਭਰਤੀ ਹੋ ਰਹੇ ਨੇ, ਚੰਗੇ ਸ਼ਸਤਰ, ਚੰਗੇ ਘੋੜੇ ਹਾਜ਼ਰ ਹੋ ਰਹੇ ਨੇ। ਚੰਦੂ ਲਾਲ ਦੀ ਨੀਂਦ ਹਰਾਮ ਹੋ ਗਈ, ਬਈ ਨਾ ਜਾਣੇ ਛੇਵਾਂ ਗੁਰੂ ਇਹ ਫੌਜੀ ਮਦਦ ਨਾਲ ਮੇਰਾ ਅੰਤ ਸਮਾਂ ਨੇੜੇ ਆ ਸਕਦਾ, ਮੇਰੀ ਮੌਤ ਹੋ ਸਕਦੀ। ਮਨ ਵਿੱਚ ਦਲੀਲ ਬਣਾਈ, ਮਨ ਵਿੱਚ ਪੱਕਾ ਕਰਕੇ ਕਿ ਕਿਉਂ ਨਾ ਛੇਵੇਂ ਗੁਰੂ ਨੂੰ ਹੀ ਖਤਮ ਕਰ ਦਿੱਤਾ ਜਾਵੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋਏ ਤਾਂ ਜਦੋਂ ਜਹਾਂਗੀਰ ਦਿੱਲੀ ਆਇਆ ਨਾ, ਉਹਦੀ ਸਿਹਤ ਦਿਨੋ ਦਿਨ ਥੱਲੇ ਨੂੰ ਜਾ ਰਹੀ ਹੈ, ਉਹਨੂੰ ਰਾਤਾਂ ਨੂੰ ਨੀਂਦ ਨਹੀਂ ਆ ਰਹੀ। ਜੇ ਨੀਂਦ ਆਉਂਦੀ ਤਾਂ ਉੱਭੜ ਉੱਭੜ ਕੇ ਉੱਠਦਾ, ਉਹ ਡਾਕਟਰਾਂ ਨੂੰ, ਹਕੀਮਾਂ ਨੂੰ, ਵੈਦਾਂ ਨੂੰ, ਜੋਤਸ਼ੀਆਂ ਨੂੰ ਪੁੱਛਦਾ ਕਿ ਹਿੰਦੂ ਰਾਜਕੁਮਾਰੀ ਦੇ ਪੇਟੋਂ ਆ, ਜੋਧਾ ਬਾਈ ਦਿਓ, ਤੇ ਮਾਂ ਬਾਪ ਦੇ ਗੁਣ ਸੁਭੈਕਾਂ ਬੱਚੇ ਚ ਆ ਜਾਇਆ ਕਰਦੇ ਨੇ। ਚੰਦੂ ਲਾਲ ਮਹਿਲਾਂ ਚ ਗਿਆ, ਇਹਨੇ ਗੱਲ ਸ਼ੁਰੂ ਕੀਤੀ, ਚਾਤਰ ਦਿਮਾਗ ਸੀ, ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਤਾਂ ਦਿਨੋ ਦਿਨ ਥੱਲੇ ਨੂੰ ਜਾ ਰਹੇ ਹੈ, ਤੁਸੀਂ ਤਾਂ ਬਹੁਤ ਕਮਜ਼ੋਰ ਹੋ ਗਏ। ਤੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਮੈਨੂੰ ਨੀਂਦ ਨਹੀਂ ਆਉਂਦੀ, ਮਨ ਉੱਤੇ ਪਛਤਾਵਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ। ਹੁਣ ਸੋਚਦਾ ਏ ਕਿ ਕੀ ਕਰਾਂ। ਚੰਦੂ ਲਾਲ ਕਹਿਣ ਲੱਗਾ, ਕਹਿੰਦਾ ਬਈ ਕੋਈ ਜੋਸ਼ ਵਿਦਿਆ ਲਵਾ ਕੇ ਦੇਖਣੀ ਸੀ, ਸ਼ਾਇਦ ਕੋਈ ਗ੍ਰਹਿ ਕੋਈ ਇਦਾਂ ਦਾ ਹੋਵੇ, ਕਿਸੇ ਗ੍ਰਹਿ ਦਾ ਮੂੰਹ ਬੰਦ ਕਰ ਦਿੱਤਾ ਜਾਵੇ ਤਾਂ ਸ਼ਾਇਦ ਤੁਹਾਡੀ ਸਿਹਤ ਕਾਮਯਾਬ ਹੋ ਸਕਦੀ ਹੈ। ਜਹਾਂਗੀਰ ਕਹਿਣ ਲੱਗਾ ਵੀ ਜਿਹੜਾ ਸਰਕਾਰੀ ਰੋਜ਼ ਆਉਂਦਾ ਸੀ ਅੱਗੇ ਹਕੀਮ, ਉਹਨੇ ਦੱਸ ਪਾਈ ਸੀ ਇੱਕ ਜੋਤਸ਼ੀ ਦੀ, ਉਹਦੇ ਕੁਛ ਸਮਝ ਵਿੱਚ ਨਹੀਂ ਆਈ। ਕਹਿੰਦਾ ਵੀ ਜੇ ਤੁਹਾਡੇ ਕੋਈ ਨਿਗਾਹ 'ਚ ਕੋਈ ਚੰਗਾ ਜੋਤਸ਼ੀ ਹੈ ਤਾਂ ਤੁਸੀਂ ਭੇਜੋ। ਬਸ ਇਹੀ ਗੱਲ ਚੰਦੂ ਲਾਲ ਚਾਹੁੰਦਾ ਸੀ। ਚੰਦੂ ਲਾਲ ਕਹਿੰਦਾ ਵੀ ਜਿੱਥੇ ਮੇਰੀ ਰਹਿਸ਼ ਏ, ਉਹਦੇ ਲਾਗੇ ਕਈ ਘਰ ਨੇ, ਉਹਨਾਂ ਵਿੱਚੋਂ ਇੱਕ ਮੇਰਾ ਖਾਸ ਜੋਤਸ਼ੀ ਹੈ, ਬੜਾ ਵਿਦਵਾਨ ਹੈ, ਬਹੁਤ ਦੁਨੀਆ ਉਹਦੇ ਕੋਲ ਆਉਂਦੀ ਹੈ। ਤੇ ਜਹਾਂਗੀਰ ਕਹਿਣ ਲੱਗਾ ਵੀ ਉਹਨੂੰ ਸਵੇਰ ਨੂੰ ਦਰਬਾਰ ਵਿੱਚ ਲੈ ਕੇ ਆ। ਚੰਦੂ ਲਾਲ ਘੋੜੇ ਤੇ ਸਵਾਰ ਹੋ ਕੇ ਸਿੱਧਾ ਜੋਤਸ਼ੀਆਂ ਦੇ ਮੱਲੇ ਗਿਆ। ਜਿਹੜਾ ਉਹਦਾ ਖਾਸ ਮਿੱਤਰ ਸੀ ਉਹਦਾ ਕੁੰਡਾ ਖੜਕਾਇਆ, ਜਦ ਉਹਨੇ ਕੁੰਡਾ ਖੋਲਿਆ ਤਾਂ ਹੱਥ ਉੱਤੇ ਥੈਲੀ ਰੱਖੀ ਮਾਇਆ ਦੀ, ਤੇ ਹੁਣ ਮਾਇਆ ਤਾਂ ਬੜਬੜਿਆਂ ਦੇ ਮਨ ਮੋਹ ਲੈਂਦੀ ਹੈ। ਜੋਤਸ਼ੀ ਨੂੰ ਚੰਦੂ ਲਾਲ ਕਹਿ ਰਿਹਾ ਹੈ, ਕਹਿੰਦਾ ਵੀ ਜੋ ਮੈਂ ਕਹਾਂ ਤੂੰ ਉਹ ਕਹਿਣਾ। ਕਹਿੰਦਾ ਹੁਕਮ ਕਰੋ ਕੀ ਕਰਨਾ। ਚੰਦੂ ਲਾਲ ਹੁਣ ਅੰਦਰ ਬਿਠਾਲ ਕੇ ਦੱਸ ਰਿਹਾ
1: कि कल जहांगीर के दरबार में कि तू जाना आ गल कहनी सारी गल समझाती और नाल माया होर देन दा उन्हें वायदा कर लिया। दरबार लगा दूसरे दिन ते दरबार में सारे कर्मचारी दईए मुंशी पटवारी लंबड़दार चौधरी बैठे ने ते ज्योतिषी भी आ गया ते जहांगीर ने अपने कोल बुला लिया कंजा ज्योतिषी जी कोई ज्योतिष ला के वेखो ए है वैसे पढ़ाई ए ये पिछला तो सब कुछ दस दी पर गांह दा नहीं ते ना गांह दा किसे को दस होना आ भावा बैदर वाले मौसम दस दिन मौसम विभाग वाले बैदर पर है अंदाजे ओदा भेत नहीं किसी ने पाना जिदन भेत पै गया भी वह चीज खत्म हो जानी है ना किसी को पाया जाना तो ना किसी को पैना। हुण ज्योतिषी ने जलो जाके गल वेखी ना जिवें उन्हें दस्या होया सी उन्हें हाथ दियां रेखा वेखियां हाथ कदी पुठा कदी सीधा तो उन्हें सिर मार दिता। जहांगीर कहन लगा ज्योतिषी सिर क्यों मारिया की गल होई कहिंदा बड़ी तकड़ी साड़ सती तुहाडे ते पैण वाली आ कहिंदा इहदा को हल हल कहिंदा इहदा बस वेहे जिवें चंदू ने दस्या सी कोई परमात्मा हल कहिंदा इहदा बस वेहे जिवें चंदू ने दस्या सी कोई परमात्मा कोई धर्मात्मा बंदा निर्वैर बंदा निरभाओ बंदा। 40 दिन एकांत बैठ के वो परमेश्वर की बंदगी करे ईश्वर की तो तुहाडी जान खलासी बच सकती है तुहाडा गड़ा टैल सकता। जहांगीर कहन लगा भी मेरी निगाह च तो इदां दा बंदा कोई नहीं कौन हो सकता चंदू लाल ने पहला ही दस्या होया सी। वो कहिंदा जी मेरी निगाह च है दस मैं दिना उन्हूं पक्का करना तुहाडी काम तुहाडा काम है तुहाडी मर्जी है करना कि नहीं करना पर मेरी निगाह विच निरवैर ते निरभाओ गुरु नानक दी गुरगद्दी दा छेवां पातशाह है उन्हूं मुसलमान अपना पीर मानते ने हिंदू ते सिख अपना रब मानते ने जे कदे छेवां गुरु एकांत बैठ के ਉਹ ਕਿਤੇ ਪਰਮੇਸ਼ਰ ਈਸ਼ਵਰ ਦੀ ਬਾਣੀ ਪੜ੍ਹੇ ਤੇ ਤੁਹਾਡੀ ਬੰਦ ਖਲਾਸੀ ਤੁਹਾਡੀ ਕਾਮਯਾਬੀ ਸਿਹਤ ਦੀ ਹੋ ਸਕਦੀ ਹੈ। ਜਹਾਂਗੀਰ ਉੱਠ ਕੇ ਕਹਿਣ ਲੱਗਾ ਕਹਿੰਦਾ ਜੇ ਥੋੜਾ ਹੀ ਸਮਾਂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਲ ਕੇ ਸਰਕਾਰ ਨੇ ਸ਼ਹੀਦ ਕੀਤਾ

ਸਰੀਰ ਵੀ ਸਿੱਖਾਂ ਦੇ ਹਵਾਲੇ ਨਹੀਂ ਕੀਤਾ, ਰਾਵੀ ਦੇ ਸਪੁਰਦ ਕੀਤਾ। ਉਹ ਮੇਰੀ ਖਾਤਰ ਕਿਉਂ 40 ਦਿਨ ਤਪੱਸਿਆ ਕਰ ਸਪੁਰਦ ਕੀਤਾ? ਉਹ ਮੇਰੀ ਖਾਤਰ ਕਿਉਂ 40 ਦਿਨ ਤਪੱਸਿਆ ਕਰਨਗੇ? ਮੈਂ ਤਾਂ ਉਹਨਾਂ ਦੇ ਬਾਪ ਦਾ ਕਾਤਲ ਵਾਂ, ਮੈਂ ਹੁਕਮ ਦੇਣ ਵਾਲਾ। ਜਿਵੇਂ ਚੰਦੂ ਨੇ ਸਮਝਾਇਆ ਸੀ, ਉਹ ਕਹਿੰਦਾ ਜੀ ਬਸ ਇਹੀ ਤਾਂ ਗੱਲ ਵਾ, ਉਹ ਨਿਰਭੈ ਆ ਤੇ ਨਿਰਭਉ ਆ, ਔਰ ਉਹ ਕਿਸੇ ਨਾਲ ਵੈਰ ਨਹੀਂ, ਨਿਰਵੈਰ ਵਾ, ਉਹ ਕੋਈ ਦੁਸ਼ਮਣੀ ਨਹੀਂ। ਇੱਕ ਲਾਗੇ ਵਜ਼ੀਰ ਬੈਠਾ, ਉਹਦੇ ਅੰਦਰ ਭਾਵਨਾ ਆ ਗੁਰਸਿੱਖੀ ਦੀ, ਉਹ ਸਿੱਖੀ ਦੀ ਭਾਵਨਾ। ਉਹ ਕਹਿੰਦਾ ਜੀ ਤੁਸੀਂ ਇੱਕ ਵਾਰ ਛੋਟਾ ਮੂੰਹ ਤੇ ਬੜੀ ਗੱਲ, ਤੁਸੀਂ ਇੱਕ ਵਾਰ ਬੇਨਤੀ ਕਰਕੇ ਵੇਖੋ ਵੀ ਮੈਨੂੰ ਵੀ ਆਸ ਵਾ ਵੀ ਛੇਵਾਂ ਗੁਰੂ ਤੁਹਾਨੂੰ ਕਦੇ ਜਵਾਬ ਨਹੀਂ ਦਊਗਾ, ਕਿਉਂਕਿ ਗੁਰੂ ਨਾਨਕ ਦੇ ਦਰਬਾਰ ਤੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਛੂਆ ਛਾਤ ਨਹੀਂ, ਉਹ ਨਿਰਵੈਰ ਗੁਰੂ ਏ। ਕਹਿੰਦਾ ਜੀ ਕਰੋ ਆਗਿਆ। ਜੋਰਸੀ ਨੇ ਆਪਣਾ ਸਮਾਨ ਸਮੇਟਿਆ, ਝੋਲੇ ਚ ਪਾਇਆ ਤਾਂ ਇਜਾਜ਼ਤ ਲੈ ਕੇ ਬਾਹਰ ਹੋ ਗਿਆ। ਤੇ ਚੰਡੂ ਲਾਲ ਨੇ ਗੱਲ ਰੰਭੀ, ਕਹਿੰਦਾ ਜੀ ਤੁਸੀਂ ਨਾਲ ਕਿੰਚ ਬੇਗ ਤੇ ਵਜ਼ੀਰ ਖਾਂ ਨੂੰ ਭੇਜੋ, ਇਹ ਜਾ ਕੇ ਕਰਨ ਬੇਨਤੀ। ਕਹਿੰਦਾ ਜੀ ਜੇ ਉਹ ਨਾ ਆਉਣ ਸਕਣਗੇ ਸਾਨੂੰ ਪਤਾ ਤਾਂ ਲੱਗ ਜਾਓ, ਆਪਾਂ ਕੋਈ ਹੋਰ ਇੰਤਜ਼ਾਮ ਕਰਾਂਗੇ। ਜਹਾਂਗੀਰ ਕਹਿੰਦਾ ਮੈਨੂੰ ਪੱਕਾ ਪਤਾ ਵੀ ਛੇਵੇਂ ਗੁਰੂ ਨੇ ਨਹੀਂ ਆਉਣਾ। ਚੰਦੂ ਲਾਲ ਕਹਿੰਦਾ ਪਰਤ ਕੇ ਵੇਖ ਲਓ। ਕਿੰਚ ਬੇਗ ਦੇ ਵਜ਼ੀਰ ਖਾਂ ਦੋਵੇਂ ਜਣੇ ਚੱਲ ਗਏ। ਰਾਹ 'ਚ ਤਿੰਨ ਪੜਾਅ ਕੀਤੇ। ਹੁਣ ਮੈਂ ਇਹ ਵਿਸ਼ਾ ਨਹੀਂ ਛੇੜਨਾ ਵੀ ਕਿੱਥੇ ਕਿੱਥੇ ਕੀਤੇ, ਉਹ ਇੱਕ ਇਤਿਹਾਸ ਵੱਖਰਾ। ਅੰਮ੍ਰਿਤਸਰ ਦੀ ਧਰਤੀ ਦੇ ਦਰਬਾਰ ਲੱਗਾ ਹੋਇਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ, ਇਹ ਨਹੀਂ ਵੇਖਿਆ ਵੀ ਕੌਣ ਆ ਬੰਦੇ। ਅਨੇਕਾਂ ਹੀ ਮੁਸਲਮਾਨ ਆਉਂਦੇ ਸੀ, ਛੇਵੇਂ ਪਾਤਸ਼ਾਹ ਦਾ ਦਰਬਾਰ ਤੇ ਕਿੰਚ ਬੇਗ ਦੇ ਵਜ਼ੀਰ ਖਾਂ ਨੇ ਜਾ ਸਿਰ ਝੁਕਾਇਆ, ਬਹੁਤ ਅਦਬ ਨਾਲ ਸਿਰ ਝੁਕਾ ਕੇ ਹੱਥ ਜੋੜ ਕੇ। ਇੱਕ ਛੇਵੇਂ ਗੁਰੂ ਦੇ ਦਰਬਾਰ ਵਿੱਚ ਵਜ਼ੀਰ ਖਾਂ ਤੇ ਕਿੰਚ ਬੇਗ, ਇੱਕ ਜਹਾਂਗੀਰ ਦੀ ਬੇਨਤੀ।

0: ਭਰੇ ਦਰਬਾਰ ਦੇ ਅੰਦਰ ਬਹੁਤ ਨਿਮਰਤਾ ਦੇ ਨਾਲ ਕਿੰਚ ਬੇਗ ਤੇ ਵਜ਼ੀਰ ਖਾਂ ਨੇ ਹੱਥ ਜੋੜ ਕੇ ਸਿਰ ਝੁਕਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ ਪ੍ਰਾਰਥਨਾ ਕੀਤੀ। ਮਹਾਰਾਜ, ਅਸੀਂ ਦਿੱਲੀ ਤੋਂ ਆਏ ਹਾਂ, ਜਲਾਲੋਦੀਨ ਅਕਬਰ ਦੇ ਪੁੱਤਰ ਜਹਾਂਗੀਰ ਨੇ ਸਾਨੂੰ ਭੇਜਿਆ, ਨਰੇਸ਼ ਨੇ, ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਤੁਹਾਨੂੰ ਦਿੱਲੀ ਸੱਦਿਆ, ਸੱਦਣ ਦਾ ਕਾਰਨ ਆਹ ਦੱਸ ਦਿੱਤਾ ਬਈ ਉਹਨਾਂ ਦੀ ਸਿਹਤ ਦੀ ਕਾਮਯਾਬੀ ਵਾਸਤੇ 40 ਦਿਨ ਵਾਸਤੇ ਤੁਹਾਡੇ ਤੋਂ ਬਾਣੀ ਪੜਾਉਣੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਰਵੈਰ ਗੁਰੂ, ਇਹ ਨਹੀਂ ਕਿਹਾ ਵੀ ਅਸੀਂ ਨਹੀਂ ਜਾਣਾ। ਛੇਵੇਂ ਪਾਤਸ਼ਾਹ ਕਹਿਣ ਲੱਗੇ ਬੜੇ ਬੜੇ ਹਕੀਮ ਨੇ ਦਿੱਲੀ ਚ, ਸਾਡੀ ਲੋੜ ਪੈ ਗਈ। ਜਹਾਂਗੀਰ ਕਹਿਣ ਲੱਗਾ ਬੜੇ ਅਦਬ ਨਾਲ, ਕਹਿੰਦਾ ਮਹਾਰਾਜ ਬਸ ਹੁਣ ਮਸਲਾ ਇੱਥੇ ਆ ਕੇ ਖੜ ਗਿਆ ਵੀ ਤੁਸੀਂ ਜਾਓਗੇ ਤਾਂ ਜਾਨ ਬਚਣੀ ਹੈ, ਨਹੀਂ ਤਾਂ ਉਹਦੀ ਫੌਤ ਉਹਨੇ ਹੋ ਜਾਣਾ, ਉਹਨੇ ਮਰ ਜਾਣਾ। ਛੇਵੇਂ ਪਾਤਸ਼ਾਹ ਕਹਿਣ ਲੱਗਾ ਬਈ ਜੇ ਸਾਡੇ ਜਾਨ ਨਾਲ ਬਾਣੀ ਪੜਨਾ, ਭਾਰਤ ਦੇ ਬਾਦਸ਼ਾਹ ਦੀ ਜਾਨ ਬਚਦੀ ਹੈ ਤਾਂ ਅਸੀਂ ਜ਼ਰੂਰ ਜਾਵਾਂਗੇ। ਇਹ ਨਹੀਂ ਕਿਹਾ ਵੀ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਜੀ ਅਸੀਂ ਨਹੀਂ ਜਾਣਾ। ਗੁਰਬਾਣੀ ਦਾ ਫਰਮਾਨ ਗੁਰੂ ਅਰਜਨ ਦੇਵ ਕਹਿੰਦੇ ਨੇ ਵੀ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਹੁਣ ਪਤਾ ਵੀ ਮਸਲਾ ਹੱਲ ਨਹੀਂ ਹੋਣਾ। ਲੈ ਇੱਥੇ ਹੁਣ ਇਤਿਹਾਸ ਨੂੰ ਅਸੀਂ ਛੱਡਦੇ ਹਾਂ, ਕਿਉਂਕਿ ਵਕਤ ਇਹ ਘੜੀ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਨਾ ਮੇਰਾ ਤੇ ਨਾ ਕਿਸੇ ਹੋਰ ਦਾ। ਇਹ ਘੜੀ ਵੱਲ ਵੇਖ ਕੇ ਕਿਸੇ ਸ਼ਾਇਰ ਨੇ ਲਿਖਿਆ, ਕਹਿੰਦਾ ਘੜੀ ਘੜੀ ਵਿੱਚ ਲੱਖਾਂ ਦੇ ਫੇਰ ਹੁੰਦੇ, ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ। ਇੱਕ ਘੜੀ ਵਕਤ ਨਗਾ ਦਿੰਦੀ, ਇੱਕ ਮਿਲਦੀਆਂ ਪਾਸ ਘੁਮਿਆਰ ਘੜੀਆਂ, ਲੇਕਿਨ ਐਸ ਸੁਲੱਖਣੀ ਘੜੀ ਤੋਂ ਬਾਰਦਿਆਂ ਮੈਂ ਲੱਖ ਹਜ਼ਾਰ ਘੜੀਆਂ। ਜਿਹੜੀ ਗੁਰੂ ਦੇ ਯਾਦ ਵਿੱਚ ਬਤੀਤ ਹੋ ਜੇ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ

ਸਤਨਾਮ ਵਾਹਿਗੁਰੂ ਜੀ ਉਸਤਿਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਦ ਸਭ ਪੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦੜਾਇਆ ਖੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ ਕਿਉ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕਹਿ ਕੇ ਲਵੇ ਦੁੱਖ ਉਤਰੇ ਗੁਰ ਨਾਮ ਦੀ ਓਰ ਨਲਾਥਾ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕਹਿ ਕੇ ਲਵਿਖ ਦੁੱਖ ਉਤਰੇ ਗੁਰ ਨਾਮ ਦੀ ਓਰ ਨਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਮੇ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੈ ਤਿਨ ਸਫਲਿਓ ਜਨਮ ਸਨਾਥਾ ਮੋਹ ਕੋ ਕੀ ਜੈ ਦਾਸ ਦਾ ਦਾਸਨ ਕੋ ਹਰ ਦਿਆ ਤਾਰ ਜਗਨਨਾਥਾ ਹਮ ਅੰਧਲੇ ਗਿਆਨਹੀਣ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਲੰਥਾ ਹਮ ਅੰਧਲੇ ਗਿਆਨਹੀਣ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਯੋਗ ਸਤਿਸੰਗ ਜੀ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਕਥਾ ਕੀਰਤਨ ਅਤੇ ਅਖੀਰ ਤੇ ਭਾਈ ਜਸਵੰਤ ਸਿੰਘ ਜੋਸ਼ ਦੇ ਢਾਡੀ ਜਥੇ ਨੇ ਆਪਣੀ ਢਾਡੀ ਵਰਾਂ ਇਤਿਹਾਸ ਦੁਆਰਾ ਨਿਹਾਲ ਕੀਤਾ ਜਥੇ ਦਾ ਧੰਨਵਾਦ ਸੋਮਵਾਰ ਤੱਕ ਜਦੋਂ ਸਾਡੇ ਪਾਸ ਐਤਵਾਰ ਦਾ ਆਖਰੀ ਦੀਵਾਨ ਹੈ ਸੋਮਵਾਰ ਨੂੰ ਜਥੇ ਨੇ ਆਪਣੇ ਦੇਸ਼ ਵਾਪਸ ਚਲ ਜਾਣਾ ਗੁਰੂ ਕਿਰਪਾ ਦੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਉਪਰੰਤ ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਬੈਠ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਨੇ ਗੁਰੂ ਦੀ ਚਰਨਾਂ ਵਿੱਚ ਅਰਦਾਸ ਹੋਈ ਹੈ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਬੱਚਿਆਂ ਦੇ ਦੰਦ ਕਾਰਜ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਆਪ ਸੰਗਤਾਂ ਦੇ ਚਰਨ ਗੁਰੂ ਦੇ ਚਰਨ ਪ੍ਰਸੰਗ ਕੀਤੇ ਨੇ ਉਹਨਾਂ ਪਰਿਵਾਰਾਂ ਲਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੋਈ ਹੈ ਔਰ ਸਤਿਗੁਰਾਂ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਬਾਣੀ ਸਮਝਣ ਦਾ ਵਿਸ਼ਾ ਹੈ ਸਾਡੇ ਜੀਵਨ ਦਾ ਗਿਆਨ ਹੈ ਇਸ ਬਾਣੀ ਦੇ ਵਿੱਚ ਪਾਤਸ਼ਾਹ ਨੇ ਰਹਿਮਤ ਕੀਤੀ ਚੌਥੇ ਪਾਤਸ਼ਾਹ ਤਾਂ ਸ਼੍ਰੀ ਗੁਰੂ ਅਰਜਨ ਰਾਮਦਾਸ ਜੀ ਮਹਾਰਾਜ ਪਵਿੱਤਰ ਬਖਸ਼ਿਸ਼ ਕਰ ਰਹੇ ਨੇ ਵੀ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਮੇਰੇ ਪਹਿਲਾਂ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਨਾਮ ਜਪ ਸਿਮਰਨ ਕਰ ਬੰਦਗੀ ਕਰ ਭਗਤੀ ਕਰ ਜਿਹੜਾ ਸਾਰੇ ਪਦਾਰਥ ਨਹੀਂ ਬਖਸ਼ਿਆ ਕਰਦਾ ਜੀਵਨ ਵੀ ਇੱਕ ਪਦਾਰਥ ਜੇ ਗੁਰਮੁਖ ਪਿਆਰਿਓ ਇਹਨੂੰ ਵੀ ਸਫਲ ਕਰਨ ਵਾਸਤੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਪਿਆਰਿਓ ਮਾਧਵੇ ਕਿਹਾ ਕਹੀਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਗੁਰਮੁਖ ਪਿਆਰਿਓ ਇਹ ਨਹੀਂ ਆ ਕਿ ਆਪਾਂ ਵੱਖ ਵਾਂ ਨਹੀਂ ਉਹ ਸਾਡੇ ਵਿੱਚ ਹੀ ਆ ਸਾਡੇ ਹਿਰਦੇ ਵਿੱਚ ਹੀ ਵੱਸ ਰਿਹਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਬਖਸ਼ਿਸ਼ ਕਰਨੀ ਪਾਤਸ਼ਾਹ ਕਹਿੰਦੇ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਇਸ ਜਨਮ ਨੂੰ ਜਿੱਤ ਕੇ ਬਾਜੀ ਨੂੰ ਜਾ ਸਤਿਗੁਰ ਕਹਿੰਦੇ ਗੁਰਪੂਰੇ ਅੱਗੇ ਪਾਤਸ਼ਾਹ ਕਹਿੰਦੇ ਨੇ ਗੁਰਪੂਰੇ ਹਰ ਨਾਮ ਦੜਾਇਆ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਮੇਰੇ ਹਿਰਦੇ ਵਿੱਚ ਨਾਮ ਗੁਣ ਪੱਕੇ ਦ੍ਰਿੜ ਕਰ ਦਿੱਤੇ ਨਾਮ ਕੀ ਆ ਗੁਣ ਆ ਗੁਰਮੁਖ ਪਿਆਰਿਓ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਆ
ਬੇਸ਼ੱਕ ਮਨੁੱਖ ਸਾਰਾ ਦਿਨ ਗੁਰਦੁਆਰੇ ਦੇ ਵਿੱਚ ਸੇਵਾ ਕਰੇ, ਪਰ ਜੇ ਗੁਰਮੁਖ ਪਿਆਰੋ ਅਧਿਆਤਮਿਕ ਜੀਵਨ ਦਾ ਕੋਈ ਗੁਣ ਪ੍ਰਾਪਤ ਨਹੀਂ ਨਾ ਹੋਇਆ, ਉਸੇ ਤਰ੍ਹਾਂ ਸਾਡੇ ਜੀਵਨ 'ਚ ਉਹ ਗੱਲਾਂ ਰਹਿ ਗਈਆਂ ਅਤੇ ਪਾਤਸ਼ਾਹ ਕਹਿੰਦੇ ਫਿਰ ਕੋਈ ਗੁਰਮੁਖ ਪਿਆਰੇ ਇਸ ਜੀਵਨ ਦਾ ਅਤੇ ਇਸ ਚੀਜ਼ ਦਾ ਲਾਭ ਨਹੀਂ, ਅੰਦਰ ਗੁਣ ਪੈਦਾ ਕਰ। ਪਾਤਸ਼ਾਹ ਕਹਿੰਦੇ ਮੇਰੇ ਗੁਰੂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ ਕਿ ਮੇਰੇ ਅੰਦਰ ਨਾਮ ਸਿਮਰਨ ਬੰਦਗੀ ਭਗਤੀ ਅਤੇ ਚੰਗੇ ਗੁਣ ਜਿਹੜੇ ਸੀ ਉਹ ਮੇਰੇ ਹਿਰਦੇ ਵਿੱਚ ਪੱਕੇ ਕਰ ਦਿੱਤੇ, ਅਤੇ ਮੈਨੂੰ ਫਿਰ ਇਸ ਗੱਲ ਦੀ ਸਮਝ ਪੈ ਗਈ ਕਿ ਬਿਨ ਨਾਮ ਹੈ ਜੀਵਨ ਬਿਰਥਾ। ਭਾਈ ਨਾਮ ਤੋਂ ਬਗੈਰ ਸਿਮਰਨ ਬੰਦਗੀ ਅਤੇ ਭਗਤੀ ਅਤੇ ਗੁਣਾਂ ਤੋਂ ਬਗੈਰ ਜੀਵਨ ਵਿਅਰਥ ਹੈ, ਕਿਸੇ ਕੰਮ ਨਹੀਂ ਗੁਰਮੁਖ ਪਿਆਰਿਓ। ਤੋ ਇਹ ਰਹਾਓ ਦੀ ਪੰਕਤੀ ਅੱਗੇ ਸਤਿਗੁਰੂ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਮੇਰੇ ਵਾਹਿਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ, ਮੇਰੇ 'ਤੇ ਰਹਿਮਤ ਕੀਤੀ, ਮੇਰੇ 'ਤੇ ਕਿਰਪਾ ਕੀਤੀ ਅਤੇ ਮੇਰੇ ਹਿਰਦੇ ਵਿੱਚ ਬੜਾ ਕੀਮਤੀ ਨਾਮ ਜਿਹੜਾ ਸੀ ਉਹ ਟਿਕਾ ਦਿੱਤਾ, ਵਸਾ ਦਿੱਤਾ। ਅਤੇ ਫਿਰ ਹੋਇਆ ਕਿ ਜਨਮ ਜਨਮ ਕਹਿ ਕੇ ਲਵੇਖ ਦੋ, ਜਨਮਾਂ ਜਮਾਤਰਾਂ ਦੇ, ਕਿਉਂਕਿ ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਜਨਮਾਂ ਜਮਾਤਰਾਂ ਦੀ ਗੁਰਮੁਖ ਪਿਆਰੇ ਨੂੰ ਮੈਲ ਲੱਗੀ ਹੋਈ ਆ, ਜਨਮਾਂ ਜਮਾਤਰਾਂ ਦੇ ਜਿਹੜੇ ਦੁੱਖ ਸੀ ਕਸ਼ਟ ਸੀ ਉਹ ਸਾਰੇ ਗੁਰਮੁਖ ਪਿਆਰੇ ਜਿਹੜੇ ਔਗਣ ਸੀ ਨਾ ਉਹ ਸਾਰੇ ਖਤਮ ਹੋ ਗਏ, ਅਤੇ ਗੁਰੂ ਦੀ ਕਿਰਪਾ ਨਾਲ ਜਿਹੜਾ ਮੇਰਾ ਕਰਜ਼ਾ ਸੀ ਨਾ ਇਹ ਪਾਪਾਂ ਦਾ ਵਕਾਰਾਂ ਦਾ ਔਗਣਾਂ ਦਾ। ਮੈਂ ਬੇਨਤੀ ਕਰਾਂ, ਨਾਮ ਜਿਹੜਾ ਸਵਾਸ ਨੇ ਇਹ ਵੀ ਸਾਨੂੰ ਇੱਕ ਪਾਤਸ਼ਾਹ ਵੱਲੋਂ ਕਰਜ਼ੇ ਦੇ ਰੂਪ ਵਿੱਚ ਮਿਲੇ ਨੇ। ਇੱਕ ਇੱਕ ਸਵਾਸ ਦੇ ਨਾਲ ਗੁਰਮੁਖ ਪਿਆਰਿਓ ਅਸੀਂ ਸਵਾਸਾਂ ਨੂੰ ਸਫਲ ਕਰਕੇ ਆਪਣੇ ਇਸ ਜੀਵਨ ਦਾ ਲਾਹਾ ਪ੍ਰਾਪਤ ਕਰਕੇ ਇਸ ਜੀਵਨ ਦਾ ਕਰਜ਼ਾ ਜਿਹੜਾ ਉਹ ਅਸੀਂ ਉਤਾਰਨਾ ਨਾ ਗੁਰਮੁਖ ਪਿਆਰਿਓ। ਅਤੇ ਪਾਤਸ਼ਾਹ ਕਹਿੰਦੇ ਮੇਰਾ ਸਾਰਾ ਪਾਪਾਂ ਦੇ ਵਿਕਾਰਾਂ ਦਾ ਜਿਹੜਾ ਕਰਜ਼ਾ ਸੀ ਉਹ ਸਾਰਾ ਖਤਮ ਹੋ ਗਿਆ। ਫਿਰ ਅੱਗੇ ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ। ਮਨਮੁਖ ਦਾ ਮਤਲਬ ਜਿਹੜਾ ਆਪਣੇ ਮਨ ਦੀ ਮੱਤ ਮਗਰ ਚੱਲਣ ਵਾਲਾ ਪਿਆਰ ਨਹੀਂ ਆ। ਕਹਿੰਦੇ ਗੁਰੂ ਤੋਂ ਬਗੈਰ ਮੂੜ ਦਾ ਮਤਲਬ ਹੈ ਮੂਰਖਾਂ ਦੀ ਥਰਾਂ, ਮੋਹ ਨਮਾਇਆ ਨਿਤ ਮੋਹ ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਨੇ। ਤਿੰਨ ਸਾਧੂ ਚਰਨ ਸੇਵੇ ਕਬੂ, ਉਹਨਾਂ ਕਦੀ ਗੁਰੂ ਦੀ ਸੰਗਤ ਨਹੀਂ ਕੀਤੀ। ਗਦੀ ਮਹਾਰਾਜ ਦੇ ਚਰਨਾਂ ਨੂੰ ਸ਼ਬਦ ਕੀ ਹੈ ਸ਼ਬਦ, ਸ਼ਬਦ ਦੀ ਵਿਚਾਰ ਨੂੰ ਹਿਰਦੇ ਵਿੱਚ ਟਿਕਾਉਣ ਦਾ ਯਤਨ ਨਹੀਂ ਕੀਤਾ। ਅਤੇ ਪਾਤਸ਼ਾਹ ਕਹਿੰਦੇ ਸਿੱਧ ਸਭ ਜਨਮ ਅਕਾਥਾ, ਉਹਨਾਂ ਦਾ ਜਨਮ ਵਿਅਰਥ ਚਲੇ ਗਿਆ। ਜਿਨ ਸਾਧੂ ਚਰਨ ਸਾਧ ਪੱਗ ਸੇਵੇ, ਜਿਹਨੇ ਗੁਰੂ ਦੀ ਸੰਗਤ ਕੀਤੀ, ਸ਼ਬਦ ਨੂੰ ਹਿਰਦੇ ਵਿੱਚ ਟਿਕਾਇਆ, ਮਾਲਕ ਦੀ ਬਖਸ਼ ਦਾ ਪਾਤਰ ਬਣਿਆ, ਕਹਿੰਦੇ ਤਿੰਨ ਸਫਲਿਓ ਜਨਮ, ਉਹਨਾਂ ਦਾ ਜਨਮ ਸਫਲ ਹੋ ਗਿਆ। ਅੱਗੇ ਪਾਤਸ਼ਾਹ ਕਹਿੰਦੇ ਮੋਕੋ ਕੀਜੇ ਦਾਸ ਦਾ ਦਾਤਾ, ਮੇਰੇ 'ਤੇ ਕਿਰਪਾ ਕਰ, ਆਪਣੇ ਦਾਸਾਂ ਦਾ ਦਾਸ ਬਣਾ, ਕਿਉਂਕਿ ਤੂੰ ਦਇਆ ਦਾ ਤੂੰ ਦਇਆ ਬਾਤਾਂ ਧਿਆਨ ਹੈ, ਤੂੰ ਦਾਤਾਂ ਬਖਸ਼ਿਸ਼ ਕਰਨਾ। ਜਗਨਨਾਥ ਅਵਤਾਰ ਸਾਰੀ ਪ੍ਰਿਸ਼ਟੀ ਦੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਅਨਾਥਾਂ ਦਾ ਨਾਥ, ਨਿਮਾਣਿਆਂ ਦਾ ਮਾਣ, ਨਿਓਟਿਆਂ ਦਾ ਨਿਓਟ, ਨਿਆਸਰਿਆਂ ਦੇ ਆਸਰਾ, ਮੇਰੇ 'ਤੇ ਕਿਰਪਾ ਕਰ, ਮੈਨੂੰ ਆਪਣੇ ਪਿਆਰਿਆਂ ਦੇ ਦਾਸਾਂ ਦਾ ਦਾਸ ਬਣਾ ਲਾ। ਅਖੀਰ ਦੇ ਵਿੱਚ ਸਤਿਗੁਰ ਕਹਿੰਦੇ ਹਮ ਅੰਧਲੇ ਗਿਆਨਹੀਣ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ। ਸਭ ਤੋਂ ਪਹਿਲਾਂ ਤੇ ਸਾਨੂੰ ਇਹ ਮਨ ਵਿੱਚ ਭਾਵਨਾ ਪੈਦਾ ਕਰਨੀ ਚਾਹੀਦੀ ਕਿ ਸਾਡੇ ਪਾਸ ਉਹ ਗਿਆਨ ਨਹੀਂ, ਸਾਡੇ ਪਾਸ ਉਹ ਸੂਝ ਨਹੀਂ, ਸਾਡੇ ਪਾਸ ਗੁਰਮੁਖ ਪਿਆਰੋ ਉਹ ਐਸਾ ਮਾਰਗ ਬਖਸ਼ ਨਹੀਂ ਕਿ ਜਿਹਦੇ ਨਾਲ ਅਸੀਂ ਮਾਰਗ 'ਤੇ ਚੱਲ ਸਕੀਏ। ਪਰ ਜੇ ਗੁਰੂ ਕਿਰਪਾ ਕਰੇ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਦ ਨਾਨਕ ਚਲੇ ਮਲੰਥਾ। ਜੇ ਗੁਰਮੁਖ ਪਿਆਰੋ ਸਾਨੂੰ ਗੁਰੂ ਆਪਣੇ ਲੜ ਲਾ ਲਏ, ਆਪਣੇ ਪੱਲੇ ਲਾ ਲਏ, ਲੜ ਲੱਗਣ ਦਾ ਕੀ ਆ ਕਿ ਗੁਰੂ ਦੀ ਬਾਣੀ ਨਾਲ ਪਿਆਰ ਹੋ ਜੇ, ਬਾਣੀ ਨਾਲ ਪਿਆਰ ਹੋ ਜੇ, ਸੰਗਤ ਨਾਲ ਪਿਆਰ ਹੋ ਜੇ, ਅਤੇ ਨੇਤਨੇਮੀ ਬਣ ਜਾਈਏ, ਗੁਰੂ ਚਰਨਾਂ ਨਾਲ ਜੁੜ ਜਾਈਏ। ਅਤੇ ਸਤਿਗੁਰ ਕਹਿੰਦੇ ਜਦੋਂ ਅਸੀਂ ਪੱਲੇ ਲੱਗਦੇ ਹਾਂ ਤਾਂ ਗੁਰੂ ਸਾਨੂੰ ਪੱਲਾ ਫੜਾ ਦੇਗਾ, ਅਤੇ ਫਿਰ ਜਿਹੜਾ ਇਹ ਸਾਡਾ ਜਨਮ ਹੈ ਉਹ ਜਦੋਂ ਅਸੀਂ ਉਹਦੇ ਮਾਰਗ 'ਤੇ ਚੱਲਾਂਗੇ, ਅਤੇ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਪਿਆਰਿਓ ਇਹ ਮਾਰਗ ਜਿਹੜਾ ਜੀਵਨ ਦਾ ਇਹ ਸਫਲ ਹੋ ਜਾਏਗਾ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਆਓ ਬੜੇ ਪਿਆਰ ਨਾਲ ਸੁੱਖ ਆਸਣ ਦੀਆਂ ਹਾਜ਼ਰੀਆਂ ਭਰੀਏ। ਸਮੂਹ ਪਰਿਵਾਰਾਂ ਵੱਲੋਂ ਜੋ ਲੰਗਰਾਂ ਦੀ ਸੇਵਾ ਹੈ ਸਭ ਨੇ ਬੇਨਤੀ ਛੱਕ ਕੇ ਜਾਣਾ, ਔਰ ਸਰਬੱਤ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਬੱਚਿਆਂ ਦੇ ਕਾਰਜਾਂ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਸਾਰੇ ਕਾਰਜ ਸਤਿਗੁਰੂ ਅੰਗ ਸੰਗ ਸਹਾਇ ਕੇ ਸੰਪੂਰਨ ਕਰਨ, ਅਤੇ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨ। ਇਹੀ ਅਰਦਾਸ ਹੈ। ਤੋ ਪਿੰਡ ਕੁਲਾਰੀ ਕੁਰਾਲੀ ਅਤੇ ਬਾਬਾ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਸੰਗਤਾਂ ਵੱਲੋਂ ਖੰਡ ਪਟਰਾ ਕੱਲ੍ਹ ਨੂੰ ਭੋਗ ਪੈਣਗੇ। ਹਫ਼ਤਾਵਾਰੀ ਦੀਵਾਨ ਸਜਣਗੇ, ਆਪਣੇ ਹਾਜ਼ਰੀਆਂ ਭਰਨੀਆਂ। ਦੀਵਾਨ ਦੀ ਸਮਾਪਤੀ ਸੁਖਾਸਨ ਦੀਆਂ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੌੜੀ ਦੀ ਕੀ ਮੱਲਾ ਪਹਿਲਾ, ਇੱਕ ਓਹੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀ ਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੂੰ ਮੰਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ।
नेतने जीड़े संभालियन देखेगा दे मनहार तेरे दाने कीमत ना पवाए ते दाते कवन संभार समसाह लिखिया मिलकर पावो तेल देहो सजन असी सड़िया जो हो साहब स्यों मेल कर करे हो पहुंचा सदने नेत पवन सदन हारा सिमरिया नान से देवासा मल्ला पहला शे गार शे गुर शे वदेस गुर गुरे को वे सने बाबा जयकर करते कीर्त होए सोगा राह वडाई तो रहाओ विश्व से अगड़िया पैरा तिथि वारी मा हुआ सूरज को रोतन एक नान करते के तेवे रात्रासी मल्ला पहला गगन में थाल रब चंद दीपक बने तारका मंडल जनक मोती तू मल्यालो चल करे सब बनाए फलान ज्योति कैसी आरती होए पाखना तेरी आरती अनहता शब्द व जन तेरी रहाओ सहसताव नैन न नैन तोहे को सहस मूत न न एक तोही सहस पद बिन न एक पाद गांध बैन सहसताव गांध वे चल तमोई सामे जो जोत है सोए तेदे चरण सामे चरण होए गुर साखी जोत प्रगट होए जोत इस भावे सो आरती होए हर चरण का मगरान लोत मनंदनो मोयाई प्यासा कृपा जल देना अनुसार गो जाते तेरे नाम बात सारा गौड़ी पूर्वी महला चौथा काम क्रो नगर बो परया मेरे साधु खंडल खंडा है पूर्व लिखले गुर पाया मन हाले मंडल मंडा है कर साधु लीपन वड्डा है कड नौत पुन वड्डा है रहाओ साग तारा साधना जाने तेने अंतरा मैं कंडा है ज्यो ज्यो चला चुबै दो पावै जमकाल सह सिर डंडा है हर जन हरा नाम समाने दो जन्म पोखंडा है अविनाशी पुर पाया परमेश्वर बहु सोखन ब्रह्मंडा है हम गरीब मस्कीन प्राप्त तीरे हरा हरा वडवडा है जन नानक नाम उदार टीक है हर नामे सो मंडारा गौड़ी पूर्वी महला पंजवा करो बेनंती सुन मरमीता संत टैल की बेला इया खार चलो हर लाहा आगे बन सुहेला औद खड़े दिन सरहना रे मन गुण मिलका सवारे रहाओ ए संसार बेकार संसे मैं तरे ब्रह्म ज्ञानी जिस जगाए पिया वे रस अकाद कथा तें जाने जा को आए सोई बेहा जो हर गुर ते मन बसेरा निज कर मैल पाओ सुसह जे बोर न हो गो फेरा अंतर जामे।

ਸਤਿ ਮੁਖ ਮੈਂ ਪਰ ਹੈ ਰੀਤ ਮਰਾ ਸਿਮਰਾਨੀ ਰੱਖਤੀ ਖਾਇਆ ਘਰ ਕਾ ਖੀਤ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੋ ਪੂਸੀ ਖਾਓ ਹੂਨ ਹਾਰ ਸੋ ਹੋਈ ਹੈ ਸਾਕਤ ਸੰਗ ਨ ਜਾਓ ਕਬੀਰ ਸੰਗਤ ਸਾਧਕੀ ਦਿਨ ਦਿਨ ਦੂਨਾ ਹੀ ਤਾ

ਦੁੱਖ ਜਾਂ ਕਾਮ ਬਾਸਾ ਗੁਰ ਮਹਿ ਸੂ ਕਿਉਂ ਸੂ ਵੈ ਸੁਖ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ

ਸਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਹਿ ਅੰਗਚ ਪਰਿਉ ਕੁਟੰਬ ਕੈ

ऊच पवन कन कामनी शिखर तजा फहराए। नाते पले मधुकरी

ਗੁਰ ਕਿਆ ਕਰੈ ਜਉ ਸਿੱਖਾਂ ਮਹਿ ਚੂਕ ਅੰਧੇ ਏਕ ਨਾ ਲਾ ਗਈ ਜਿਉ ਬਾਂਸ ਮਜਾਈਏ ਫੂਕ ਕਬੀਰ ਹੈਗੇ ਬਹਨ ਸਗਨ ਖੰਦ ਸ਼ਤਰਮਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ ਕਬੀਰ ਨਿਰਪੁ ਨਾਰੀ ਕਿਉਂ ਨਿੰਦੀਐ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸੁਵਾਰੇ ਬਿਖੀ ਕੋ ਕਿਉਂ ਸਿਮਰੈ ਹਰ ਨਾਮ ਕਬੀਰ ਥੂਨੀ ਪਾਈ ਤਿਥ ਪਈ ਸਤਿਗੁਰ ਬੰਦੀ ਧੀਰਾ

ਭਲੇ ਏਕ ਸੰਤ ਵਿਕਰਾਮ ਨਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ ਕਬੀਰ ਜਹਿ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰਾ।

पायू तू भर भर पियो कबीर, कबीर परवाते तारे खिस है त्यों।

ਬਾਮ ਨੂੰ ਅੱਖਰ ਸੂਦ ਕੈ ਹਰ ਚਰਨੀ ਚਿਤ ਲਾਏ। ਕਬੀਰ ਸੰਤਨ ਛਾਡੈ ਸੰਤਈ ਜੋ

ਛਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਕਬੀਰ ਕਬੀਰ ਸਾਰੀ ਸਿਰਜਣਹਾਰ ਕੀ, ਜਾਣੇ ਨਾਹੀਂ ਕੋਈ,

ਕਬੀਰ ਜਿਨਹੋਂ ਕਿਸ ਜਾ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਈ, ਹਮਹੋ ਜੂ ਬੂਜਾ ਬੂਜਨਾ ਪੂਰੀ ਪਰੀ ਬਲਾਈ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਮਰੰਮ ਕੀ, ਰਿਹੋ ਕਬੀਰਾ ਠੌਰ, ਕਬੀਰ ਚੋਟ ਸਹੇਲੀ ਸੇਲ ਕੀ।

ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪਾਉਣੇ ਚਾਰ ਕਬੀਰਾ ਜੋ ਮੈਂ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ।

ਘਾਟ ਮੁਕਤ ਪਦਾਰਥ ਪਾਈਐ ਠਾਕ ਨਾਵਕਟ ਘਾਟ ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ।

ਆਹਿ ਨੀਚੇ ਲੋਇਨ ਕਰ ਰਹੋ ਲੈ ਸਾਜਨ ਕਟ ਮਾਹੇ ਸਾਂਭ ਰਸ ਖੇਲੋ ਪੀ ਸਾ ਕਿਸੇ ਲਖਾਵੋ ਨਾਹੇ।

ਘਟ ਮੈਂ ਜੀਉ ਕੈ ਪੀਓ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੇ। ਅਰਜ ਉਰਜ ਕੈ ਪਾਚਮੂਆ, ਚਾਰੋ ਬੇਦ ਹੈ ਮਾਹੇ। ਹਰ ਹੈ ਖਾਂਡ ਰੀਤ ਮੈਂ ਬਿਖਰੀ, ਹਾਥੀ ਚੁਣੀ ਨ ਜਾਏ। ਕਹਿ ਕਬੀਰ ਗੁਰ ਭਲੀ ਮਜਾਈ, ਕੀਟੀ ਹੋਈ ਕੈ ਖਾਏ। ਕਬੀਰ ਜੋਤ ਹੈ ਸਾਧ ਪਰਮ ਕੀ, ਸੀਸ ਕਾਟ ਕਰ ਗੋਏ। ਖੇਲਤਾ ਖੇਲਤ ਹਾਲ ਕਰ, ਜੋਕ ਹੋਏ ਤਾਂ ਹੋਏ। ਕਬੀਰ ਜੋਤ ਹੈ ਸਾਧ ਪਰਮ ਕੀ, ਪਾਕੇ ਸੇਤੀ ਖੇਲਾ। ਕਾਚੀ ਸਰਸੋਂ ਪੀਲ ਕੈ, ਨਾ ਖਲ ਭਈ ਨਾ ਤੀਲਾ। ਢੂੰਡਤ ਡੋਲ ਹੈ ਅੰਧ ਗਤ, ਅਰ ਚੀਨਤ ਨਾਹੀ ਸੰਤ। ਕਹਿ ਨਾਮਾ ਕਿਉਂ ਪਾਈਐ, ਬਿਨ ਭਗਤ ਹੈ ਭਗਵੰਤ। ਹਰ ਸੋ ਹੀਰਾ ਛਾਡ ਕੈ, ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਹੇਂਗੇ, ਸਤ ਪਾਖੈ ਰਵਿਦਾਸ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ,

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛਿੱਜਣਾ ਪਿੱਡੇ ਪਾਈ ਗੰਡ ਤੈਂ ਜੀਵਨ ਮੈਂ ਨਾਹੀ ਕੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣ ਲੈ ਗਰੀਬਾਨ ਮਹਿ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ ਆਪਣ ਲੈ ਕਰ ਜਾਈਐ ਪੈਰ ਤਨਾ ਦੇ ਚੁੰਮ ਫਰੀਦਾ ਜਾ ਤੂੰ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੂਥੀਆ ਦਾੜੇ ਹੋਏ ਭੂਰ ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ

ਜੇ ਲੋਚੇ ਸਭ ਕੋਏ, ਇਹੋ ਪਰਮ ਪਿਆਲਾ ਖਸਮ ਕਾ, ਜੈ ਬਾਵੈ ਤਾਂ ਦੇ।

ਜੋ ਸੈਤਾਨ ਵੰਜਾਇਆ ਸੇ ਕਿਤ ਫਿਰ ਹੈ ਚਿਤ ਫਰੀਦਾ ਥਿਓ ਪਵਾਹੀ ਦਫ ਜੇ ਸਾਈ ਲੋੜ ਹੈ ਸਭ ਇੱਕ ਛਿਜੈ ਬਿਆਲ ਤਾੜੀ ਹੈ ਤਾਂ ਸਾਈ ਦੇ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇਡ ਨਾ ਕੋਏ ਜੀਵ ਨਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਫਰੀਦਾ ਜਾਂ ਲਾਭ ਤਾਂ ਨਿਹੋ ਕਿਆ

ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੈ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ, ਅੱਜ ਫਰੀਦੈ ਕੂਜੜਾ ਸਹਿ ਕੋਹਾ ਥੀ ਓਮ, ਫਰੀਦਾ ਰਾਤੀ ਵੰਡੀਆਂ ਧੁੱਖ ਧੁੱਖ ਉੱਠਣ ਪਾਸ,

برهم شامن لیفا ایہو ہمارا جیونا تُو صاحب سجے ویخا برہا برہا آکھیے برہا تُو سلطان فریدا جیت تن برہا نہ اوپجے سو تن جان مسان ਫਰੀਦਾ ਇਹ ਵਿਸ ਗੰਦਲਾ ਤਰੀਆ ਖੰਡ ਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕੇਰੇ ਕੰਮ

ਇਹੋ ਨਿਰਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ, ਸੋਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਏ। ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ, ਜੇ ਸੌ ਵਰਿਆਂ ਜੀਵਣਾ ਪੀ ਤਨ ਹੋ ਸੇਖੇ। ਫਰੀਦਾਂ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇਹ, ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲਿਹੇ। ਕੰਧ ਕੁਹਾੜਾ ਸਿਰ ਘੜਾ, ਬਣ ਕੇ ਸਰ ਲੋਹਾਰ, ਫਰੀਦਾ ਹਾਂ ਲੋੜੀ ਸੋ ਆਪਣਾ, ਤੂੰ ਲੋੜੈ ਅੰਗਿਆਰ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲਾਉਣਾ, ਅੱਗੇ ਗਏ ਸਜਾਪ ਸਨ ਚੋਟਾਂ ਖਾਸੀ ਕੌਣ। ਪਾਸ ਦਮਾਮੇ ਛੱਤ ਸਿਰ ਭੀਰੀ ਛੱਡੋ ਰੱਡ, ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾਂ ਗੱਡ। ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰੇਂ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ।

ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ।

ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਦ ਦਰਵੇਸਾ ਨੋ ਲੋੜੀਐ ਰੁੱਖਾਂ ਦੀ ਜੀਰਾਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸਾ ਗੁਣ ਹੀ ਪਰਿਆ ਮੈਂ ਫਿਰਾਂ ਲੋਕ ਕਹਿ ਦਰਵੇਸਾ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜਿਉ ਡੁਹਾਗਣ ਰੱਬ ਦੀ ਝੂ ਰਹਿੰਦੀ ਝੂ ਰਹੇ ਜਾਂ ਕੁਵਾਰੀ ਤਾਂ ਚਾਓ ਬੇਵਾਹੀ ਤਾਂ ਮਾਮਲੇ ਫਰੀਦਾ ਇਹੋ ਪੱਛੋ ਤਾਓ ਵੱਤ ਕੁਵਾਰੀ ਨਾ ਥੀਐ ਕੱਲਰ ਕੇਰੀ ਛੱਪੜੇ ਆਏ ਉਲੱਥੇ ਹੰਜ ਚਿੰਜੂ ਬੋੜ ਨਾ ਪੀਵੈ ਉੱਡਣ ਸੰਦੇ ਡਾਂਜ ਹੰਸ ਉੱਡਰ ਕੁਦਰੈ ਪਿਆ ਲੋਕ ਮਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ

ਫਰੀਦਾ ਇੱਟ ਸਰਾਣੇ ਭੂਏ ਸਵਣ ਕੀੜਾ ਲੜਿਓ ਮਾਸ ਕੇਤੜੀਆਂ ਜੁਗ ਬਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਘੜੀ ਸਵਨਵੇ ਟੂਟੀ ਨਾਗਰ ਲੱਜ ਅਜਰਾਇਲ ਫਰੇਸ਼ਤਾ ਕਹਿ ਕਰਨਾ ਠੀ ਅੱਜ ਫਰੀਦਾ ਭੰਨੀ ਘੜੀ ਸਵਨਵੇ ਟੂਟੀ ਨਾਗਰ ਲੱਜ ਜੋ ਸੱਜਣ ਪੋਏ ਭਾਰ ਥੇ ਸੇ ਕਿਉਂ ਆਵੈ ਅੱਜ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤਾ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਾ ਨਵਾਜ ਗੁਜ਼ਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕਾਪੇ ਉਤਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਓ ਤੈ ਪਾਸੋਂ ਇਹ ਲੱਦ ਗੈ ਤੂੰ ਅਜੇ ਨਾ ਪਤਿਨੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨ ਆਵਸੇ ਦੋਜਕ ਸੰਦੀ ਪਾਹੇ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮੈਂ ਖਲਕ ਮਸੀ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ

ਚੱਬਣ ਚੱਲਣ ਰਤਨ ਸੇ ਸੁਣੀਅਨ ਬਹਿ ਗਏ, ਹੇੜੇ ਮੁਤੀ ਤਾਸੇ ਜਾਨੀ ਚੱਲ ਗਏ।

0: ਫਰੀਦਾ ਪੰਖ ਪਰਹਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਭਾ ਸਿਓ ਚੱਲਣ ਕਾ ਕਰਸਾਜ, ਫਰੀਦਾ ਰਾਤ ਕਥੂਰੀ ਵੰਡੀ ਐ ਸੁੱਤੀਆਂ ਮਿਲੇ ਨਾ ਭਾਊ, ਜਿਨ੍ਹਾਂ ਨੈਣ ਨਿੰਦਰਾਵਲੇ ਤਿਨ੍ਹਾਂ ਮਿਲਣ ਕੋ ਆਓ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਾਗ ਊਚੇ ਚੜ ਕੇ ਦੇਖਿਆ ਤਾਂ ਘਰ ਘਰ ਵੇਹਾਂ ਅੱਗ, ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਵਾਗ, ਜੋ ਜਨ ਪੀਰ ਨਵਾਜਿਆ
1: ਅੰਚਨਾ ਲਾਗ, ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇਹ ਵਿਰਲੇ ਕੇਈ ਪਾਈਅਨ ਜਿੰਨਾ ਪਿਆਰੇ ਨੇਹ, ਕੰਦੀ ਵਹਿਣ ਨਾ ਢਾਹੇ ਤੋ ਪੀ ਲੇਖਾ ਦੇ ਵਿਣਾ, ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗਉ ਕਰੇ, ਫਰੀਦਾ ਦੁਖਾ ਸੇਤੀ ਦਿਹ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ, ਲੰਮੀ ਲੰਮੀ ਨਦੀ ਵਹੈ ਕੰਦੀ ਕੇ ਰਹੇਤ।

ਜਿਉ ਮਾਲੀਹ ਕਰਨ ਤਿੰਨਾ ਮਾਂ ਫਰੀਦਾ ਇਹੋ ਤਨ ਪਉ ਕਣਾ।

ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ।

ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਏਵੈ ਦਿਸੈ ਜਿਉ ਦਰੀਆ ਵੈ ਢਾਹਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ ਇੱਕ ਨਾਨੋ ਸਭ ਸੋਝੀ ਆਈ ਇੱਕ ਫਿਰ ਦੇਵੇ ਪਰਵਾਹਾ ਅਮਲ ਜੈ ਕੀਤਿਆ ਦੁਨੀ ਵਿੱਚ ਸੇ ਦਰਗਾਹ ਯੋਗਾ ਫਰੀਦਾ ਦਰੀਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਹੰਜਨੋ ਅਚਿੰਤੇ ਬਾਜ ਪਏ

ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇ ਓ। ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤ ਰਾਸ ਕਰੇ। ਮਹੱਲਾ ਪੰਜਵਾਂ ਫਰੀਦਾ ਗਰਬ ਜਿਨ੍ਹਾਂ ਵਡਿਆਈਆਂ ਤੰਜ ਬੰਨਿਆ ਗਾਹ ਖਾਲੀ ਚੱਲੇ ਧਣੀ ਸਿਉਂ ਟਿੱਬੈ ਜਿਉਂ ਮੀਂਹ ਆਹੋ। ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਉਣ ਨਾਉ ਐਥੇ ਦੁੱਖ ਕਨੇਰਿਆ ਅੱਗੇ ਠੋਰ ਨਾ ਠਾਉ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵ ਦੜੋ ਮੀਓ ਹੈ।

ਸਚਾ ਵਾਂ ਸਾਜ। ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ।

ਫਰੀਦਾ ਦਿਲ ਰੱਤਾ ਇਸ ਦੁਨੀ ਸਿਉ, ਦੁਨੀ ਨਾ ਕਿੱਤਾ ਕੰਮ, ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਪਹਿਲੇ ਪਹਿਰ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਾਗਣ ਦੇ ਨਾ ਲਹਿਣ, ਇੱਕ ਨਾ ਸੁਤਿਆਂ ਦੇ ਉਠਾਲ।

ਟੁੱਟੇਂਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨ ਦਿਆਂ ਬੱਗਾ ਆਇਆ ਚਾਓ

ਜਾਣਾ ਬਗ ਬੱਪੜਾ ਜਨਮ ਨ ਪੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਉ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੁ ਅੱਖਰ ਖਵਣ ਗੁਣ ਜਿਹ ਬਾਮਣੀਆ ਮੰਤ ਏ ਤ੍ਰੈ ਪੈਣੇ ਵਿਸ ਕਰ ਤਾਂ ਵਸ ਆਵੀ ਕੰਤ ਮਤ ਹੋਦੀ ਹੋਏ ਆਣਾ ਤਾਣ ਹੋਦੇ ਹੋਏ ਨਿਤਾਣਾ ਅਣਹੋਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾ ਲਾਏ ਸਭਨਾ ਮੈਂ ਸੱਚਾ ਤਣੀ ਹੇ ਆਓ ਨਾ ਕਹਿ ਠਾਹੇ ਮਾਣਕ ਸਭ ਅਮੁੱਲ ਵੇ ਸਭਨਾ ਮਨ ਮਾਣਕ ਠਾਹਣ ਮੂਲਮ ਚੰਗ ਵਾ ਜੇ ਤੋ ਪ੍ਰਿਆ ਦੀ ਸਿੱਕ ਹਿਆਓ ਨਾ ਠਾਹੇ ਕਹੀ ਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ।

ਕੱਟ ਰਹਿਓ ਬਿਆਪੇ। ਬਿਆਪਤ ਦੇਖੀਐ ਜਗਤ, ਜਾਣੈ ਕੌਣ ਤੇਰੀ ਗਤ। ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਅਭਿਨਾਸੀ ਅਭਿਗਤ ਆਪੇ ਆਪ ਉਤਪਤੇ ਕੈ, ਤੂੰ ਹੀ ਏਕੈ ਅੰਨ ਨਾਹੀ ਤੁਮ ਭਤ। ਹਰ ਅੰਤ ਨਾਹੀ ਪਾਰਾਵਾਰ, ਕੌਣ ਹੈ ਕਰੈ ਵਿਚਾਰ। ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ। ਜਨ ਨਾਨਕ

ਸਰਬਗੁਣ ਨਿਦਾਨੰ ਕੀਮਤ ਨਾ ਗਿਆਨੰ ਧਿਆਨੰ ਉਚੇ ਤੇ ਉਚੋ ਜਾ ਨਿਜੈ ਪ੍ਰਭ ਤੇਰੋ ਥਾਨੰ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਪਮਾ ਦਿਓ ਬੜੇ ਤੇ ਬਡਾਨੰ ਜਾਨੈ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ।

ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਪਣੀਐ ਦੂਸਰ ਆਨ ਨਾ ਅਵਰ ਪੁਰਖ ਪਉ ਰਾਤਣ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਕਾਏ ਜੇ ਠਾਕੁਰ ਸੁਪ੍ਰਸੰਨ ਪਿਓ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਸੱਚ ਸੁਭਾਅ ਦੀ ਬਾਣ ਸੱਚ ਸੱਚੇ ਪੈ ਤਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ

ਤੇ ਬਹੁੜ ਫਿਰ ਜੋਨ ਨਾ ਆਏ। ਕਵਣ ਜੋਗ ਕੌਣ ਗਿਆਨ ਧਿਆਨ, ਕਵਣ ਬਿਦ ਉਸਤਤ ਕਰੀਐ, ਸਿੱਧ ਸਾਧਕ ਤੇ ਤੀਸ ਕੋਰ, ਤੇਰ ਕੀਮ ਨਾ ਪਰੀਐ। ਬ੍ਰਹਮਾਦਿਕ ਸਨਕਾਦ ਸੇਖ, ਗੁਣ ਅੰਤ ਨਾ ਪਾਏ, ਅੱਗੋ ਗਏ ਨਹੀਂ ਜਾਏ, ਪੂਰ ਸਰਬ ਰਿਓ ਸਮਾਏ, ਜਿਹ ਕਾਟੇ

ਕੀਰਤ ਕਰਨ ਸਰਨ ਮਨ ਮੋਹਨ ਜੋਹਣ ਪਾਪ ਬਿਦਾਰਨ ਕਉ ਹਰ ਤਾਰਨ ਤਰਨ ਸਮਰੱਥ ਸਬੈਬਿਦ ਕੁਲਾਂ ਸਮੂਹ ਉਦਾਰਨ ਸੋ ਚਿਤ ਚੇਤ ਅਚੇਤ ਜਾਨ ਸਤਸੰਗਤ ਪਰਮ ਅੰਧੇਰ ਮੋਹਿ ਕਤ ਤੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗਲੋ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉਂ ਰੋ।

ਗਾਵੈ ਸਨਕਾਦ ਸਾਧ ਸਿਧਾਦਿਕ, ਮਨ ਜਨ ਗਾਵੈ ਅਚਲ ਚਲਾ। ਗਾਵੈ ਗੁਣ ਧੂਮ ਅਟਲ ਮੰਡਲ ਵੈ, ਭਗਤ ਭਾਏ ਰਸ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਕਪਲਾਦ ਆਦਿ ਜੋਗੇਸਰ, ਅਪਰੰਪਰੇ ਅਵਤਾਰ ਵਰੋ। ਗਾਵੈ ਜਮਦਗਨ ਪਰਸਰਾਮੇਸਰ, ਕਰ ਕੁਠਾਰ ਰਗ ਤੇਜ ਹਰਿਓ। ਉਦੋ

ਭਗਤਾਂ ਜਿਨ ਦੀਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅੰਮ੍ਰਿਤ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ।

ਧਰਿਆ ਚਮਰਾਸੇ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਪਵਜਲ ਤਰਿਆ ਉਦੋ ਅਕਰੂਰ ਤਿਲੋਚਣ ਨਾਮ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤਾ ਪਵ ਤਾਰਨ ਅਮਰਦਾਸ ਗੁਰ ਕੋ ਫਰਿਆ ਤਿਤ ਨਾਮ ਲਾਗ ਤੇ ਤਿਸ ਤੇ ਆਵੈ ਜਤੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਾ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਚਲ ਭਗਤਾ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੂਤਰ ਸਾਖਾ ਉੱਤਰ ਦੱਖਣ ਪੁਬ ਦੇਸ ਪੱਛਮ ਜਸ ਭਾਖਾ ਜਨਮ ਤਸ ਇਸ ਕੇ ਅਥ ਜਿਤ ਨਾਮ ਹਰਿਦੈ ਨਿਵਾਸੈ ਸੁਰ ਨਰ ਗਣ ਗੰਧਰਬ ਛੇ ਦਰਸਨ ਆਸਾਸੈ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰਤੇ ਆਇਓ ਸੋਇ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਤੇ ਆਵੈ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜਾਂ ਨਾਮ ਸਮਾ ਦਿਓ ਹਰਕ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵ ਧਾਰ ਸੋਇ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੈ ਸੰਤ ਪਿਆਰ ਜਿਹ ਕਰਤਾਰਾ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਹ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਬੂਹ ਸਮੁਦਰੈ ਪਾਇਓ ਨਾਮ ਨਿਵਾਸ ਸਕੇ ਅਥ ਜਨਮ ਕਲ ਉਚਰੈ ਅੰਗੁਰ ਪ੍ਰਸਿਉ ਅਮਰ ਪ੍ਰਗਾਸ ਬਾਰਜ ਕਰਦਾ ਹਰਣੈ ਸਿੱਧ ਸਨਮੁਖ ਮੁਖ ਜੋ ਵੈ ਰਿਦ ਬਸੈ ਬਾ ਵਾਂਗ ਜੋ ਤੀਨ ਲੋਕਾਂ ਤੁਰ ਮੋਹ ਹੈ ਹਿਰਦੈ ਬਸੈ ਕਹੀਓ ਸੋਏ ਰਸਤ ਨਹੀਂ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ ਮਸਤਕ ਨਿਸਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿੰਨ ਪਾਇਓ ਚਰਨ ਤਾਂ ਪਰਸ ਕੇ ਅਥ ਚਰਨ ਗੁਰ ਅੰਬਲ ਪਵਲ ਰਿਹਾ ਹੱਥ ਤਾਂ ਪਰਸ ਕੇ ਅਥ ਅਥ ਲੱਗਿਆ ਗੁਰ ਅਮਰ ਪਿਆ ਜੀਹ ਤਾਂ ਪਰਸ ਕੇ ਅਥ ਜੀਹ ਗੁਰ ਅਮਰ ਪਣਿਜੈ ਨੈਣ ਤਾਂ ਪਰਸ ਕੇ ਅਥ ਨਯਣ ਗੁਰ ਅਮਰ ਪਖਿਜੈ ਸ੍ਰਵਣ ਤਾਂ ਪਰਸ ਕੇ ਅਥ ਸ੍ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋ ਹੀ ਉਜਤ ਹੀ ਬਸੈ ਗੁਰ ਅਮਰਦਾਸ ਨੇ ਜੋ ਜਗਤ ਪੇਤ ਸਕਿਆਤ ਸੋ ਸਿਰ ਜਾ ਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਾ ਭੁੱਖ ਤੇ ਨਰ ਨੇ ਧਨ ਨਾ ਕਹੀਐ ਤੇ ਨਰ ਸੋਕ ਨਹੁ ਹੂਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹੁ ਕਰੇ ਤੇ ਨਰ ਸਹਿਸ ਸਹਿ ਸਹਿ ਸੰਪੈ ਤੇ ਨਰ ਦੁਲੀ ਚ ਬਹਿ ਤੇ ਨਰ ਉਥਪ ਬਿਥਪੈ ਸੁਖ ਲੈ ਤੇ ਨਰ ਸੰਸਾਰ ਮਹਿ ਪੈ ਪਟ ਰਿਪ ਮਦ ਤੇਹੇ ਸਕਿਆਥ ਤੇ ਨਰ ਜਲ ਭਣੈ ਗੁਰ ਅਮਰਦਾਸ ਸੁਪ੍ਰਸੰਨ ਜਿਹ ਤੈ ਪੜਿਓ ਇਕ ਮਨ ਤਰਿਓ ਇਕ ਕਰ ਇਕ ਪਛਾਣਿਓ ਨਯਣ ਬਯਣ ਮੋਏ ਇਕ ਇਕ ਦੋ ਠਾਂ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਤੀਸ ਨਾ ਖੀਣੋ ਇੱਕੋ ਜਿ ਲਾਖ

ਗੁਰੇ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ। ਗੁਰੇ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ, ਇਕ ਬਿਨ ਦੁਗਣ ਜੋ ਤੋ ਰਹੈ, ਜਾ ਸੁਮੰਤਰ ਮਨ ਵੈ ਲਹੈ, ਜਲ ਪਬਦ ਅਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲੇ। ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਘਰਿਓ, ਤਾਤੇ ਅੰਗਦ ਲੈਣਾ ਪ੍ਰਗਟ ਤਾਸ, ਚਰਣਾ ਲਿਵ ਰਹਿਓ ਤਿਤ ਕੁਲ, ਗੁਰ ਅਮਰਦਾਸ ਆਸਾ ਨਿਵਾਸ ਤਾਸ, ਗੁਣ ਕਵਣ ਵਖਾਣੋ ਜੋਗਣ ਲਾਖਿਆ ਗਮ, ਤਿਨਾ ਗੁਣ ਅੰਤ ਨ ਜਾਣੋ, ਬੋਏ ਤੋ ਬਿਦਾ ਤੈ ਨਿਰਮਯੋ ਸਭ ਸੰਗਤ ਘੁਲਿਓ, ਦਿਰਨ ਗੁਰ ਅਮਰਦਾਸ ਕੀਰਤ ਕਹਿ, ਤਰਾਹੇ ਤਰਾਹੇ ਤੋ ਪਾਸਰਨ, ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ, ਜਹ ਕਹਤਾ ਭਰਪੂਰ, ਸਬਦ ਦੀਪਕ ਦੀਪਾਇਓ, ਜੇ ਸਿੱਖਾ ਸੰਗਰਿਓ, ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲੈਣੇ ਸੰਗ ਹੋ, ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾਸਰਨ ਤੋ, ਜਪ ਤਪ ਸਤ ਸੰਤੋਖ, ਪਿਖ ਦਰਸਨ ਗੁਰ ਸਿੱਖਾ, ਸਰਨ ਪਰੇ ਤੇ ਉਭਰੇ, ਛੋੜ ਜੰਪੁਰ ਕੀ ਲਿਖਾ, ਭਗਤ ਪਾਏ ਭਰਪੂਰ, ਹਿਰਦੈ ਉਚਰੈ ਕਰਤਾਰੈ, ਗੁਰ ਗਉ ਹਰਿ ਦਰੀਆਉ, ਪਲ ਗਡ ਪੰਥਾ ਤਾਰੈ, ਨਾਨਕ ਕੁਲ ਨਿਮਲ ਅਵਤਰਿਓ, ਗੁਰ ਕਰਤਾਰੈ ਉਚਰੈ, ਗੁਰ ਅਮਰਦਾਸ ਜਿਨ ਸੇਵਿਓ, ਤਿਨ ਦੁਖ ਦਰਿਦਰ ਪਰ ਹਰਿ ਪਰੈ, ਚਿਤ ਚਿਤ ਵੋ ਅਰਦਾਸ ਕਹੋ, ਪਰ ਕਹਿ ਪੇ ਨਾ ਸਕੋ, ਸਿਰਬ ਚਿੰਦ ਤੁਜ ਪਾਸ, ਸਾਧ ਸੰਗਤ ਹੋਂ ਤੱਕੋ, ਤੇਰਾ ਹੁਕਮ ਪਵੈ ਨਿਸਾਨ, ਤੋਂ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੈ ਸੁਭ ਦਿਸ਼ਟ, ਨਾਮ ਕਰਤਾ ਮੁਖ ਮੇਵਾ।

ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤਸਿਓ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਤੈਲੇ ਵਿਲਾਵੈ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੈ ਦੇ ਸੁਖਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਇ ਭਿਖਾ ਕਹਿ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿਠੇ ਸੰਨਿਆਸੀ ਤਪਸੀ ਮੁਖੋਏ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੈ ਨੂੰ ਪਰਚੋ ਲਾਇਓ ਕਹਿਤੇ ਆ ਕਹਿਤੇ ਸੁਣੇ ਰਹਿਤ ਕੋ ਖੁਸ਼ੀ ਨਾ ਆਇਓ।

0: ਤਿਵ ਰਹੁ ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਨ ਚੜਿਓ ਤ੍ਰਮ ਤਿਣਖ ਕਰ ਗਹਿਓ ਭਗਤ ਸੀਲਾ ਸਰ ਲੜਿਓ ਪਹਿ ਨਿਰਭਉ ਹਰ ਅਟਲ ਮਨ ਸਬਦ ਗੁਰ ਨੇ ਜਾ ਗੜਿਓ ਕਾਮ ਕ੍ਰੋਧ ਲੋਭ ਮੋਹ ਅਪਤ ਸਰ ਭੜਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਪੁਹਾਲ ਤੇ ਜੋਤਣਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਣ ਤੈ ਦਲ ਜਿੱਤੋ ਇਵ ਜੁਦ ਕਰ ਕਨਹਰ ਬੋ
1: ਰਵ ਸਸ ਕਿਰਨ ਉਧਰ ਸਾਗਰ ਕੋ ਕੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਾਲੇ ਉਹਨਾਂ ਜੋ ਗਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣਿਓ ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵਾਂ ਗੁਰਪ੍ਰਸਾਦ ਹਰ ਗੁਣ ਸਦ ਗਾਵਾਂ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਭਿਨਾਸ਼ੀ ਅਭਗਤ ਧਿਆਇਓ ਤਿਸ ਭੇਟੇ ਦਰ ਦਰਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜਮ ਪਉ ਗੁਣ ਬਿਮਲ ਸੁਜਨ ਜਨ ਕੀਰੀ ਆਮਿਯ ਨਾਮ ਜਾਂ ਕਉ ਫੁਰਿਆ ਹਿਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਾਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਿ ਭਰ ਭਰੇ ਛੁਟਤ ਪਰਵਾਹ ਅਮੇ ਅਮਰ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰਹਿ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ ਤਿੰਨ ਭਉ ਨਿਵਾਰ ਅਨਪੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਤਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰੇ ਭਰ ਭਰੇ ਸਤਿਗੁਰ ਮਤ ਗੂਢ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਮਲ ਸਹਿਜ ਪ੍ਰਕਾਸ਼ਿਆ ਅਪੈ ਨਿਰੰਜਨ ਘਰੈ ਲਹਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਹਰਿ ਭਰ ਭਰੇ ਅਨਪਉ ਨਮਾਨ ਅਕਲ ਵਲਾਗੀ ਪਾਰਸ ਫੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਿ ਭਾਰ ਭਰੇ ਅਪਾਰ ਭਰੇ ਪਾਇਓ ਅਪਾਰ ਦੀ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮਿਯ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤਿ ਉਪਜੈ ਦੁਰਤ ਦੁਰੰਤਰ ਨਾਸ਼ੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੈ ਸੰਜਮ ਸਾ ਸੰਤੋਖ ਸੀਲ ਸਨਾਮ ਫੁਟੈ ਸਤਿਗੁਰ ਪ੍ਰਮਾਣ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰੂ ਰਾਮਦਾਸ ਕਾ ਲੁਚਰੈ ਤੈਂ ਭੈ ਅਮਰ ਪਦ ਪਾਇਓ। ਜਗ ਜਿਤੋਂ ਸਤਿਗੁਰ ਪਰਮਾਨ ਮਨ ਏਕ ਧਿਆਇਓ। ਧੰਨ ਧੰਨ ਸਤਿਗੁਰ ਅਮਰਦਾਸ ਜਨ ਨਾਮ ਦ੍ਰਿੜਾਇਓ। ਨਵ ਨਿਦ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ। ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਵਿਨਾਸ਼ੀ। ਆਦਲੇ ਭਗਤ ਜਿਤ ਲੱਗ ਧਰੇ ਸੋ ਗੁਰ ਨਾਮ ਦ੍ਰਿੜਾਇਓ। ਗੁਰ ਰਾਮਦਾਸ ਕਾ ਲੁਚਰੈ ਤੈਂ ਹਰ ਪ੍ਰੇਮ ਪਦਾਰਥ ਪਾਇਓ। ਪ੍ਰੇਮ ਭਗਤ

ਜੰਮਿਆ ਤਹਰ ਰਸ ਗੁੱਟ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਆਵੇ ਗਤਿ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਜਗਤਿ ਉਧਾਰਨ ਪਾਇਓ।

ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਧਾਰਨ ਮਨੁੱਖ ਜਨ ਕੀਓ ਪ੍ਰਗਾਸ਼ ਗੁਰ ਅੰਗਦ ਦਿਓ ਨਿਧਾਨਿ ਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਚਮਤ ਨ ਤਰਾਸ ਗੁਰ ਅਮਰ ਗੁਰੂ ਸ਼੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦਿਖਤ ਗਤ ਚਰਨ ਕਮਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਰੱਡ ਜਿਸ ਹੈ ਧਾਰਿਓ ਧਰਤ ਅਰ ਵਿਉਮੇ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸਰੇ ਕਿਨੇ ਸੂਰ ਦਿਨ ਸੈਲ ਤਰੁ ਫਲ ਫੁਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਬੇਕਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਵ ਦਿਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚ ਹੈ ਘਰ।

ਆ ਤਿੰਨ ਸ਼੍ਰੀ ਰਾਮਦਾਸ ਸੋਢੀ ਥੁਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਉਂ ਜੁਗ ਗੁਰ ਸੇਵਾ ਕਰ ਫਲ ਲਹੀਆਂ ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਆਂ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰ ਸੇਵਿ ਅਲਖ ਗਤ ਜਾਂਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਿਚਿਤ ਚਾਓ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੈ ਜਮ ਲੋਕ ਪਤਿਤ ਜੀ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਰਘੁਬੰਸ ਤਿਲਕ ਸੁੰਦਰ ਦਸ਼ਰਤ ਕਰ ਮੁਨ ਬੰਛੈ ਜਾਂ ਕੀ ਸ਼ਰਣੰ ਸਤਿਗੁਰ ਗੁਰ ਸੇਵਿ ਅਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ। ਕਮਲ ਨੈਣ ਮਦਰ ਬੈਨ ਕੋਟ ਸੈਨ ਸੰਗ ਸ਼ੋਭ ਕਹਿ ਤਮਾ ਜਸੋਦ ਜਿਸੈ ਦਹੀਂ ਭਾਤ ਖਾਹੇ ਜੀਉ। ਦੇਖ ਰੂਪ ਅਤਨੂਪ ਮੋਹ ਮਹ ਮਗ ਪਈ ਕਿੰਕਨੀ ਸ਼ਬਦ ਚੰਤ ਕਾਰ ਖੇਲ ਪਾਹਿ ਜੀਉ। ਕਾਲ ਕਲਮ ਹੁਕਮ ਹਾਥ ਕਉ ਕੌਣ ਮੇਟ ਸਕੈ ਈਸ਼ ਬੰਮ ਗਿਆਨ ਧਿਆਨ ਧਰਤ ਹੀ ਅਚਾਹਿ ਜੀਉ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਰਾਮ ਨਾਮ ਪਰਮ ਤਾਮ ਸੁਧ ਬੁਧ ਨਿਰੀਕਾਰ ਬੇਸ਼ੁਮਾਰ ਸਰਬਰ ਕੋ ਕਾਹਿ ਜੀਉ। ਸੁਤਰ ਚਿਤ ਭਗਤ ਹਿਤ ਭੇਖ ਧਰਿਓ ਹਰਨਾਕਸ਼ ਹਰਿਓ ਨਕ ਬਿਦਾਰ ਜੀਉ। ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹਿ ਜੀਉ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਤ ਸੀਸ ਮੋਰ ਪੰਖ ਚਾਹਿ ਜੀਉ। ਦੇਵ ਜੀਰ ਬੜੇ ਤੀਰ ਧਰਮ ਅੰਗ ਅਲਖ ਅਗੰਮ ਖੇਲ ਕੀਆ ਆਪਣੈ ਉਹ ਸ਼ਾਹ ਜੀਉ। ਅਕਥ ਕਥਾ ਕਥੀ ਨ ਜਾਏ ਤੀਨ ਲੋਕ ਰਿਆ ਸਮਾਏ ਸੁਤੈ ਸਿੱਧ ਰੂਪ ਧਰਿਓ ਸ਼ਾਹਨ ਕੈ ਸ਼ਾਹ ਜੀਉ। ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ। ਬਲੈ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੌਰ ਨਹੀਂ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਉ। ਰਾਮ ਰਮਣ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਉ। ਜਰਮ ਕਰਮ ਮੱਚ ਖੱਚ ਹੂਬਰਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਉ। ਨਾਮ ਸਾਰ ਹੀਏ ਤਾਰ ਤਜ ਬਕਾਰ ਮਨ ਗੈਂਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ।

ਗਿਆਨ ਸਚ ਜਾਨ ਮੰਤਰ ਇਹ ਨਿਸ ਬਾਸਰ ਹੋਏ ਕਲਿਆਣ ਲਹਿ ਪਰਮਗਤ ਜੀਉ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਧੋ ਹਉਮੈ ਕ ਫੰਦ ਕਾਟ ਸਾਧ ਸੰਗ ਰਤ ਜੀਉ ਦੇ ਗੇ ਤ੍ਰਿਸਨੇ ਚਿਤ ਬਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗੈਂਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਬਿਸ਼ਨ ਸਿਰੇ ਤੈ ਅਗਣਤ ਤਿਨ ਕਉ ਮੋਹ ਪਇਆ ਮਨ ਮਦ ਕਾ 84 ਲੱਖ ਜੋਨ ਉਪਾਈ ਰਿਜ਼ਕ ਦੀਆ ਸਭ ਹੂੰ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਰਕਾ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸ਼ਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰੇ ਆਪ ਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੋ ਵਾਹ ਵਾਹ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤੇ ਮੀਠੇ ਜਾ ਕੇ ਬਚਨਾ ਮਾਨੈ ਬ੍ਰਹਮਾ ਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦਿ ਜਿਸ ਕੋਇ ਨਾ ਜਾਣੈ ਸ਼ਿਵ ਬਿਰੰਚ ਧਰ ਧਿਆਨ ਨਿਤਹਿ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ।

ਧਿਆਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਗ ਪ੍ਰਗਾਸ਼ੀ ਦੇਖਤ ਦਰਸ਼ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੀ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੀ।

ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਮ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ, ਤਾਂ ਤੇ ਸੰਗਤ ਸਗਨ ਭਾਏ ਪਉ ਮਨ ਧੁੰਮਲ ਜਾਗਰ ਪ੍ਰਗਟ ਸੁਭਾਸ। ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ਼, ਜਿਹ ਭਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਹੀ ਨਾ ਜਾਈ, ਸੋਢੀ

ਸਵਈਏ ਮਹਲੇ ਪੰਜਵੇਂ ਕੇ ਓਅੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖਿਆ ਚਾਲੇ ਅਵਿਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸ਼ਾ ਸਗਲ ਮਨੋਰਤ ਪੂਰੀ ਆਸਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗਿ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤੀ ਉਤਰ ਆਇਓ ਬੜਭਾਗੀ ਉਨ ਮਾਨਿਓ ਰਿਧ ਸ਼ਬਦ ਬਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਬਰਤਾਇਆ ਸਤ ਜੁਗ ਅਲੀਣਾ।

ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੁੜੋ ਕੀਉ ਹਰ ਰਾਏ ਸੰਤੋਖ ਸਮਾਚਰਿਉ ਬਿਮਲ ਬੁੱਧ ਸਤਿਗੁਰ ਸਮਾਣੋ ਆਜੁਨੀ ਸੰਭਵਿਓ ਸੁਜਸ ਕਲ ਕਵੀਅਨ ਬਖਾਣਿਓ ਗੁਰ ਨਾਨਕ ਅੰਗਦ ਵਰਿਉ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਸਦ ਜੀਵਨ ਅਰਜਨ ਅਮੋਲਿਆ ਜੂਨੀ ਸੰਭਉ ਭੈ ਪੰਜਨ ਪਰ ਦੁਖ ਨਿਵਾਰਿਆ ਪਾਰ ਅਨੰਭਉ ਅਗਹ ਗਹਿਣ ਪਰੰਪਰਾਂਤ ਦੈਣ ਸੀਤਲ ਸੁਖ ਦਾਤੋ ਅਸੰਭੋ ਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇ

ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣ।

ਗਤ ਗੰਭੀਰ ਸਤਿਗੁਰ ਪਰਚਾਇਓ। ਗੁਰ ਪਰਚੈ ਪਰਵਾਨ ਰਾਜ ਮੈਂ ਜੋਗ ਕਮਾਇਓ। ਧਨ ਧਨ ਗੁਰ ਧਨ ਅਪਰ ਸਰ ਸੁਭਰ ਪਰਾਇਓ। ਗੁਰ ਗੰਪਰ ਮਾਣਿਆ ਜਰ ਜਰਿਓ ਸਰ ਸੰਤੋਖ ਸਮਾਇਓ। ਗੁਰ ਅਰਜਨ ਕਲ ਉਚਰੈ ਤੈਂ ਸਹਿਜ ਜੋਗ ਨਿਜ ਪਾਇਓ। ਆਮਿਓ ਰਸਨਾ ਬਦਨ ਬਰਦਾਤ ਅਲਕ ਅਪਾਰ ਗੁਰ ਸੂਰ ਸ਼ਬਦ ਹਾਂ ਮੈਂ ਨਿਵਾਰਿਓ। ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ।

ਸ਼ਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕਉ ਦਿਆਇਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਸਲੋਕ ਵਾਰਾਂ ਤੇ ਵਧੀਕ ਮਹਲਾ ਪਹਿਲਾ। ਉਹ ਤੰਗੀ ਪੈ ਉਹਰੀ ਕਹਿਰੀ ਗੰਭੀਰੀ ਸੱਸੜ ਸੂਈਆ ਕਿਵ ਕਰੀ ਨਿਮੜ ਨਾ ਜਾਏ ਥਣੀ। ਗੱਛ ਜੇ ਲੱਗਾ ਗਿੜਬੜੀ ਸਕੀਏ ਤਉ ਲਹਿਰੀ ਸੇ ਭੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਸੁਣ ਮੁੰਦੇ ਹਰਨਾ ਕੀਏ ਗੂੜਾ ਵੈਣ ਪਾਰ ਪਹਿਲਾਂ ਵਸਤ ਸਿਆਣ ਕੈ ਤਾਂ ਕੀ ਚੈ ਵਾਪਾਰ। ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰਜੈ ਕਾਰ ਜਿਤ ਦੋਹੀ ਸੱਜਣ ਮਿਲਣ ਲੋ ਮੁੰਦੇ ਵਿਚਾਰ। ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ ਤੇ ਸਿਉ ਨੇ ਨਾ ਕੀ ਚਈ ਜੇ ਦਿਸੈ ਚੱਲਣ ਹਾਰ।

ਤਾਹੂੰ ਪੁੱਛ ਤਿੜਨ ਕਲ, ਤਾਹੂੰ ਖਰੇ ਸੁਜਾਣ ਵੰਨਾ ਇੰਨੀ ਕਪਰੀ। ਚੜ ਝੱਖੜ ਉਹਾੜ ਲਹਿਰੀ ਵੈਨ ਲਖੇ ਸ੍ਰੀ, ਸਤਿਗੁਰ ਸਿਉਂ ਆਲਾਏ ਬੇੜੇ ਡੁੱਬਣ ਨਾਹੇ ਭਉ। ਨਾਨਕ ਦੁਨੀਆਂ ਕੈਸੀ ਹੋਈ,

ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ, ਨਾਉ ਲੈਣ ਯਾਰ ਕਰਨ ਸਮਾਈ, ਨਾਨਕ ਤਿਨ ਬਲਿਹਾਰੈ ਜਾਈ। ਰੇ ਮਨ ਡੀਗ ਨ ਡੋਲੀਐ, ਸੀਧੇ ਮਾਰਗ ਤਾਉ, ਪਾਛੈ ਬਾਗ ਡਰਾ ਮਨੋ, ਆਗੈ ਅਗਨ ਤਲਾਉ। ਸਹਿ ਸਹਿ ਜੀਰਾ ਪਰ ਰਹੋ, ਮਹਾ ਕਵਰ ਨ ਢੰਗ, ਨਾਨਕ ਗੁਰਮੁਖ ਛੁੱਟੀਐ, ਹਰ ਪ੍ਰੀਤਮ ਸਿਉ ਸੰਗ। ਬਾਗ ਮਰੈ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ, ਆ ਪਛਾਣੈ ਹਰ ਮਿਲੈ, ਬਾਹਰ ਨ ਮਰਨਾ ਹੋਏ। ਕੀਚੜ ਹੱਥ ਨ ਬੂਡਈ, ਕਾ ਨਦਰ ਨਿਹਾਲ, ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਓ, ਵਿਣ ਗੁਰ ਨਿਦ ਜਲ ਨਾਹੇ, ਜਨਮ ਮਰੈ ਪਰਮਈਐ, ਜੇ ਲਖ ਕਰਮ ਕਮਾਹੇ। ਜਾਮ ਜਾ ਗਾਤ ਨ ਲੱਗਈ, ਜੇ ਚੱਲੈ ਸਤਿਗੁਰ ਭਾਏ, ਨਾਨਕ ਨਿਰਮਲ ਅਮਰ ਪਦ, ਗੁਰ ਹਰ ਮੇਲੈ ਮੇਲਾਏ। ਕਲਰ ਕੇਰੀ ਛੱਪੜੀ, ਕਊਆ ਮਲ ਮਲ ਨਾਏ, ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਦੀ ਆਏ। ਸਰਵਰ ਹੰਸ ਨ ਜਾਣਿਆ, ਕਾ ਕੁਪੰਖੀ ਸੰਗ, ਸਾਕਤ ਸਿਉਂ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ।

ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨ ਭਾਉ, ਪੈਂਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਭਾਉ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆ ਲਾਓ, ਨਾਨਕ ਨਾਮ ਸਲਾਹ ਤੂੰ ਹੋਰ ਹਉਮੈ ਆਵੋ ਜਾਓ। ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ, ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀ ਤਾਣ, ਝੁਟੈ ਸੇਤੀ ਜੋ ਮਰੈ, ਲੱਗੀ ਸਾ ਪਰਵਾਨ। ਜਿਸਨੋ ਲਾਏ ਤਿਸ ਲੱਗੈ, ਲੱਗੀ ਤਾਂ ਪਰਵਾਨ, ਪਿਰਮ ਪੈ ਕਾਮ ਨ ਨਿਕਲੈ, ਲਾਇਆ ਤਿੰਨ ਸੁਜਾਨ। ਭਾਂਡਾ ਧੋਵੈ ਕੌਣ, ਜੇ ਕੱਚਾ ਸਾਜਿਆ, ਧਾਤੂ ਪੰਜ ਰੜਾਏ ਕੂੜਾ ਪਾਜਿਆ। ਭਾਂਡਾ ਅਣਗ ਰਾਸ ਜੰਤ ਸੁਭਾਵ ਸੀ, ਭਰਮ ਜੋਤ ਜਾਗਾਏ ਵਾਜਾ ਵਾਵ ਸੀ।

ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ, ਸਭਨੀ ਘਟੀ ਸ਼ਾਹ ਵਸੈ, ਸ਼ਾਹ ਬਿਨ ਘਟ ਨਾ ਕੋਈ, ਨਾਨਕ ਤੇ ਸੁਹਾਗਣੀ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ।

ਮਾਣੋ ਕੱਲੈ ਉੱਠੀ ਚੱਲੈ, ਸਾਧ ਨਾਹੀ ਇਹ ਵੇਹੀ ਗੱਲੈ। ਰਾਮ ਚੁਰੈ ਦਰ ਮੇਲਵੈ, ਅੰਤਰ ਬਾਲੇ ਅਧਿਕਾਰ। ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਝ ਅਪਾਰ। ਸੀਤਾ ਲੈ ਗਿਆ ਦੈਸਰੋ, ਲਛਮਣ ਮੂਓ ਸਰਾਪ। ਨਾਨਕ ਕਰਤਾ ਕਰਨਹਾਰ, ਕਰ ਵੇਖੈ ਥਾਪਿਓ ਥਾਪ। ਮਨ ਮੈਂ ਚੂਰੈ ਰਾਮ ਚੰਦ, ਸੀਤਾ ਲਛਮਣ ਜੋਗ। ਹਨਵੰਤਰ ਆਰਾਧਿਆ, ਆਇਆ ਕਰ ਸੰਜੋਗ। ਭੁੱਲਾ

0: ਜ਼ਹਿਰ ਗੈਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨਿਸ਼ਾਨੀ ਧੋਟ ਨਾ ਆਵੇ ਅੰਨੀ ਉਦੋ ਸੀ ਕਰੇ ਹੀ ਬੁੱਠੀ ਕੁੜੀ ਰੰਨੀ ਤੰਮੀ ਸਤੀ ਰੰਨੀ ਕਰੇ ਸਿਆਪਾ ਰੋਮਨ ਕੂੜੀ ਕੰਮੀ ਜੋ ਲੇਵੈ ਸੋ ਦੇਵੇ ਨਾਹੀਂ ਖੱਟੇ ਦਮ ਸਹਮਈ ਪੱਬਰ ਤੂੰ ਹਰਿਆਵਲਾ ਕਵਲਾ ਕੰਚਣ ਵੰਨ ਕਹਿ ਦੋਖੜੇ ਸਾੜਿਓ ਹੇ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜੇ ਡਿੱਠੇ ਤਨ ਪਰ ਫੜੇ ਚੜੇ ਚਵਗਣ ਵਨ ਰਾਜ ਨ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਾਤੋਏ ਸਰਫੇ ਸਰਫੇ ਸਦਾ ਸਦਾ ਏਵੇ ਗਈ ਵਿਹਾਏ ਨਾਨਕ ਇਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦਿਓ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਘਨੇਰੀਆ ਤਾਂ ਅੰਨੇ ਪਾਉਣਾ ਖਾਤੀ ਡੋਵੇ ਪੂਰੇ ਕਾ ਕੀਆ ਸਭ ਕਿਸ ਪੂਰਾ ਘੱਟ ਵੱਧ ਕਿਸ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਈ ਸਮਾਈ ਸਲੋਕ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ ਤਿਨ ਕਹਿ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡਿਤ ਜੋਤ ਕੀ ਵੇਦ ਬਣਾ ਮੋਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲਈ ਕਾਜ ਕੰਜਕਾ ਅਣਚਾਰੀ ਕਾ ਤਾਨ ਫਿੜਕ ਫਿੜਕਾਂ ਕੋੜ ਬਦੀਆਂ ਸਦਾ ਸਦਾ ਬਮਾਨ ਪਾਏ ਤੇ ਵਿਸ ਪਾਏ ਤੇ ਜਾਏ ਵਿਸਰ ਨਾਨਕਾ ਇੱਕ ਨਾਮ ਸਭ ਉਦੀ ਜਾਲੀਐ ਇੱਕ ਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਝੇ ਜਿਸ ਨੂੰ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਦਿਨਾ ਅੱਗ ਜਿੰਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ ਮਨ ਮੋਬਨ ਚ ਲਾਈ ਹੈ ਨਾ ਮਿਲੀ ਬਖਸਗ ਆਪ ਬੁਲਾਏ ਪੂਲੀ ਹੈ ਆਪੇ ਮੇਲ ਮਲਾਏ ਨਾਨ ਗੁਰਮੁਖ ਛੁੱਟੀ ਹੈ ਜੇ ਚੱਲੇ ਸਤਿਗੁਰ ਪਾਏ ਸਲਾ ਹੀ ਸਲਾਹਣਾ ਵੀ ਸੱਚਾ ਸਲਾਹ ਨਾਨਕ ਸੱਚਾ ਇੱਕ ਦਰ ਬੀਬਾ ਪਰ ਹਰਿਆਏ ਨਾਨਕ ਜੈ ਜੈ ਮੈਂ ਫਿਰੋ ਤੈਂ ਤੈਂ ਸਾਚਾ ਸੋਏ ਜੈ ਦੇਖਾ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤੇ ਖੱਪ ਮੂਏ ਖੂਨ ਲੱਖ ਸੰਖ ਸਤਿਗੁਰ ਮਿਲੇ ਸੋਬਰ ਹੈ ਸਾਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਪੁਹ ਜਾਏ ਸੇ ਜਨ ਨਿਰਮਲ ਉਜਲੈ ਜੈ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਉ ਪੁਰਖੇ ਕਰ ਭਗਤੀ ਨਾਰ ਹੈ ਅਤ ਲੋਚੇ ਭਗਤੀ ਪਾਏ ਬਹੁ ਰਸ ਸਰਣੇ ਸਵਾਰ ਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹ ਹੁੰਦਾ ਏ ਹਰ ਨਾਮੇ ਚਿਤ ਲਾਏ ਮਨ ਧਨ ਧਨ ਆਗੇ ਰਾਖਿਆ ਸਿਰ ਵਿਚਿਆ ਗੁਰੇ ਆਗੇ ਜਾਏ ਪੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਬਰਾਵੇ ਪਰਵਾਹ ਕਿਤ ਖਾਦੇ ਤੇ ਬਤਾਏ, ਸਤਿਗੁਰ ਗੈ ਭਾਣੇ ਜੋ ਚੱਲੈ ਤਵਤਾਸੇ ਹਰ ਗੁਣ ਗਾਏ, ਤਾਨ ਤਾਨ ਕਲਜੋ ਨਾਨਕਾ ਜੇ ਚੱਲੇ ਸਤਿਗੁਰ ਪਾਏ, ਸਤਿਗੁਰੂ ਨ ਸੇਵਿਓ ਸ਼ਬਦ ਨ ਰੱਖਿਓ ਰਤਾਰ, ਤਿਗਤ ਨਾ ਕਾ ਜੀਵਿਆ ਕੇਤਾ ਏ ਸੰਸਾਰ, ਗੁਰਮਤਿ ਪਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਾ ਨਾਨਕ ਪਾਰ ਉਤਾਰ, ਮਾਇਆ ਮੋਜਗ ਪਰਮਿਆ ਕਰਮੂ ਸਹਿ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਲਿਆ ਮਨ ਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਰ ਸੰਘਾਰੇ ਗੁਰਮ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ ਮਨ ਤਾਂ ਨਿਰਮਲ ਹੋਏ, ਨਾਮ ਹੀ ਨਗਟੇ ਫਿਰੇ ਬਿਨਾਂ ਮੈਂ ਬੈਰ ਹੋਏ, ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨਾ ਸਕੇ ਕੋਏ, ਗੁਰਮੁਖਾਂ ਅਰਤਨ ਖੱਟਿਆ ਗੁਰ ਕੈ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ ਤੁਟ ਪਰੇ ਭੰਡਾਰ, ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਜਣਹਾਰ, ਗੁਰਮਹੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤੇਥੇ ਉਂਗ ਨ ਭੁੱਖ ਹੈ ਹਰਿ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਵਿਆਪਤ ਨੇ ਜਿੱਥੇ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਝੋਲੜਾ ਸਭ ਗਨ ਆਏ ਪਾਏ, ਇੱਕ ਉਪਜੈ ਇੱਕ ਬਿੰਸ ਜਾਏ ਹੁਕਮੇ ਆਵੇ ਜਾਏ, ਜੰਮਣ ਮਰਨਾ ਚੋਕਾਈ ਰੰਗ ਲੱਗਾ ਦੂਜੇ ਪਾਏ, ਬੰਧਨ ਬੰਦ ਪੁਆਈ ਨ ਕਰਨਾ ਕਿਉਂ ਨਾ ਜਾਏ, ਜਿਨ ਕੋ ਕਿਰਪਾ ਧਾਰੀਅਨ ਤਿਨਾਂ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਪਈ ਮਰਜੀ ਵੈਸੈ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨ ਮੋਹ ਚੰਚਲ ਮਤ ਹੈ ਅੰਤਰ ਬਹੁ ਚਿਤਰਾਈ, ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੋਡੀ ਦੂਜੇ ਪਾਏ ਖਵਾਈ, ਜੋ ਬਨ ਜਾਂਦਾ ਨਦਰ ਨ ਆਵਈ ਜਰ ਪਹੁੰਚੇ ਮਰ ਜਾਈ, ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੈ ਸੋ ਸੋ ਪਾਏ ਨਾਮ ਵਸੇ ਮਨ ਆਈ, ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ, ਮਨਮੋ ਨਾਮ ਨਾ ਚੇਤਨੀ ਬੇਨਾਵੇਂ ਦੁਖ ਰੋਏ, ਆਤਮ ਰਾਮ ਨ ਪੂਜਣੀ ਦੂਜੈ ਕਿਉਂ ਸੁਖ ਹੋਏ, ਹੋਮੇ ਅੰਦਰ ਮੈਲ ਹੈ ਸ਼ਬਦ ਨ ਕਾਢੇ ਤੋਏ, ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨ ਪਦਾਰਥ ਖੋਏ, ਮਨਮੋ ਬੋਲੇ ਅੰਦਲੈ ਤਿਸਮੈਂ ਅਗਨੀ ਕਾ ਵਾਸ, ਬਾਣੀ ਸੁਰਤ ਨ ਬੂਜਣੀ ਸ਼ਬਦ ਨਾ ਕਰੇ ਪ੍ਰਗਾਸ, ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਾਈ ਨਾ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਲੇ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਉ ਸਤ ਬਲਹਾਰੀ ਤਾਸ, ਗੁਰਮਹ ਜੋ ਹਰ ਸਿਮੰਦੈ ਜਨ ਨਾਨਕ ਤਾਕਾ ਦਾਸ, ਮਾਇਆ ਭਿਅੰਗਮ ਸਰਪ ਹੈ ਜਾਗ ਘੇਰਿਆ ਬੇਖਮਾਏ, ਹਰ ਕਾ ਮਾਰਨਾ ਨਾਮ ਹੈ ਗੁਰ ਘਰ ਸ਼ਬਦ ਮੁਖ ਪਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬੇਖੋਮੇ ਗਿਆ ਬਲਾਏ, ਗੁਰਮੁਖਾਂ ਕੇ ਮੂਜਲੈ ਹਰ ਦਰਗਹਿ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਾਲੇ ਸਤਿਗੁਰ ਪਾਏ, ਸਤਿਗੁਰ ਪੁਰਨ ਨਿਰਵੈਰ ਹੈ ਨਿਤ ਹਿਰਦੇ ਹਰ ਲਿਵਲਾਏ, ਨਿਰਵੈਰੇ ਨਾਲ ਵੈਰ ਚਾਇੰਦਾ ਆਪਣੇ ਕਰ ਲੁਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅੰਦਨ ਜਲੈ ਸਦਾ ਦੁਹ ਪਾਏ, ਕੂੜ ਬੋਲ ਬੋਲ ਨਿਤ ਭੌਂਕਦੇ ਬੇਖਾ ਦੇ ਦੂਜੇ ਪਾਏ ਬੇਹ ਮਾਇਆ ਕਾਰਨ ਪਰਮ ਦੇ ਫਿਰ ਘਰ ਘਰ ਪਤ ਗਵਾਏ ਬੇਸੁਆ ਕੇਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੇ ਆਪ ਖਵਾਏ ਹਰ ਗੁਰਮੁਖ ਕਿਰਪਾ ਤਾਰੀਅਨ ਜਨ ਵਿਛੜੇ ਆਪ ਮਲਾਏ ਜਨ ਨਾਨਕ ਤਿਸ ਬਦਹਾਰਨੇ ਜੋ ਸਤਿਗੁਰ ਲਾਗੇ ਪਾਏ ਨਾਮ ਲਗੇ ਸੇ ਉਬਰੇ ਬਿਨ ਨਾਵੇ ਜੰਪਰ ਜਾਏ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਏ ਚਿੰਤਾ ਦਾਵਤ ਰਹਿ ਗਏ ਤਾਂ ਮਨ ਪਿਆ ਆਨੰਦ ਗੁਰਪ੍ਰਸਾਦੀ ਬੂਜੀਐ ਸਾ ਤਨ ਸੁਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰੂ ਗੋਬਿੰਦ ਨਾਨਕ ਸਹਿਜੇ ਮੇਰੇ ਹਰ ਪਾਇਆ ਪਰਮਾਨੰਦ ਸਤਿਗੁਰ ਸਿਮਨ ਆਪਣਾ ਗੁਰ ਸ਼ਬਦੀ ਵਿਚਾਰ ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰੱਖੇ ਉਰਤਾਰ ਐਥੇ ਉਥੇ ਮੰਨੀਅਨ ਹਰ ਨਾਮ ਲੱਗੇ ਵਪਾਰ ਗੁਰਮੁਖ ਸਭ ਜਾਪਤੇ ਤੇ ਸੱਚੇ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਬ੍ਰਹਮ ਪਿਆਰ ਜਮਕਾਰ ਨੇੜ ਨਾ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰਤਨ ਹੋ ਸੰਸਾਰ ਜਨ ਕੀ ਟੇਕਰ ਨਾਮ ਹਰ ਬਿਨ ਨਾਮੇ ਠੌਰ ਨਾ ਠਾਉ ਗੁਰਮਤੇ ਨਾਉ ਮਨ ਵਸਾਏ ਸਹਿਜੇ ਸਹਿ ਸਮਾਉ ਵਡਭਾਗੀ ਨਾਮ ਤੇ ਆਇਆ ਐਨੇ ਲਾਗਾ ਪਾਉ ਜਾ ਨਾਨਕ ਮੰਗੇ ਧੂੜ ਤੇ ਨਾ ਸਤਿਗੁਰ ਬਾਣੇ ਜਾਉ ਲੱਖ ਚੁਰਾਸੀ ਮੇਦਨੀ ਤੇਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨ ਅੰਤੀ ਵਾਰ ਬਿਨ ਹਰ ਸ਼ਾਂਤ ਨ ਆਵਈ ਕਿਸ ਆਗੇ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੂਜਾ ਬ੍ਰਹਮ ਵਿਚਾਰ ਤਿਸ਼ਨਾ ਸਭ ਬੁਝ ਗਈ ਜਾ ਨਾਨਕ ਹਰਿ ਉਤਾਰੇ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਾਢ ਗੁਨਹਗਾਰ ਹਰ ਜੋ ਲੇਖੇ ਵਾਰ ਨ ਆਵੇ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਗਿਲਵੇ ਘੱਟ ਵਕਾਰ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਾਂ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕਹਿ ਪੈ ਪਾਏ ਜਨਮ ਮਨ ਨੇਚਲ ਪਏ ਗੁਰਮਨ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਬਨ ਨਾਨਕ ਲਾਲਿਆ ਮੋਲ ਕਾ ਗੁਰਮੁਖ ਖੋਜ ਲਹਿਨ ਮਨ ਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਵਸਿਓ ਗੁਣ ਤਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਵਾਸ ਮਨਮੁਖੀਆਂ ਦੋਹਾ ਗਣੀ ਆਵਣ ਜਨ ਮੋਯਾਸ ਗੁਰਮਾ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਤਾਰਿਆ ਹਰ ਹਿਰਦੇ ਕੰਮ ਪ੍ਰਗਾਸ ਸਤਿਗੁਰ ਸੇਵਣ ਆਪਣਾ ਹੋ ਸਤਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੈ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦੈ ਮੁਕਤ ਨਾ ਹੋਈ ਪੇ ਕਰੇ ਬਹੁ ਕਰਮ ਵਿਗੁਤੈ ਪੈ ਦੂਜੇ ਪਰਜ ਵਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੇ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉੱਚੇ ਉੱਚਾ ਹੋਈ ਅੱਪੜ ਕੋਈ ਨਾ ਸਕੀ ਜੇ ਸੋ ਲੋਚੇ ਕੋਈ ਮੁਖ ਸੰਜਮ ਹਸ਼ਾ ਨਾ ਹੋਵੇ ਕਰ ਪੇ ਭਵੇ ਸਭ ਕੋਈ ਗੁਰ ਕੀ ਪੌੜੀ ਜਾਇ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸਾਏ ਗੁਰ ਸ਼ਬਦ ਵਿਚਾਰੇ ਕੋਈ नानक शब्द मर मन मानिया सच साची सोए माया मोह दुख सागर है बेख दोतर तरिया न जाए मेरा मेरा कर दे पच मुए होमें करतव्याय मन मुखा उरवार ना पार है अद विच रह लपटाए जो तो लिखिया सो कमावना करना क्यों न जाए गुरमति ज्ञान रतन मन वसै सब देखिया ब्रह्म सुभाए नानक सात गुर बोहिथे वडभागी चढ़े ते पौजल पार लंघाए बिन सतगुरु दाता को नहीं जो हर नाम दे आधार गुर किरपा ते नाम मन वसै सदा रहे उर तार ते ना पूजे तिवत होए हर के नाए प्यार नानक गुरम पाईऐ हर अपनी कृपा धार बिन शब्द जगत बरलिया कहना कहू न जाए हर रखे से उबरै शब्द रहे लिवलाए नानक करता सब किस जानदा जिन रखी बणत बनाए होम जाग सब तीरथा पढ़ पंडित थके पुराण बिख माया मोह न मिटे विच होमें आवण जान सतगुर मिली है मल उतरी हर जपया पुरुष जान जिन्ना हरा प्रभ सेवया जन नानक सतगुर बाण माया मोह बोचित वदै बहु आसा लो विकार मन मुख अस्थिर ना थिया मर बिंस जाए किनवार वड भाग होवै सतगुर मिलै होमें तजे वकार हर नामा जप सो पाया जन नानक शब्द विचार बिन सतगुर भगत न होवै नाम न लगे प्यार जन नानक नाम अराध्या गुर के हेत प्यार लोभी का वैसा ना की जय जे का पार वसाए अंतकाल तिथे तू है जिथे हाथ न पाए मन मोह से ती संग करै मोह काल दाग लगाए मोह काले तिन लोभिया जासन जन्म गवाए सात संग तर मेल प्रभ हर नाम बसे मन आए जन्म मरण
1: जन नानक हर गुण गाए तोर हर प्रभ करते लिखिया सो मेटना न जाए जियो पिंड सब ते सदा प्रतिपाल

ਇਹਨਾਂ ਹੱਥ ਨਾ ਕਿਥਾਊ ਪਾਏ, ਬਾਹਰ ਪਖੰਡ ਸਭ ਕਰਮ ਕਰੇ, ਮਨ ਹਿਰਦੇ ਕਪਟ ਕਮਾਏ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੇ ਬਖਸ਼ ਮਿਲਾਏ, ਮਨ ਆਪਣ ਜਾਣ ਨਾ ਸੂਝਈ, ਨਾ ਸੂਝੈ ਦਰਬਾਰ, ਮਾਇਆ ਮੋਹ ਪਲਟਿਆ ਅੰਤਰ ਅਗਿਆਨ ਗਵਾਰ, ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੁਖ ਦੁਆਰ, ਨਾਨਕ ਆਪ ਹੋ ਦਰੇ ਸਭ ਕੁਟੰਬ ਤਰੇ ਪਰਿਵਾਰ, ਸ਼ਬਦ ਮਰੇ ਸੋ ਮੂਆ ਜਾਪੈ, ਗੁਰ ਪ੍ਰਸਾਦੀ ਹਰ ਰਸ ਤ੍ਰਾਪੈ, ਹਰ ਦਰਗਹਿ ਗੁਰ ਸ਼ਬਦ ਸਿੰਜਾਪੈ, ਬਿਨ ਸ਼ਬਦ ਮੂਆ ਹੈ ਸਭ ਕੋਏ ਮਨ।

0: ਵਡਭਾਗੀਆਂ ਸੁਹਾਗਣੇ ਜਿਨ੍ਹਾਂ ਗੁਰਮੁਖ ਮਿਲਿਆ ਹਰਾਏ ਅੰਦਰ ਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਨ ਸੱਚ ਜਾਤਾ ਸੋਏ ਜਿਤ ਮਿਲਿਆ ਤੇਖੀ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤ ਪੁਰਖ ਹੈ ਜਿਸਨੋ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤਕ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦਿਲੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਦੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਲਾ ਗੁਰਮੁਖ ਨਾਮ ਗੋਬਿੰਦ ਆਨੰਦ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋਹੜਨਾ ਮਨ ਤਨ ਭੰਗ ਮੂੰਹ ਪੂਰੀਆਂ ਸੋ ਸੇਨੇ ਹੋ ਸਿਉ ਮੂੰਹ ਪੂਰੀਆਂ ਸਿਉ ਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋ ਟੁੰਡੇ ਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰੂ ਮੈਡਾ ਮਿਤ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦਿੰਦਾ ਮੂੰਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਪਰ ਮੇਲ ਮਿਲਾਵੇ ਹੋ ਜਿਉ ਕਰੀ ਤਿਸ ਬਿਟੋਂ ਚੌਖੰਨਿਆ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਹੋ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਹਿ ਫਰਮਾਇਆ ਮਨ ਨਾ ਸਕੀ ਦੂਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨ ਕੇ ਲਾਗਿਓ ਪਾਏ ਨਾਨਕ ਤਾਕ ਦਾਸ ਹੈ ਜੇ ਆਂਦਨ ਰਹੇ ਲਿਮਲਾਏ ਜਿਨਾ ਪਿਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ ਨਾਨਕ ਮਿਲੇ ਸੋ ਪਾਏ ਗੁਰਮੁਖੇ ਮਨ ਰਹਸੀਏ ਜਿਨਾ ਪ੍ਰੀ ਪਿਆਰ ਕਿਉ ਜੀਵਨ ਪਿਰ ਬਾਹਰੇ ਜਾ ਸੋ ਦੇਖਣੇ ਆਪਣਾ ਨਾਨਕ ਥੀਵਨ ਪੀ ਹਰੇ ਜਿਨਾ ਗੁਰਮੁਖ ਅੰਤਰ ਨੇ ਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡਿਓ ਨਾਨਕ ਪ੍ਰੇਮ ਸਮਾਇਆ
1: ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਆਏ ਆਨੰਦ ਰਹੇ ਆਨੰਦ ਨਾਨਕ ਸਹਿ ਸਮਾਈ ਆਏ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਭਾਈ ਆਏ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈ ਆਏ ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਵਹੁਣਿਆ ਗੁਰਮ ਮਿਲੇ ਆਪ ਨਾਨਕ ਚਰੀ ਵਛੁਨਿਆ ਜਿਨ ਕਹੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜ ਦੀਜੇ ਨਾਮ ਹਰ ਗੁਰਮੁਖ ਹਸੈ ਗੁਰਮੁਖ ਰੋਵੈ ਜੇ ਗੁਰਮੁਖ ਰਹਿ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੁਖ ਸਦ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਜਣਹਾਰ ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਸਾਰ ਨਦਰ ਕਰੈ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਭਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਇਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭਾਈਐ ਸਭ ਦੁਖ ਨਿਵਾਰਨ ਹਾਰ। ਮਨਮੁਖ ਸੇਵਾ ਜੋ ਕਰੈ ਦੂਜੇ ਭਾਏ ਚਿਤ ਲਾਏ। ਪੋਤਾ ਕਲਤ ਕਟੰਬ ਹੈ ਮਾਇਆ ਮੋਹ ਵਧਾਏ। ਦਰਗੇ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ। ਬਿਨ ਨਾਮ ਹੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ। ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਸ਼ਵ ਸਭ ਜਾਏ। ਗੁਰਮੁਖ ਹੁਕਮ ਨੇ ਸਹਿ ਘੇਰਾ ਹੁਕਮੇ ਹੀ ਸੋ ਪਾਏ। ਹੁਕਮੋ ਸੇਵਾ ਹੁਕਮ ਅਰਾਧੈ ਹੁਕਮ ਸਮੇ ਸਮਾਏ। ਹੁਕਮ ਵਰਤ ਨੇਮ ਸੋ ਸੰਯਮ ਮਨ ਚਿੰਦਿਆ ਫਲ ਪਾਏ। ਸਦਾ ਸੁਹਾਗਣ ਜੈ ਹੁਕਮੈ ਪੂਜੈ ਸਤਿਗੁਰ ਸੇਵੇ ਲਿਵ ਲਾਏ। ਨਾਨਕ ਕਿਰਪਾ ਕਰੇ ਜਿਨ ਉੱਪਰ ਤਿੰਨਾ ਹੁਕਮੈ ਲੈ ਮਲਾਏ। ਮਨਮੁਖ ਹੁਕਮ ਨਾ ਬੂਜੇ ਬੱਪੜੀ ਨਿਤੋਮੈ ਕਰਮ ਕਮਾਏ। ਵਰਤ ਨੇਮ ਸੁ ਸੰਯਮ ਪੂਜਾ ਪਾਖੰਡ ਭਰਮ ਨ ਜਾਏ। ਅੰਤਰੋਂ ਕਸੁਧ ਮਾਇਆ ਮੋਬੇ ਦੇ ਜਿਉ ਹੱਥੀ ਛਾਰ ਉਡਾਏ। ਜਿਨ ਉਪਾਏ ਤਿਸੇ ਨਾ ਚੇਤੈ ਬਿਨ ਚੇਤੇ ਕਿਉਂ ਸੋ ਪਾਏ। ਜਿਨ ਉਪਾਏ ਤਿਸੇ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ। ਨਾਨਕ ਪ੍ਰਪੰਚ ਕੀ ਆਤੁਰ ਕਰਤੈ ਪੂਰਬ ਲਿਖਿਆ ਕਮਾਏ। ਗੁਰਮੁਖ ਪ੍ਰਤੀਤ ਭਈ ਮਨ ਮੰਨਿਆ ਅੰਦਨ ਸੇਵਾ ਕਰ ਸਮਾਏ। ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਗਾ ਦਰਸ਼ ਦੇ ਕੇ ਸਭ ਆਏ। ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਹਨਾ ਭਉ ਸਭ ਜਾਏ। ਹੋ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ। ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਣੀ ਲੱਗੇ ਆਏ। ਜਿਨ ਪ੍ਰਿਆ ਸੁਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰੋ ਫਿਰਾ ਵੀ ਹਿਰਦੇ ਰਹਾ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚਿੱਤ ਆਇਆ ਸਤਿਗੁਰ ਸੋ ਚਿੱਤ ਲਾਏ। ਤਿਨ ਕੀ ਦੁੱਖ ਭੁੱਖ ਮੈਂ ਵੱਡਾ ਰੋ ਗਿਆ ਨਿਰਦੋ ਭੈ ਲਿਵ ਲਾਏ। ਗੁਣ ਗਾਵੈ ਗੁਣ ਉਚਰੈ ਗੁਣਮੈ ਸਵੇ ਸਮਾਏ। ਨਾਨਕ ਗੁਰਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭਾਏ। ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ। ਕੂੜ ਕਮਾਵੈ ਕੂੜ ਸੰਗਰੈ ਕੂੜ ਕਰੇ ਆਹਾਰ। ਵੇਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਸ਼ਾਰ। ਕਰਮ ਧਰਮ ਸੋਸ ਸੰਯਮ ਕਰੈ ਮੰਤਰ ਲੋਵਕਾਰ। ਨਾਨਕ ਮਨ ਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ। ਸਭਨਾ ਰਾਗਾਂ ਵੇ ਸੋ ਭਲਾ ਭਾਈ ਜਿਤ ਵਸਿਆ ਮਨ ਆਏ। ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ। ਰਾਗੇ ਨਾ ਦੇ ਬਾਹਰ ਆਏ ਨੀ ਹੁਕਮ ਨਾ ਬੂਝਿਆ ਜਾਏ। ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ ਸਤਿਗੁਰ ਸੋਝੀ ਪਾਏ। ਸਗੁ ਤੇਤੇ ਹੋਇਆ ਜਿਉਂ ਤਿਸੇ ਦੀ ਰਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ। ਗੁਰਮਤੀ ਨਾਮ ਨਿਰਮਲ ਹੋ ਨਿਰਮਲ ਨਾਮ ਤੇ ਆਏ। ਅੰਮ੍ਰਿਤ ਬਾਣੀ ਤਤ ਹੈ ਗੁਰੂ ਵਸੇ ਮਨ ਆਏ। ਹਿਰਦੇ ਕਨ ਪ੍ਰਗਾਸਿਆ ਜੋਤੀ ਜੋਤ ਮਲਾਏ। ਨਾਨਕ ਸਤਿਗੁਰ ਤਿੰਨ ਕੋ ਮੇਲਿਅਨ ਜਿਨ ਤੁਰ ਮਸਤਕ ਭਾਗ ਲਖਾਏ। ਅੰਦਰ ਤਿੰਨਾ ਆਗੈ ਮਨ ਮੋਹ ਭੁੱਖ ਨਾ ਜਾਏ। ਮੋਗ ਟੰਬ ਸਭ ਕੂੜੈ ਕੂੜ ਰਿਆ ਲਪਟਾਏ। ਅੰਦਰ ਚਿੰਤਾ ਚਿੰਤਵੈ ਚਿੰਤਾ ਬਦਾ ਜਾਏ। ਜੰਮਣ ਮਰਨਾ ਚੁੱਕੀ ਹਉਮੈ ਕਰਮ ਗਮਾਏ। ਗੁਰ ਸੁਣਾਏ ਉਬਰੈ ਨਾਨਕ ਲੈ ਛਡਾਏ। ਸਤਿਗੁਰ ਪੁਰਖਰ ਧਿਆਇੰਦਾ ਸਤ ਸੰਗਤ ਸਤਿਗੁਰ ਪਾਏ। ਸਤ ਸੰਗਤ ਸਤਿਗੁਰ ਸਿਮਦੈ ਹਰ ਮੇਲੇ ਗੁਰ ਮਿਲਾਏ। ਇਹ ਪਉ ਜਲ ਜਗ ਸੰਸਾਰ ਹੈ ਗੁਰ ਬੋਇਤ ਨਾਮ ਤੇ ਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰਪੂਰਾ।

ਹੋਏ ਤੁਰ ਮਸਤ ਹੋਇਆ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰ ਅੰਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸੋਭਾ ਸਹਿ ਤੂਠਾ ਮੇਲ ਮਿਲਾਏ ਗੁਰ ਪੂਰੇ ਅਰਨਾਮ ਦੜਾਇਆ ਜਿਨ ਵਿੱਚੋਂ ਪਰਮ ਚਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਰਨ ਮਗ ਦਿਖਾਇਆ ਹੋਮੇ ਮਾਰੇ ਲੱਗ ਹੀ ਅੰਤਰ ਨਾ ਵਸਾਇਆ ਗੁਰਮਤੀ ਜਮ ਜੋ ਨ ਸਕੈ ਸੱਚੇ ਨਾਇ ਸਮਾਇਆ ਸਭ ਆਪੇ ਵਰਤੇ ਕਰਤਾ ਜੋ ਪਾਵੇ ਸੋ ਨਾਇ ਲਾਇਆ ਜਨ ਨਾਨਕ ਨਾਉ ਲੈ ਤਾ ਜੀਵੈ ਬਿੜ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪਰਮ ਭੁਲੇ ਹੋਮੇ ਸਾਗ ਦੁਰਜਣਾ ਨਾਨਕ ਰੋਗ ਵਾਏ ਮਿਲ ਸਤਿਗੁਰੂ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਗਸਾਏ ਦਿਨਸ ਰਾਤ ਹਰ ਰਤੀ ਹਰ ਰੰਗ ਚੋਲੈ ਹਰ ਜੈਸਾ ਪੁਰਖ ਨ ਲੱਭੈ ਸਭ ਦੇਖਿਆ ਜਗਤ ਮੈਂ ਟੋਲੈ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤਰ ਕਾਹੂੰ ਡੋਲੈ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲ ਗੁਲੈ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਰਤੇ ਸਿਜੇ ਮੁਖ ਨਾ ਮੋੜਨ ਜਿਨੀ ਜਾਤਾ ਸਾਈ ਚਾੜ ਜੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਤਣੀ ਵਿਹੂਣਾ ਪਾੜ ਪਟੰਬਰ ਪਾਈ ਸੇਤੀ ਜਾਲੈ ਤੋੜੀ ਵਿੱਚ ਲਟੰਦੜੀ ਸੋਹਾ ਨਾਨਕ ਤੈ ਸਹਿ ਨਾਲੈ ਗੁਰ ਕੈ ਸ਼ਬਦ ਰਾਧੀਐ ਨਾਮ ਰੰਗ ਬੈਰਾਗ ਜੀਤੈ ਪੰਚ ਬਰਾਈਆ ਨਾਨਕ ਸਫਲ ਮਾਰੂ ਵੈਰਾਗ ਜਾਮੂ ਇੱਕ ਤਾਂ ਲੱਖ ਤੋ ਜਿਤੇ ਪਿੰਨੜੇ ਦਰ ਕਿੱਤੜ ਬਾਹਮਣ ਬਿਰਥਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੈ ਸੋਰ ਸੋ ਰਸ ਪੀਜੀਐ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗੈ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨ ਮਾਰੀ ਅੰਦਰ ਨਾਮ ਰਦਾਨ ਸਦਾ ਗੁਣਸਾਰੀ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰੀ ਲੱਗਾ ਰੰਗ ਉਪਾਰ ਕੋਨਾ ਉਤਾਰੀ ਗੁਰਮ ਹਰ ਗੁਣ ਗਾਏ ਸਹਿ ਸੋ ਸਾਰੀ ਨਾਨਕ ਨਾਮ ਦਾਰਿ ਦੇ ਉਰਾਰੀ ਕਰੇ ਸੁਚੰਗਾ ਮਾਣ ਦੁਹੀ ਗੰਤ ਲਾਏ ਆਪਣੀ ਨਰ ਨਿਹਾਲ ਆਪੇ ਲਿਓ ਲਾਏ ਜਨ ਦਿਓ ਮਤੀ ਅਵਦੇਸ ਵਿੱਚੋਂ ਪਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਾਵਗੇ ਤੇ ਦੇ ਵਸ ਦੂਜੀ ਨਾਹੇ ਜਾਏ

ਨਾਨਕ ਧਰਮ ਐਸੇ ਚਵੈ ਕੀਤੋ ਪਾਉਣ ਬਨੀਤ ਖੋਬੜੀ ਕੁਥਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਬਰੈ ਜਿਨ੍ਹਾਂ ਭਾਗ ਮਥਾਏ ਸੁਤਰੈ ਸੁਈ ਸੁਵੰਨ ਜੋ ਰਤੈ ਸੈ ਆਪਣ ਪ੍ਰੇਮ ਵਿਸ਼ਵਾ ਤਣੀ ਸੋ ਅਠੇ ਪੈਰ ਲਵਨ ਸੁਤੜੇ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸ਼ਨਾ ਪੇ ਪੂਰਣੇ ਉਠੇ ਨਗਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਫਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਿਜਣਹਾਰ ਦੂਜੀ ਛੋਡ ਕਵਾਟੜੀ ਇਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਹੀਂ

ਨਾਮ ਕਉ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਉ ਨਾਨਕ ਸੁਨ ਰੇ ਮਨਾ

पांच तंत को तन रचियो जानो चतर सुजान।

ਸਭ ਤੇ ਪਇਓ ਉਦਾਸ ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਾਹਮਣ ਵਾ।

जय प्राणी हो मैं तजी करता राम पशान को नानक वै मुगत नर

ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਵਲ ਹੋਏ ਤੈ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ

ਕਰ ਕਉ ਨਾਨਕ ਆਪਣ ਤਰੈ ਔਰ ਨ ਲੇਤ ਉਦਾਰ।

न इनमें का साचो नहीं, नानक बिन भगवान दिस दिन माया कारने।

शरण राम की ले, कौन नानक सुन रे मना।

पूरन होवे काम, झूठे मान कहाँ करे, जाग सुपने ज्यों जान।

कछु न होते अपाय, कौ नानक अबेओट हर गज जो हो सहाय। बालो आ बंधन छुटै

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਆ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਹ ਰਤਨ ਪਰਿਵਾਰ ਭਰੀਆਂ ਸ਼ਬਦ ਗਾਹਮਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਾਵੇ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੋ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਗੀਤਾ ਗੁਰ ਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਗੰਡਕ ਮਾਰਿਆ

ਵਾਹੇ ਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਉਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅੱਗੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤੀ ਜੀ ਸਹਾਇ ਵਾਰ ਸ੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਹ ਜਾਏ।

ਪੀਆਂ ਸ਼ਾਹੀ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮ ਪਿਆ

ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਕਰ ਸਹਾਰ ਦੇ ਸੀ ਦੋ ਸਿਕਿਦ ਕੇਸਾਂ ਸਵਾਸਾਂ ਸੰਗਨ ਬਾਈ ਧਰਮ ਨੀ ਹਾਰਿਆ ਤਿਨਾ ਸਮੂਹ ਸ਼ਹੀਦ ਸਿੰਘਾਂ ਸਿੱਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝ ਹੈ।

0: देर देर देर देर पंत की राज करेगा राज करेगा बोले सो निहाल सात श्री अकाल वाहेगुरु जी का खालसा वाहेगुरु जी की फतेह सूरा सो पहचानी है सूरा सो जो लर दीन के जो लर दीन के पुरजा काट मरे पुरजा काट मरे कबू न छाडे खेत कबू न छा पहला मरन कबूल पहला मन जीवन की छड आस जीवन की छड हो सबन की रेण का हो सबन की तो आओ हमारे पास तो आओ हमारे जो तो प्रेम खेलन का चाओ जो तो प्रेम सिर तल तली गली मेरी आओ सिर तल तली इत मार्ग पैर तेरी जय सिर दी जय कान न की जय इत मार्ग पैर तेरी जय सिर दी जय सतनाम वाहिगुरु साहब जीओ सलोक महला तीजा हस्ती सिर जो अंकस है आरण जो सिर दे मन तन आगे रख के उबे सेव करे हस्ती सिर जो अंकस है आरण जो सिर दे मन तन आगे राख के उबे सेव करे इयों गुरमुख आपन वारी है सब राज सिष्ट काले नानक गुरमुख बुझी है जाए आपे नदर करे महला तीजा जिन गुरमुख नाम ते आए आए ते परवान नानक कुल उधारे अपना दरगह पावे मान पौड़ी गुरमुख सखियां सिख गुरु मिलाइया एक सेव गुर पास एक गुर कारे लाइया जिन्ना गुर प्यारा मन चित तिन्ना भाओ गुरु देवाइया गुर सिखा इको प्यार गुरमिता पुता भाइया गुर सतगुर बोलो सब गुर आख गुरु जिवाइया गुर सिखा इको प्यार गुरमिता पुता भाइया गुर सतगुर बोलो सब गुर आख गुरु जिवाइया वाहिगुरु जी का खालसा वाहिगुरु जी की फतेह
1: साहिब दे दरबार दियां हाजियां भारी गुरु सारी सतसंगत जी वाहिगुरु जी का खालसा वाहिगुरु जी की फतेह कोटांत कोटांत धन्यवाद है साहिब श्री गुरु ग्रंथ साहिब दा जिन्हां दा ओट आसरा लैके हर साल दी तरह इस साल भी नगर कुराली जिला जलंधर दी संगत अते जो बाकी सज्जन मित्र परिवार जो सहयोगी परिवार रल मिल के पिछले कुछ सालों तो जो है अखंड पाठ साहब की सेवा गुरद्वारा साहब विखे करवाते आ रहे हैं इस साल भी उद्यम किया गुरु महाराज ने हिम्मत बख्शी ਨਗਰ ਕੁਰਾਲੀ ਦੀ ਸੰਗਤ ਅਤੇ ਖਾਸ ਕਰ ਜੋ ਜਿਨ੍ਹਾਂ ਦਾ ਪਿਛੋਕੜ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਕਾਫੀ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਹੈ ਅਤੇ ਇਹ ਪਰਿਵਾਰ ਜੋ ਹਨ ਇੱਕ ਜਥੇ ਦੇ ਰੂਪ ਦੇ ਵਿੱਚ ਆਪਸੀ ਜੋ ਇਹਨਾਂ ਦਾ ਭਾਈਚਾਰਾ ਜੋ ਸਹਿਚਾਰ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਉਂਦੇ ਹਨ ਗੁਰੂ ਕਿਰਪਾ ਹੋਈ ਨਿਰਵਿਘਨਤਾ ਸਭ ਸੰਪੂਰਨ ਹੋਏ ਹਨ ਉਪਰੰਤ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਅਰਦਾਸ ਕਰੀਏ ਕਿ ਪਰਸੋਂ ਰੋਜ਼ ਤੋਂ ਜਿੰਨੀ ਵੀ ਬਾਣੀ ਪੜ੍ਹੀ ਜਾ ਰਹੀ ਸੀ ਸੁਣੀ ਜਾ ਰਹੀ ਸੀ ਗੁਰੂ ਮਹਾਰਾਜ ਨੇ ਜੋ ਹੁਕਮ ਦੀ ਬਖਸ਼ਿਸ਼ ਕੀਤੀ ਹੈ ਸਾਡੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਆਪ ਨੂੰ ਇਸ ਗੁਰਬਾਣੀ ਦੇ ਜੋ ਭਾਵ ਅਰਥ ਹਨ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰ ਸਕੀਏ ਸੋ ਇਹ ਜੋ ਦੋਵੇਂ ਹੀ ਨਗਰ ਕੁਰਾਲੀ ਦੀ ਸੰਗਤ ਅਤੇ ਜਿਹੜੇ ਉਹ ਆਪਣੇ ਸੱਜਣਾ ਮਿੱਤਰਾਂ ਦਾ ਜੋ ਇਹ ਗਰੁੱਪ ਹੈ ਇਹਨਾਂ ਵੱਲੋਂ ਜੋ ਗੁਰਦੁਆਰਾ ਸਾਹਿਬ ਵਿਖੇ ਕਾਫੀ ਸੇਵਾ ਹੋ ਰਹੀ ਖਾਸ ਕਰਕੇ ਨਗਰ ਕੁਰਾਲੀ ਦੀ ਸੰਗਤ ਪਿੱਛੇ ਲੰਬੇ ਸਮੇਂ ਤੋਂ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਾਉਂਦੇ ਆ ਰਹੇ ਹਨ ਅਤੇ ਜਿਹੜੇ ਆਪਾਂ ਇਹ ਨਵੇਂ ਸੱਜਣ ਮਿੱਤਰ ਜੁੜੇ ਹਾਂ ਅਖੰਡ ਪਾਠ ਦੀ ਸੇਵਾ ਕਰਵਾਉਂਦੇ ਹਾਂ ਅਤੇ ਉਹ ਸਾਰੇ ਮਿਲ ਜੁਲ ਕੇ ਆਪਾਂ ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਹਨ ਜੋ ਇਹ ਤੁਹਾਡਾ ਗਰੁੱਪ ਹੈ ਨਵਾਂ ਗਰੁੱਪ ਜਿਹਨੂੰ ਮੈਂ ਅਲੀਟ ਗਰੁੱਪ ਵੀ ਕਹਿ ਸਕਦਾ ਜਿਹਦੇ ਵਿੱਚ ਬੜੇ ਪੜ੍ਹੇ ਲਿਖੇ ਸੱਜਣ ਹਨ ਸਾਰੇ ਪੜ੍ਹੇ ਲਿਖੇ ਪਰਿਵਾਰ ਹੋ ਤੁਸੀਂ ਅਤੇ ਜਿਨ੍ਹਾਂ ਦੇ ਵਿੱਚ ਤੁਹਾਡੇ ਵਿੱਚ ਲੋਇਰਸ ਬੈਂਕਰਸ ਅਤੇ ਹੋਰ ਪ੍ਰੋਫੈਸ਼ਨਲ ਬੰਦੇ ਜੋ ਹਨ ਇਨਵੋਲਵ ਹਨ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਗੁਰਦੁਆਰਾ ਸਾਹਿਬ ਵਿਖੇ ਸਾਡੇ ਨਾਲ ਵੀ ਸਹਿਯੋਗ ਕਰਿਆ ਕਰੋ ਇਕੱਲੇ ਅਖੰਡ ਪਾਠ ਸਾਹਿਬ 'ਤੇ ਹੀ ਨਹੀਂ ਅੱਗੋਂ ਪਿੱਛੋਂ ਵੀ ਆ ਕੇ ਜੋ ਸਾਡੇ ਇੱਥੇ ਪ੍ਰੋਗਰਾਮ ਚੱਲਦੇ ਹਨ ਸਾਨੂੰ ਨਵੇਂ ਸੁਝਾਅ ਦਿਆ ਕਰੋ ਸਾਡੇ ਨਾਲ ਕੋਈ ਹੈਲਪ ਕਰਾਇਆ ਕਰੋ ਆਪਾਂ ਬੱਚਿਆਂ ਲਈ ਆਹ ਪ੍ਰੋਗਰਾਮ ਕਰੀਏ ਉਹ ਕਰੀਏ ਸੋ ਤੁਹਾਡੇ ਕੋਲ ਬਹੁਤ ਸਾਰੇ ਨਵੇਂ ਆਈਡੀਆਜ਼ ਹਨ ਤੁਸੀਂ ਜ਼ਰੂਰ ਸਾਡੇ ਨਾਲ ਜੋ ਹੈ ਇਸ ਦੇ ਵਿੱਚ ਸਹਿਯੋਗ ਕਰਕੇ ਅਤੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਾਡੀ ਬੇਨਤੀ ਹੈ ਜ਼ਿਆਦਾ ਸਾਡੇ ਨਾਲ ਇਨਵੋਲਵ ਕਰੋ ਅਸੀਂ ਤੁਹਾਡੇ ਕੋਲੋਂ ਸਿੱਖਣਾ ਵੀ ਹੈ ਅਤੇ ਅਸੀਂ ਨਾਲ ਕਰਾਂਗੇ ਵੀ ਸੋ ਬੇਨਤੀ ਪ੍ਰਵਾਨ ਕਰਨੀ ਸੋ ਦੋਹਾਂ ਹੀ ਧਿਰਾਂ ਦਾ ਜੋ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਪ੍ਰਬੰਧਕ ਵੀਰ ਜੋ ਬੜੀ ਹਿੰਮਤ ਕਰਕੇ ਆਪਣੇ ਰੁਝੇਵਿਆਂ ਭਰੇ ਸਮਿਆਂ ਵਿੱਚੋਂ ਸਮਾਂ ਕੱਢ ਕੇ

ਗੁਰੂ ਸਾਹਿਬ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਾਊਂਸਮੈਂਟ ਹੈ ਕਿ ਜੀ, ਇਹ ਜਿਸ ਤਰ੍ਹਾਂ ਉਧਰਲੇ ਦੀਵਾਨ ਹਾਲ 'ਚ ਵੀ ਮੈਂ ਅਨਾਊਂਸਮੈਂਟ ਕਰਕੇ ਆਇਆ ਸੀ ਕਿ ਸੇਫਟੀ ਦਾ ਮਸਲਾ ਵੀ ਹੈ, ਅਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਹਾਂ, ਨਿਸ਼ਾਨ ਸਾਹਿਬ ਦੇ ਕੋਲੋਂ ਦੀ ਜਿਹੜੀ ਪਹਿਲੀ ਲਾਈਨ ਹੈ ਉਹ ਡਰਾਈਵਵੇ ਹੈ, ਉਹਦੇ ਵਿੱਚ ਐਰੋ ਦੇ ਨਿਸ਼ਾਨ ਵੀ ਲੱਗੇ ਹੋਏ ਹਨ। ਉੱਥੇ ਹਜੇ ਵੀ ਦੋ ਕਾਰਾਂ ਜਿਹੜੀਆਂ ਹਨ ਉੱਥੇ ਪਾਰਕ ਕੀਤੀਆਂ ਹੋਣ, ਜੇ ਕਿਸੇ ਸੱਜਣ ਦੀ ਉਹਨਾਂ ਵਿੱਚੋਂ ਕਿਸੇ ਦੀ ਕਾਰ ਹੋਵੇ ਤਾਂ ਉਹ ਜ਼ਰੂਰ ਮੂਵ ਕਰ ਲੈਣ, ਬੇਨਤੀ ਹੈ ਜੀ। ਅਤੇ ਇਸੇ ਤਰ੍ਹਾਂ ਆਪਾਂ ਚਲੋ ਕੀਰਤਨ ਜੋ ਹੈ ਉਹ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਹਿਬ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਦਿਲਬਾਗ ਸਿੰਘ ਜੀ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਇਹਨਾਂ ਦਾ ਨਾਂ ਲਿਆ ਕਰੋ ਜੀ। ਅੱਜ ਦੇ ਜੋ ਦੀਵਾਨ ਹਨ, ਜਿਸ ਤਰ੍ਹਾਂ ਕਿ ਆਪਾਂ ਸਭ ਸਿੱਖ ਪਰਿਵਾਰ ਜਾਣਦੇ ਹਾਂ ਕਿ 1984 ਦੇ ਵਿੱਚ ਜੋ ਕੁਛ ਪੰਜਾਬ ਦੇ ਵਿੱਚ ਵਾਪਰਿਆ, ਜਿਸ ਨੂੰ ਅਸੀਂ 1984 ਦੇ ਘੱਲੂਘਾਰੇ ਦਾ ਨਾਮ ਹੀ ਦਿੰਦੇ ਹਾਂ, ਉਹਨਾਂ ਨੂੰ ਇਹ ਸਮੂਹ ਜੋ ਉੱਥੇ ਸ਼ਹੀਦ ਹਨ ਉਹਨਾਂ ਬਾਰੇ ਮੈਂ ਬਹੁਤੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਉਹਨਾਂ ਨੂੰ ਇਹ ਸਮਰਪਿਤ ਅੱਜ ਦੇ ਦੀਵਾਨ ਹਨ, ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ। ਇਸ ਨੂੰ ਅਸੀਂ ਤੀਜਾ ਵੱਡੂ ਘੱਲੂਘਾਰਾ ਦੇ ਨਾਮ ਹੀ ਦਿੰਦੇ ਹਾਂ। ਘੱਲੂਘਾਰੇ ਸਿੱਖ ਜੋ ਹੈ ਇਤਿਹਾਸ ਦੇ ਵਿੱਚ ਸਮੇਂ ਸਮੇਂ ਦੇ ਸਿਰ ਵਾਪਰਦੇ ਰਹੇ। ਜੋ ਪਹਿਲਾ ਛੋਟਾ ਜੋ ਘੱਲੂਘਾਰਾ ਸੀਗਾ ਉਹ 1746 ਦੇ ਵਿੱਚ ਕਾਨੂੰਵਾਨ ਦੇ ਸ਼ੰਭ ਵਿੱਚ ਹੋਇਆ ਸੀ, ਜਿਸ ਦੇ ਵਿੱਚ ਕਿ 10,000 ਸਿੱਖ ਮਾਰੇ ਗਏ ਅਤੇ ਇਹ ਡਿਕਲੇਅਰ ਕਰ ਦਿੱਤਾ ਗਿਆ ਕਿ ਅਸੀਂ ਸਿੱਖ ਖਤਮ ਕਰ ਦਿੱਤੇ ਹਨ। ਪਰ ਪੂਰੇ 2 ਸਾਲ ਬਾਅਦ 1748 ਦੇ ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲ ਗਈ ਸੀ। ਇਹਨਾਂ ਘੱਲੂਘਾਰਿਆਂ ਦੇ ਵਿੱਚੋਂ ਹਮੇਸ਼ਾ ਹੀ ਕੁਝ ਨਾ ਕੁਝ ਨਿਕਲਦਾ ਆ ਰਿਹਾ। ਇਸੇ ਹੀ ਤਰ੍ਹਾਂ ਜੋ 1762 ਦੇ ਵਿੱਚ ਵੱਡਾ ਘੱਲੂਘਾਰਾ ਹੋਇਆ ਸੀ ਕੁੱਪਰ ਹੀੜ ਵਾਲਾ, ਉਸ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਜਿੰਨੇ ਵੀ ਸਿੱਖ ਹਨ ਅਸੀਂ ਖਤਮ ਕਰ ਦਿੱਤੇ ਗਏ ਹਨ। ਪਰ ਬਹੁਤਾ ਸਮਾਂ ਨਹੀਂ ਲੱਗਾ, ਤਕਰੀਬਨ 35 ਸਾਲ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਜੋ ਰਾਜ ਸੀ 1798-1799 ਦੇ ਵਿੱਚ ਕਾਇਮ ਕਰ ਲਿਆ। ਉਹ ਵੀ ਉਹ ਵੱਡੇ ਘੱਲੂਘਾਰੇ ਦੇ ਜੋ ਵਿੱਚੋਂ ਨਿਕਲਿਆ ਹੋਇਆ ਸੀ। ਉਸ ਤੋਂ ਬਾਅਦ ਜਿਹੜਾ ਇਹ 1984 ਦਾ ਘੱਲੂਘਾਰਾ ਜੋ ਇਹ ਵਾਪਰਿਆ ਹੈ, ਇਸ ਦੇ ਵਿੱਚੋਂ ਵੀ ਬਹੁਤ ਕੁਛ ਨਿਕਲਿਆ। ਆਪਾਂ ਜੇ ਛੋਟੀਆਂ ਛੋਟੀਆਂ ਗੱਲਾਂ ਜੇ ਡਿਟੇਲ ਵਿੱਚ ਜਾਣ ਲੱਗੀਏ ਤਾਂ ਬਹੁਤ ਕੁਛ ਹੋਇਆ। ਆਪਾਂ ਸਭ ਤਕਰੀਬਨ ਸਾਡੀ ਉਮਰ ਦੇ ਵਿੱਚ ਹੋਇਆ। ਬਹੁਤ ਸਾਰੇ ਸੱਜਣ ਹਨ ਜਿਹਨਾਂ ਨੇ ਆਪਾਂ ਨੇ ਇਸ ਨੂੰ ਜੋ ਅੱਖੀਂ ਟੈਲੀਵਿਜ਼ਨ 'ਤੇ ਵੀ ਦੇਖਿਆ, ਇੱਥੇ ਵੀ ਜੋ ਮੁਜ਼ਾਹਰੇ ਹੋਏ, ਜੋ ਜਥੇਬੰਦੀਆਂ ਬਣੀਆਂ। ਪੰਜਾਬ ਦੇ ਵਿੱਚ ਇੱਕ ਵਾਰੀ ਇਹ ਹਾਲਾਤ ਹੋ ਗਏ ਕਿ ਸਿੱਖ ਫਿਰ ਖਤਮ ਹੋ ਗਏ ਹਨ, ਸਿੱਖਾਂ ਦੇ ਪੱਲੇ ਕੱਖ ਨਹੀਂ ਰਹਿ ਗਿਆ। ਜੋ ਸਿੱਖ ਹਨ, ਜੋ ਸਾਡੀ ਲੀਡਰਸ਼ਿਪ ਸੀ ਉਹ ਟੋਟਲੀ ਫੇਲ ਹੋ ਗਈ ਅਤੇ ਪੰਜਾਬ ਤੋਂ ਬਾਹਰ ਦੇ ਸਿੱਖ ਵੀ ਜੋ ਸਨ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਾ ਕਰਨ ਲੱਗੇ। ਪਰ ਪੂਰੇ 30-35 ਸਾਲ ਬਾਅਦ ਇਸ ਘੱਲੂਘਾਰੇ ਵਿੱਚੋਂ ਵੀ ਨਿਕਲਿਆ, ਜੋ ਕਿ ਪ੍ਰਦੇਸ਼ਾਂ ਵਿੱਚ ਨਿਕਲਿਆ, ਜਿਹੜੀਆਂ ਕਿ ਜਥੇਬੰਦੀਆਂ ਇੱਥੇ ਬਣੀਆਂ, WSO ਬਣੀ, ਹੋਰ ਜਥੇਬੰਦੀਆਂ ਬਣੀਆਂ ਜਿਨ੍ਹਾਂ ਨੇ ਕੰਮ ਕੀਤਾ। ਬਹੁਤ ਅਸੀਂ ਚਸ਼ਮਦੀਦ ਗਵਾਹ ਹਾਂ ਜਦੋਂ 1984 ਤੋਂ ਬਾਅਦ ਜਿਹੜਾ ਵੈਨਕੂਵਰ ਦੇ ਵਿੱਚ ਸਭ ਤੋਂ ਵੱਡਾ ਜੇ ਬਾਹਰਲੇ ਸਿੱਖਾਂ ਦਾ ਜੋ ਸੀ ਉਹ ਇਕੱਠ ਹੋਇਆ ਇੱਥੇ। ਇੱਥੇ ਜਥੇਬੰਦੀ ਫਿਰ WSO ਵੀ ਬਣੀ ਅਤੇ ਉਸ ਨੂੰ ਅੱਗੋਂ ਤੋਰਦੇ ਹੋਏ ਤਕਰੀਬਨ ਫਿਰ 1984 ਤੋਂ 30-32 ਸਾਲ ਬਾਅਦ, ਸਾਡੇ ਇੱਥੋਂ ਦੇ 35 ਸਾਲ ਬਾਅਦ ਇੱਥੋਂ ਦੇ ਜਿਹੜੇ ਸੀ ਸਾਡੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਵੀ ਜੋ ਸੀ ਆਪਣੇ ਇੰਡੀਆ ਦਾ ਜੋ ਪ੍ਰਾਈਮ ਮਿਨਿਸਟਰ ਸੀ ਮਿਸਟਰ ਨਰਿੰਦਰ ਮੋਦੀ, ਉਹਨੂੰ ਇੱਥੇ ਕਹਿਣਾ ਪਿਆ ਵੀ ਤੇਰੀ ਮਿਨਿਸਟਰੀ ਨਾਲੋਂ ਮੇਰੀ ਮਿਨਿਸਟਰੀ ਵਿੱਚ ਜ਼ਿਆਦਾ ਸਿੱਖ ਹਨ। ਇਹ ਵੀ 1984 ਦੇ ਘੱਲੂਘਾਰੇ ਦੇ ਵਿੱਚੋਂ ਨਿਕਲੀ ਹੋਈ ਗੱਲ ਸੀ। ਜੇਕਰ ਅਸੀਂ ਇਸ ਨੂੰ ਨੈਗੇਟਿਵ ਨਾ ਲਈਏ, ਜੇ ਅਸੀਂ ਪੋਜ਼ਿਟਿਵ ਸਾਈਡ ਇਹਦੀ ਵੇਖੀਏ ਤਾਂ ਹਮੇਸ਼ਾ ਹੀ ਇਹਨਾਂ ਘੱਲੂਘਾਰਿਆਂ ਦੇ ਵਿੱਚੋਂ ਕੁਝ ਨਾ ਕੁਝ ਨਿਕਲਿਆ ਹੈ। ਸੋ ਅੱਜ ਦੇ ਦੀਵਾਨ ਜੋ ਹਨ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹਨ, ਜਿਨ੍ਹਾਂ ਦੀ ਦੇਣ ਸਦਕਾ ਅਸੀਂ ਸਾਡੇ ਮਿਨਿਸਟਰ, ਸਾਡੇ MLA, ਸਾਡੇ MP ਜੋ ਅੱਜ ਵਿਦੇਸ਼ਾਂ ਦੇ ਵਿੱਚ ਬੜੇ ਸਿਰ ਕੱਢ ਕੇ ਅਸੀਂ ਕਹਿ ਸਕਦੇ ਹਾਂ, ਸਾਡੇ ਸਿੱਖਾਂ ਦੇ ਇਹ ਜੋ ਹਨ ਇਹ ਮਿਨਿਸਟਰ ਹਨ, ਸਿੱਖਾਂ ਦੇ MP ਹਨ। ਨਹੀਂ ਤਾਂ 84 ਤੋਂ ਪਹਿਲਾਂ ਸਾਨੂੰ ਵੀ ਪਾਕੀ ਹੀ ਕਿਹਾ ਜਾਂਦਾ ਸੀ। ਅਸੀਂ ਇੱਥੇ ਦੇਰ ਦੇ ਆਏ ਹੋਏ, ਅਸੀਂ ਇਹ ਸਾਰੀਆਂ ਚੀਜ਼ਾਂ ਹੰਢਾਈਆਂ। ਸਾਡੇ ਤੋਂ ਪਹਿਲਾਂ ਦੇ ਵੀ ਜਿਹੜੇ ਇੱਥੇ ਸਿੰਘ ਆਏ ਹੋਏ ਹਨ ਉਹਨਾਂ ਨੇ ਵੇਖੀਆਂ, ਸਿੱਖ ਅਤੇ ਪਾਕਿਸਤਾਨ ਦੇ ਜੋ ਪਾਕੀ ਕਹਿ ਕੇ ਸਾਨੂੰ ਪੁਕਾਰਦੇ ਸਨ, ਸਾਡੇ 'ਚ ਕੋਈ ਫਰਕ ਨਹੀਂ ਸੀ ਸਮਝਿਆ ਜਾਂਦਾ। ਸੋ ਹਰ ਚੀਜ਼ ਜਿਹੜੀ ਹੈ ਉਹਦਾ ਕੋਈ ਨਾ ਕੋਈ ਜਿੱਥੇ ਨੈਗੇਟਿਵ ਪੱਖ ਹੁੰਦਾ ਉਹਦਾ ਪੋਜ਼ੀਟਿਵ ਪੱਖ ਵੀ ਹੁੰਦਾ ਹੈ। ਸੋ ਆਪਾਂ ਨੂੰ ਉਹਦੇ ਪੋਜ਼ਿਟਿਵ ਪੱਖ ਵੱਲ ਵੀ ਵੇਖਣਾ ਚਾਹੀਦਾ ਜ਼ਰੂਰ। ਹਰ ਪ੍ਰਾਪਤੀ ਦੀ ਕੀਮਤ ਜ਼ਰੂਰ ਚੁਕਾਉਣੀ ਪੈਂਦੀ ਹੈ ਜਿਹੜੀ ਕਿ ਕਈ ਵਾਰੀ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ। ਸੋ ਜਿੱਥੇ ਅੱਜ ਦੇ ਦੀਵਾਨ ਜਿਹੜੇ ਹਨ ਉਹਨਾਂ ਸਮੂਹ 'ਚ ਆਪਣੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਹਨ, ਉਸ ਦੇ ਨਾਲ ਨਾਲ ਹੀ ਇਹਨਾਂ ਦੀਵਾਨਾਂ ਦੇ ਵਿੱਚ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਨਗਰ ਕੁਰਾਲੀ ਦੀ ਸੰਗਤ ਵੱਲੋਂ, ਅਤੇ ਇਸੇ ਹੀ ਤਰ੍ਹਾਂ ਇੱਕ ਸੱਜਣਾ ਮਿੱਤਰਾਂ ਦੀ ਕਲੱਬ, ਫਰੈਂਡ ਦੀ ਕਲੱਬ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਜ਼ਿਆਦਾ ਰੱਖਦੇ ਹਨ, ਉਹਨਾਂ ਦੀ ਕਲੱਬ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਅਤੇ ਨਾਲ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਵੀ ਉਹਨਾਂ ਵੱਲੋਂ ਹੋ ਰਹੀ ਹੈ। ਇਸੇ ਹੀ ਤਰ੍ਹਾਂ ਬਾਬਾ ਪ੍ਰੇਮ ਸਿੰਘ ਜੀ ਜੋ ਮਰਾਲੇ ਵਾਲੇ, ਉਹਨਾਂ ਦੀ ਯਾਦ ਵਿੱਚ ਵੀ ਸੰਗਤਾਂ ਵੱਲੋਂ ਜੋ ਹੈ ਅਖੰਡ ਪਾਠ ਸਾਹਿਬ ਹੋਏ ਅਤੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਅਤੇ ਇਸੇ ਤਰ੍ਹਾਂ ਭਾਈ ਗੁਰਚਰਨ ਸਿੰਘ ਜੀ ਸੋਢੀ, ਉਹਨਾਂ ਦੇ ਪਰਿਵਾਰ ਵੱਲੋਂ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਵਿੱਚ ਹੋ ਰਹੀ ਹੈ। ਸਾਡੇ ਪਾਸ ਭਾਈ ਜਸਵਿੰਦਰ ਸਿੰਘ ਜੀ ਜੋ ਹਨ ਕੀਰਤਨੀ ਜਥਾ, ਉਹਨਾਂ ਦਾ ਇੱਥੇ ਆਇਆ, ਅੱਜ ਉਹਨਾਂ ਦਾ ਪਹਿਲਾ ਦੀਵਾਨ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ, ਅਤੇ ਥੋੜ੍ਹੇ ਸਮੇਂ ਵਾਸਤੇ ਜਿੰਨਾ ਵੀ ਸਮਾਂ ਮਿਲਿਆ ਉਹ ਵਾਸਤੇ ਸੱਚੇ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਇਹ ਕੀਰਤਨ ਦੀ ਸੇਵਾ ਨਿਭਾਉਣਗੇ। ਅਤੇ ਆਓ ਇਹਨਾਂ ਪਾਸੋਂ ਆਪਾਂ 11 ਵਜੇ ਤੱਕ ਜੋ ਹੈ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਕੀਰਤਨ ਇਤਨੀ ਸੇਵਾ ਪ੍ਰਵਾਨ, ਆਵਗਲੇਰਾ ਪ੍ਰੋਗਰਾਮ ਸਾਡੇ ਸਤਿਕਾਰ ਜੋ ਗਿਆਨੀ ਤਿੰਨਾਂ ਪਾਸੋਂ ਸ਼ਰਨ ਕਰਦੇ ਹਾਂ ਜੀ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਾਰੀ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਜਸਵਿੰਦਰ ਸਿੰਘ ਜੀ ਹੋਣਾ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਾਡੇ ਕੋਲ ਥੋੜ੍ਹੇ ਸਮੇਂ ਲਈ ਇੱਥੇ ਹਨ, ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਆ ਕੇ ਅਤੇ ਹਾਜ਼ਰੀਆਂ ਭਰ ਕੇ ਇਹਨਾਂ ਪਾਸੋਂ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਮੇਰੇ ਪਾਸ ਦੋ ਚਾਰ ਸੂਚਨਾਵਾਂ ਹਨ ਜੋ ਆਪ ਜੀ ਨਾਲ ਸਾਂਝੀਆਂ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਜਿਹੜੀ ਪਾਰਕਿੰਗ ਦੀ ਹੈ, ਨਿਸ਼ਾਨ ਸਾਹਿਬ ਦੇ ਨਾਲ ਦੀ ਜੋ ਇੱਕ ਡਰਾਈਵਵੇ ਬਣਿਆ ਹੋਇਆ, ਜੋ ਕਿ ਅੱਗੇ ਨਹੀਂ ਸੀ, ਅੱਗੇ ਉੱਥੇ ਪਾਰਕ ਹੁੰਦੀ ਸੀ ਹੈਂਡੀਕੈਪਸ ਦੀ, ਉਹ ਥਰੂ ਜਾਣ ਵਾਸਤੇ ਉਹ ਡਰਾਈਵਵੇ ਹੈ। ਕਿਰਪਾ ਕਰਕੇ ਉੱਥੇ ਆਪਣੀਆਂ ਕਾਰਾਂ ਜਿਹੜੀਆਂ ਹਨ ਉਹ ਪਾਰਕ ਨਾ ਕਰਿਆ ਕਰੋ। ਇਹ ਸੇਫਟੀ ਦਾ ਮਸਲਾ ਵੀ ਹੈ, ਕਿਉਂਕਿ ਸਾਰੀ ਸੰਗਤ ਉੱਥੋਂ ਦੀ ਲੰਘ ਕੇ ਆਉਂਦੀ ਹੈ ਅਤੇ ਕਾਰਾਂ ਨੇ ਵੀ ਅੱਗੇ ਜਾਣਾ ਹੁੰਦਾ ਹੈ ਅਤੇ ਉਹ ਰਸਤਾ ਵੀ ਬਲੋਕ ਹੋ ਜਾਂਦਾ। ਇਸ ਕਰਕੇ ਉੱਥੇ ਆਪਾਂ ਠੀਕ ਆ, ਨਵੀਂ ਚੀਜ਼ ਹੈ, ਆਪਣੀ ਹੈਬਿਟ ਬਣਾਈਏ ਕਿ ਕਾਰਾਂ ਉੱਥੇ ਪਾਰਕ ਨਾ ਕਰੀਏ।

ਉਹ ਜ਼ਰੂਰ ਨੇੜੇ ਲੱਗਦਾ ਹੈ, ਪਰ ਨਾਲ ਨਾਲ ਹੋਰ ਪਾਰਕ ਬਹੁਤ ਹੁੰਦੀਆਂ ਹਨ, ਆਪਾਂ ਉੱਥੇ ਜਾ ਕੇ ਜਿਹੜੀਆਂ ਆਪਣੀਆਂ ਕਾਰਾਂ ਪਾਰਕ ਕਰ ਸਕਦੇ ਹਾਂ। ਅਤੇ ਇਸੇ ਹੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਹਨ, ਜਿਨ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਬਾਹਰ ਡੈਸਕ ਤੋਂ ਵੀ ਲਈ ਜਾ ਸਕਦੀ ਹੈ। ਜੋ ਖਾਸ ਪ੍ਰੋਗਰਾਮ ਹਨ ਉਹਨਾਂ ਦੀ ਮੈਂ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦਾ। ਹਰ ਬੁੱਧਵਾਰ ਨੂੰ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਕਲਾਸ ਸ਼ਾਮ ਨੂੰ 6 ਤੋਂ 7 ਵਜੇ ਤੱਕ ਚੱਲਦੀ ਹੈ। ਤੁਸੀਂ ਆਪਣੇ ਬੱਚੇ ਨੂੰ ਕਿਸੇ ਨੂੰ ਵੀ ਕੀਰਤਨ ਸਿਖਾਉਣਾ ਹੈ, ਬਾਹਰ ਡੈਸਕ ਦੇ ਉੱਤੋਂ ਹੋਰ ਜਾਣਕਾਰੀ ਲੈ ਕੇ ਆਪਣੇ ਬੱਚੇ ਨੂੰ ਰਜਿਸਟਰ ਕਰਵਾ ਸਕਦੇ ਹੋ। ਇਸੇ ਹੀ ਤਰ੍ਹਾਂ ਹਰ ਸ਼ੁੱਕਰਵਾਰ ਨੂੰ ਜੋ ਹੈ ਉਹ ਸ਼ਾਮ ਨੂੰ 6 ਵਜੇ ਸਾਡੇ ਪਾਸ ਸਿੰਘ ਆਉਂਦੇ ਹਨ, ਉਹ ਬੱਚਿਆਂ ਨੂੰ ਜਾਂ ਵੱਡਿਆਂ ਨੇ ਵੀ ਸਿੱਖਣੀ ਹੋਵੇ ਦਸਤਾਰ ਦੀ ਸਿਖਲਾਈ ਦਿੰਦੇ ਹਨ। ਕਿਸੇ ਨੇ ਦੁਮਾਲਾ ਬੰਨਣਾ ਸਿੱਖਣਾ, ਕਿਸੇ ਨੇ ਪੱਗ ਪਟਿਆਲਾ ਸ਼ਾਹੀ ਬੰਨਣੀ ਸਿੱਖਣੀ ਹੈ, ਕਿਸੇ ਨੇ ਸਧਾਰਨ ਪੱਗ ਜਿਹੜੀ ਉਹ ਬੰਨੀ ਸਿੱਖਣੀ ਹੈ। ਅਤੇ ਸ਼ਾਮ ਨੂੰ 6 ਵਜੇ ਸ਼ੁੱਕਰਵਾਰ, ਹਰ ਸ਼ੁੱਕਰਵਾਰ ਜੋ ਹੈ ਉਹ ਇੱਥੇ ਸੇਵਾ ਉਪਲਬਧ ਕੀਤੀ ਜਾਂਦੀ ਹੈ। ਅਤੇ ਇਸੇ ਹੀ ਤਰ੍ਹਾਂ ਜੋ ਹੈ ਹਰ ਸੰਡੇ ਨੂੰ, ਐਤਵਾਰ ਨੂੰ ਸਵੇਰ ਨੂੰ 8:30 ਤੋਂ 9:30 ਵਜੇ ਤੱਕ ਜੋ ਹੈ ਮਾਰਸ਼ਲ ਆਰਟਸ ਦੀ ਕਲਾਸ ਚੱਲਦੀ ਹੈ। ਭਾਈ ਸਾਹਿਬ ਬੜੇ ਮਾਸਟਰ ਹਨ, ਬਲੈਕ ਬੈਲਟ ਹਨ ਅਤੇ ਵੱਖ ਵੱਖ ਏਜ ਗਰੁੱਪ ਉਹਦੇ ਵਿੱਚ ਹਨ। ਆਪ ਜੀ ਨੇ ਆਪਣੇ ਕਿਸੇ ਬੱਚੇ ਨੂੰ ਉਹ 'ਚ ਰਜਿਸਟਰ ਕਰਾਉਣਾ ਹੋਵੇ ਅਤੇ ਉਹਦੀ ਵੀ ਜਾਣਕਾਰੀ ਜਿਹੜੀ ਹੈ ਬਾਹਰ ਡੈਸਕ ਤੋਂ ਤੁਸੀਂ ਲੈ ਸਕਦੇ ਹੋ। ਸਵੇਰ ਨੂੰ 8:30 ਤੋਂ 9:30 ਤੱਕ ਐਤਵਾਰ ਨੂੰ ਕਲਾਸ ਹੁੰਦੀ ਹੈ। ਅਤੇ ਇਸੇ ਤਰ੍ਹਾਂ ਆਪਦੀ ਜਾਣਕਾਰੀ ਲਈ ਆਉਣ ਵਾਲੇ ਐਤਵਾਰ ਨੂੰ, ਮਤਲਬ 14 ਜੂਨ ਦਿਨ ਐਤਵਾਰ ਨੂੰ ਜੋ ਹੈ 12 ਵਜੇ ਤੋਂ ਲੱਗ ਕੇ 4 ਵਜੇ ਤੱਕ ਇੱਥੇ ਸਪੈਸ਼ਲਿਸਟ ਡਾਕਟਰ ਆ ਰਹੇ ਹਨ ਅੱਖਾਂ ਦੇ, ਉਹ ਅੱਖਾਂ ਦਾ ਕੈਂਪ ਲੱਗੇਗਾ। ਅਤੇ ਉਹਦੇ ਵਿੱਚ ਤੁਸੀਂ ਆਪਣੀਆਂ ਜਿਹੜੀ ਆਈ ਚੈੱਕਅਪ ਕਰਵਾਉਣੀ ਹੋਵੇ ਉਹਦੇ ਵਿੱਚ ਇਲਾਜ ਤਾਂ ਨਹੀਂ ਉਹ ਕਰਦੇ ਕੋਈ, ਪਰ ਉਹਦੀ ਚੈੱਕਅਪ ਕਰਕੇ ਤੁਹਾਨੂੰ ਉਹ ਅਗਲਾ ਜਿਹੜਾ ਕਦਮ ਹੈ ਉਹ ਜ਼ਰੂਰ ਦੱਸ ਦੇਣਗੇ। ਜੇ ਤੁਸੀਂ ਆਪਣੀ ਅੱਖਾਂ ਦੀ ਚੈੱਕਅਪ ਕਰਵਾਉਣੀ ਹੈ ਤਾਂ ਯਾਦ ਰੱਖਣਾ ਅਗਲੇ ਐਤਵਾਰ 14 ਤਰੀਕ ਨੂੰ 12 ਤੋਂ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਜੋ ਆਪਥਮੋਲੋਜਿਸਟ ਹਨ ਉਹਨਾਂ ਨੇ ਆਉਣਾ ਹੈ ਅਤੇ ਉਹ ਆਪ ਜੀ ਦੀ ਅੱਖਾਂ ਦੀ ਚੈੱਕਅਪ ਕਰਨਗੇ। ਪਿਛਲੇ ਸਾਲ ਵੀ ਇਸ ਤਰ੍ਹਾਂ ਇਹ ਪ੍ਰੋਗਰਾਮ ਕੀਤਾ ਗਿਆ ਸੀ ਅਤੇ ਉਸ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀ। 4 ਵਜੇ ਤੋਂ ਬਾਅਦ ਵੀ ਮੇਰੇ ਖਿਆਲ 6 ਵਜੇ ਤੱਕ ਉਹ ਲਾਈਨਅਪ ਰਹੀ, ਜਿਹੜੀ ਕਿ ਉਹ ਅੱਖਾਂ ਦੀ ਚੈੱਕਅਪ ਕਰਦੇ ਰਹੇ। ਉਹਨਾਂ ਕੋਲ ਸਾਰੇ ਇੰਸਟਰੂਮੈਂਟ ਵਗੈਰਾ ਹੁੰਦੇ ਹਨ ਅਤੇ ਉਸ ਦੇ ਵਾਸਤੇ ਸਾਨੂੰ ਵਲੰਟੀਅਰਸ ਦੀ ਲੋੜ ਹੁੰਦੀ ਹੈ। ਕੋਈ ਵੀ ਸੱਜਣ, ਕੋਈ ਵੀ ਭੈਣ, ਕੋਈ ਵੀ ਬੱਚਾ ਉਹਦੇ ਵਿੱਚ ਐਜ਼ ਏ ਵਲੰਟੀਅਰ ਸੇਵਾ ਕਰਨੀ ਚਾਹੁੰਦਾ, ਬਾਹਰ ਡੈਸਕ 'ਤੇ ਆਪਣਾ ਨਾਂ ਲਿਖਾ ਦੇਣਾ ਅਤੇ ਸਾਨੂੰ ਵਲੰਟੀਅਰਾਂ ਦੀ ਜ਼ਰੂਰਤ ਹੈ। ਇਸ ਕਰਕੇ ਉਸ ਦੇ ਵਿੱਚ ਤੁਸੀਂ ਜ਼ਰੂਰ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰਨੀ ਜੀ। ਹੁਣ ਸਮਾਂ ਹੋ ਗਿਆ ਹਮੇਸ਼ਾ ਦੀ ਤਰ੍ਹਾਂ ਜੋ ਗੁਰਬਾਣੀ ਕਥਾ ਵਿਚਾਰ ਦਾ, ਭਾਈ ਗੁਰਸ਼ਰਨ ਸਿੰਘ ਜੀ ਜੋ ਸਾਡੇ ਇੱਥੇ ਗ੍ਰੰਥੀ ਸਾਹਿਬਾਨ ਦੀ ਸੇਵਾ ਵੀ ਨਿਭਾਉਂਦੇ ਹਨ ਅਤੇ ਨਾਲ ਗੁਰਦੁਆਰਾ ਸਾਹਿਬ ਵਿਖੇ ਜੋ ਕਥਾ ਦੀ ਸੇਵਾ ਵੀ ਕਰਦੇ ਹਨ, ਇਹਨਾਂ ਪਾਸੋਂ ਜੋ ਸਾਡਾ ਗੁਰਬਾਣੀ ਹੈ ਉਹ ਸਾਨੂੰ ਪੈਰ ਪੈਰ ਦੇ ਉੱਤੇ ਵੱਖ ਵੱਖ ਸਮਿਆਂ ਦੇ ਉੱਤੇ ਗੁਰਬਾਣੀ ਜਿਹੜੀ ਆ ਉਹ, ਜੇ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਜਿੱਥੇ ਗੁਰਬਾਣੀ ਸਾਨੂੰ ਧਾਰਮਿਕ ਸਿੱਖਿਆ ਵੀ ਨਾਲ ਦਿੰਦੀ ਹੈ, ਸਾਨੂੰ ਸਮਾਜਿਕ ਸਿੱਖਿਆ ਵੀ ਦਿੰਦੀ ਹੈ ਅਤੇ ਸਾਡਾ ਜੋ ਕਲਚਰ ਹੈ ਉਹਦੇ ਬਾਰੇ ਵੀ ਗੱਲਾਂ ਬਾਤਾਂ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦੀਆਂ ਹਨ। ਸੋ ਜਿੱਥੇ ਇਤਿਹਾਸ ਮਿਲਦਾ ਉੱਥੇ ਨਾਲ ਸਾਨੂੰ ਜੀਵਨ ਜਾਂਚ ਵੀ ਮਿਲਦੀ ਹੈ। ਸੋ ਇਹਨਾਂ ਪਾਸੋਂ ਆਪਾਂ ਜੋ ਹੈ ਉਹ 11:45 ਤੱਕ ਜੋ ਹੈ ਗੁਰਬਾਣੀ ਸ਼ਬਦ ਦੀ ਜੋ ਹੈ ਵਿਚਾਰ, ਵਿਆਖਿਆ, ਭਾਵ ਅਰਥ ਅਤੇ ਸਾਡੇ ਜੀਵਨ ਨਾਲ ਉਹਦਾ ਕੀ ਸੰਬੰਧ ਹੈ ਭਾਈ ਸਾਹਿਬ ਤੋਂ ਸਰਵਣ ਕਰਦੇ ਹਾਂ। ਆਓ 11:45 ਤੱਕ ਇਹਨਾਂ ਪਾਸੋਂ ਜੋ ਹੈ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अकाथ अगोचर।

मायामो परमो पै भुले,

एक उत्तम पंथ सुनयो गुर संगत।

0: कह कबीर राजा राम न छोड़ो, सगल ऊचते ऊचा। कह कबीर राजा राम ना छोड़ो, सगल ऊचते ऊचा। जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहे थमरत के दाते, दसा पातशाहियां दी जोत। सचे पातशाह साहब सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच हफ्तावारी सज्जे दवाना दियां हाजरियां भर रहे। सन्मान योग सत्कार योग सतसंगी जनों, सतगुरां ने बड़ी बख्शिश कीती है आप सब। रब्बी बाणी दे कीर्तन मेरे तो पहला गुरु करके रागी सिंघा पासों सरवण कर रहे सी। अज कुराली जिला जलंधर दियां संगतां वल्लों होर मित्रां सज्जणां रिश्तेदारां साख संबंधियां वल्लों रल मिल के श्री अखंड पाठ साहिब कराए गए। उत्थे ही सत्कारयोग बाबा प्रेम सिंह मुराले वाले जिहड़े ने उन्हां दी जिहड़ी संगत है उन्हां भी गुरु चरणा दो टासरा परसिया है बाबा जी नूं याद करदे आं। क्योंकि 2 जून नूं 1950 नूं बाबा प्रेम सिंह जिहड़े सी उह संसार नूं अलविदा कह गए। तवाओ साध संगत कुछ कु समें लई गुरु शब्द की आपां विचार दे नाल भी जुड़िए। विचारां नूं आरंभण तो पहला फतेह की सांझ पाईए जी। वाहिगुरु जी का खालसा, वाहिगुरु जी की फतेह। बाबा प्रेम सिंह मुराला जिहड़े ने 1882 अक्तूबर के महीने विच उन्हां दा जन्म जिहड़ा सी उह गुजरात जिला जिहड़ा कि अजकल पाकिस्तान विच है उत्थे पिंड है खोरी दुन्ना सिंह, उत्थे उन्हां दा जन्म होया सी। संखेप जी मैं बेनती करांगा। इहदे नाल उन्हां दी जदों थोड़ी जी जीवन घालना दी आपां गल करदे, वैसे दुनिया विच अज भी कोई साधा संतां दी कमी नहीं हैगी, पर उन्हां नूं चेते कीता जांदा है जिहड़े कुछ क समाज लई अपने लोकां दे भले लई कार्ज कर जांदे ने। भावें कि मैं इह गल बड़े दृढ़ता नाल कह सकदा वी तकरीबन जदों अज दे समें दे विच आपां जिहड़े अखौती ब्रह्म ज्ञानी संत ने जदों उन्हां दा जिक्र करदे आ उह इसे रूप च ही कीता जांदा है वी उह पखंड करदे ने। गुरु नानक साहब दे काल विच वी अजिहा बहुत है, अज भी हैगे ने अपने सामने है। पर कुछ क बंदे अपनी घालना करके अपनी कमाई करके जिहड़े ने उह जिन्हों आपां कह सकते हैं भी सच्ची रब दे रंग विच रत्ते हुए ने, जिन्हां ने अपनी कम्यूनिटी लई अपने लोकां लई काम कीता। जदों ना तुसीं पिछले इतिहास नूं पढ़ोगे, एक सिख इतिहास विच साधु होया है उहदा नां सी बाबा बीर सिंह, शायद तुहानूं बहुतियां नूं पता होवे। उहदे नां पिछे लगदा सी बाबा बीर सिंह नुरंगाबादी। महाराजा रणजीत सिंह दे काल दी गल है जदों रणजीत सिंह चढ़ाई कर जांदे ने, बाबा बीर सिंह दा नुरंगाबाद जदों तुसीं खडूर साहिब वल जाओगे ना ते माझे दे विच पिंड पैंदा है नुरंगाबाद। उस बजुर्ग दे उस बाबे दे 365 दे करीब अस्थान ने, ते मेरे ख्याल दे नाल इन्ने अस्थान होर किसे ने नहीं बनाए। उहदा रीज़न की सी, उहदा कारण की सी वी उदों लोकां दी फाइनैंशियली हालत भी कोई बहुती चंगी नहीं सी हुंदी, ते गुरद्वारिआं दा भी प्रचलन इन्ना नहीं सी हैगा। इन्हां ने जिन्नी कि इन्हां नूं गुरमति दी समझ सी उहदे अकॉर्डिंग पिंडों पिंड तुर के इन्हां ने धर्म दा सिक्खी दा प्रचार कीता। ਤੇ ਦੂਜਾ ਆਪਾਂ ਗੱਲ ਕਰਦੇ ਹਾਂ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ। ਅੱਜ ਬੇਗੋਵਾਲ ਵਿੱਚ ਬੀਬੀ ਜਗੀਰ ਕੌਰ ਉਸ ਉੱਥੇ ਉਹਨਾਂ ਦੀ ਯਾਦਗਾਰ ਵਿੱਚ ਜਿਹੜਾ ਡੇਰਾ ਹੈ ਉੱਥੋਂ ਦੀ ਮੁਖੀ ਹੈ, ਕਿਉਂਕਿ ਉਹਦਾ ਰੀਜ਼ਨ ਇਹ ਸੀ ਵੀ ਉਹਨਾਂ ਦੀ ਕੋਈ ਯਾਦਗਾਰ ਇੱਧਰ ਨਹੀਂ ਸੀ ਅਤੇ ਇਲਾਕੇ ਦੇ ਜਿਹੜੀ ਕਮਿਊਨਿਟੀ ਨੂੰ ਉਹਨਾਂ ਨੇ ਦੇਣ ਦਿੱਤੀ ਸੀ, ਉਹਨਾਂ ਨੇ ਬੀਬੀ ਜਗੀਰ ਕੌਰ ਇਹਨਾਂ ਨੇ ਰਲ ਮਿਲ ਕੇ ਜਿਹੜਾ ਹੈ 2 ਕਿੱਲੇ ਜ਼ਮੀਨ ਉਦੋਂ ਬੀਬੀ ਜਗੀਰ ਕੌਰ ਨੇ ਆਪਣੇ ਕੋਲੋਂ ਲਾਈ ਸੀ। ਅਤੇ ਮੈਂ ਜਗੀਰ ਕੌਰ ਦਾ, ਬੀਬੀ ਜਗੀਰ ਕੌਰ ਦਾ ਪਤਾ ਕਿਉਂ ਨਾਂ ਲੈ ਰਿਹਾ, ਕਿਉਂਕਿ ਸਿੱਖ ਰਹਿਤ ਮਰਿਆਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ, ਭਾਵੇਂ ਕਿ ਚਲੋ ਹਰ ਬੰਦੇ ਦੇ ਜੀਵਨ 'ਚ ਕਮੀਆਂ ਹੁੰਦੀਆਂ ਨੇ ਐਜ਼ ਆ ਪ੍ਰੈਜੀਡੈਂਟ ਰਹਿੰਦੇ ਹਾਂ, ਪ੍ਰਧਾਨ ਰਹਿੰਦੇ ਹਾਂ, ਪਰ ਬੀਬੀ ਜਗੀਰ ਕੌਰ ਉਹ ਸ਼ਖਸੀਅਤ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਉੱਤੇ ਡਟ ਕੇ ਪਹਿਰਾ ਦੇਣ ਵਾਲੀ ਬੀਬੀ ਹੈ, ਇਹ ਉਹਦੀ ਖੂਬੀ ਹੈ। ਦੂਜਾ ਤੁਹਾਡੇ ਧਿਆਨ ਵਿੱਚ ਹੋਵੇਗਾ, ਜਦੋਂ ਮੂਲ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਚੱਲੀ ਅਤੇ ਬੀਬੀ ਜਗੀਰ ਕੌਰ ਨੇ ਇੱਥੇ ਸਟੈਂਡ ਲਿਆ, ਇੱਕ ਤੁਹਾਡੇ ਹੋਰ ਵੀ ਧਿਆਨ 'ਚ ਮੈਂ ਗੱਲ ਲਿਆਉਣਾ, ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਮੰਗਲਾਚਰਨ ਦਾ ਸਹੀ ਸਰੂਪ ਹੈ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਿਖਣ ਵਾਲੀ ਅਤੇ ਸਾਰਿਆਂ ਦੇ ਅੱਗੇ ਆਣ ਵਾਲੀ ਬੀਬੀ ਜਗੀਰ ਕੌਰ ਹੈ। ਖੈਰ ਹੁਣ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮੈਂ ਗੱਲ ਕਰਨ ਲੱਗਾ ਸੀ ਵੀ ਇਹਨਾਂ ਨੇ 2 ਵਾਰ ਇਹ ਪੰਜਾਬ ਅਸੈਂਬਲੀ ਦੇ ਮੈਂਬਰ ਰਹੇ, ਇੱਕ 1935-36 ਦੇ ਕਰੀਬ ਅਤੇ ਇੱਕ 1945-46 ਦੇ ਕਰੀਬ। 1946 ਦੇ ਵਿੱਚ ਜਦੋਂ ਮੈਂਬਰ ਬਣੇ ਸੀ ਤੇ ਉਦੋਂ ਇਹਨਾਂ ਦੇ ਮੁਕਾਬਲੇ ਕੋਈ ਵੀ ਨਹੀਂ ਆਇਆ, ਇੱਕ ਤਾਂ ਹੁੰਦਾ ਹੈ ਨਾ ਵੀ ਕੋਈ ਮੁਕਾਬਲਾ ਕਰਨ ਆਇਆ ਹੋਵੇ, ਤੇ ਮੈਂ ਇੱਕ ਵਿਦਵਾਨ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਸੀ ਵੀ ਇਹ ਪਹਿਲਾ ਉਹ ਬੰਦਾ ਸੀ ਜਿਹਦੇ ਡੱਬੇ ਦੇ ਵਿੱਚੋਂ ਵੋਟਾਂ ਨਹੀਂ ਨਿਕਲੀਆਂ ਨਾਲ ਨੋਟ ਵੀ ਨਿਕਲੇ। ਆਪਣੇ ਆਪ ਵਿੱਚ ਬੜੀ ਅਚੰਬਿਤ ਗੱਲ ਹੈ ਵੀ ਜਿਹਦੇ ਜਦੋਂ ਲੋਕ ਵੋਟ ਪਾਉਂਦੇ ਸੀ ਤੇ ਨਾਲ ਉਹਦੀ ਸ਼ਖਸੀਅਤ ਦਾ ਪ੍ਰਭਾਵ ਲੋਕਾਂ ਦੀ ਮਾਨਸਿਕਤਾ ਉੱਤੇ ਇੰਨਾ ਸੀ ਵੀ ਉਹਦੇ ਡੱਬੇ 'ਚੋਂ ਇਕੱਲੀਆਂ ਵੋਟਾਂ ਨਹੀਂ ਨਿਕਲੀਆਂ ਪਹਿਲਾਂ, ਅਤੇ ਨਾਲ ਕੀ ਨਿਕਲੇ, ਨੋਟ ਵੀ ਨਿਕਲੇ, ਪੈਸੇ ਵੀ ਨਿਕਲੇ। ਅਤੇ ਕੰਮ ਜਦੋਂ ਉਹਨਾਂ ਦੇ ਕੰਮਾਂ ਦਾ ਤੁਸੀਂ ਜ਼ਿਕਰ ਕਰੋਗੇ, ਪਹਿਲਾਂ ਖਾਸ ਕਰਕੇ ਨਾ ਜਿਹੜੀ ਸਾਡੇ ਜਿਹੜੀ ਲਬਾਣਾ ਸਾਡੇ ਵੀਰ ਭਰਾ ਨੇ ਬਾਬੇ ਮੱਖਣ ਸ਼ਾਹ ਲਬਾਣੇ ਦੇ ਵਾਰਸ, ਉਹ ਕਮਿਊਨਿਟੀ ਬਾਬਾ ਪ੍ਰੇਮ ਸਿੰਘ ਨੂੰ ਖਾਸ ਤੌਰ 'ਤੇ ਯਾਦ ਕਰਦੀ ਹੈ ਕਿਉਂਕਿ ਲਬਾਣਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਬਾਬਾ ਪ੍ਰੇਮ ਸਿੰਘ ਦਾ ਸਭ ਤੋਂ ਵੱਡਾ ਹੱਥ ਹੈ। ਮੈਂ ਥੋੜ੍ਹਾ ਜਿਹਾ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਅੱਜ ਜੇ ਲਬਾਣੇ ਜ਼ਮੀਨਾਂ ਦੇ ਮਾਲਕ ਵੀ ਬਣੇ ਨਾ, ਖੇਤੀ ਵਾਲੇ ਬੰਨੇ ਆਏ ਨੇ, ਅਤੇ ਇਹ ਬਾਬਾ ਪ੍ਰੇਮ ਸਿੰਘ ਦੀ ਬਦੌਲਤ ਨੇ। ਜੇ ਲੁਧਿਆਣਾ ਕਮਿਊਨਿਟੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ 'ਤੇ ਪਹੁੰਚੇ ਨੇ ਤਾਂ ਬਾਬਾ ਪ੍ਰੇਮ ਸਿੰਘ ਦੀ ਬਦੌਲਤ ਨੇ। ਨਾਮ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫਿਰ ਉਹਨਾਂ ਨੇ ਇਹ ਇਕੱਲਾ ਜਦੋਂ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਵੀ ਹੋਏ ਅਤੇ ਉਹਨਾਂ ਨੇ ਵੀ ਖਾਲਸਾ ਸਕੂਲ ਖੋਲ੍ਹੇ, ਵਿੱਦਿਅਕ ਅਦਾਰਿਆਂ ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਉਹ ਜਿਹੜੇ ਨੇ ਉਹ ਮੈਂਬਰ ਰਹੇ। ਫਿਰ ਜਦੋਂ 11ਵੀਂ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ ਉਹਦੀ ਪ੍ਰਧਾਨਗੀ ਜਿਹੜੀ ਸੀ ਉਹ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਕੀਤੀ। ਐਜੂਕੇਸ਼ਨ ਦੇ ਖੇਤਰ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਵਿਦਿਆ ਨਹੀਂ ਹੈ ਤਾਂ ਬੰਦਾ ਕਿਸੇ ਕੰਮ ਦਾ ਨਹੀਂ। ਫਿਰ ਜਦੋਂ ਤੁਸੀਂ ਸਮਾਜਿਕ ਰੀਤੀਆਂ ਦੀ ਗੱਲ ਕਰਦੇ ਹੋ, ਪਹਿਲਾਂ ਪਿੰਡਾਂ ਵਿੱਚ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਅਤੇ 7-7 ਦਿਨ ਬਰਾਤ ਰਹਿੰਦੀ ਹੁੰਦੀ ਸੀ। ਇਹਨਾਂ ਨੇ ਮਤਾ ਪੁਆਇਆ, ਆਖਿਆ ਨਹੀਂ 7 ਦਿਨ ਬਰਾਤ ਨਹੀਂ ਰਹੇਗੀ। ਹੁਣ ਕਿਸੇ ਘਰ ਵਿੱਚ 7 ਦਿਨ ਬਰਾਤ ਬੈਠੀ ਹੈ ਤੁਸੀਂ ਅੰਦਾਜ਼ਾ ਲਾ ਕੇ ਵੇਖੋ, 3 ਦਿਨ 'ਤੇ ਲਿਆਂਦਾ, 3 ਦਿਨ ਤੋਂ 2 ਦਿਨ 'ਤੇ, 2 ਦਿਨ ਤੋਂ 1 ਦਿਨ 'ਤੇ। 11-11 ਸਾਲ ਪਹਿਲਾਂ ਮੁਕਲਾਵਾ ਨਹੀਂ ਸੀ ਲੈ ਕੇ ਜਾਂਦੇ ਹੁੰਦੇ, ਅਤੇ ਬਾਬਾ ਪ੍ਰੇਮ ਸਿੰਘ ਨੇ ਜਿਹੜਾ ਹੈ ਇਹ ਆਖਿਆ ਵੀ ਨਹੀਂ ਮੁਕਲਾਵਾ ਵੀ ਜਿਹੜਾ ਉਹ ਨਾਲ। ਫਿਰ ਪੜ੍ਹੇ ਲਿਖੇ ਗ੍ਰੰਥੀ ਜਿਹੜੇ ਨੇ ਉਹ ਗੁਰਦੁਆਰਿਆਂ ਦੇ ਵਿੱਚ ਹੋਣ। ਸੋ ਇੱਦਾਂ ਦੀ ਇਹਨਾਂ ਦੀ ਗੱਲ ਨੇ ਸਮਾਜਿਕ ਕ੍ਰੀਤੀਆਂ। ਆਮ ਤੌਰ 'ਤੇ ਜਿਹੜੇ ਸਾਡੇ ਲਬਾਣੇ ਭਰਾ ਸਨ ਉਹ ਕਬਰਾਂ ਦੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ ਵਿੱਚ ਬੜਾ ਫਸੇ ਸੀ। ਉਹਨਾਂ ਨੂੰ ਉੱਧਰੋਂ ਕੱਢ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣ ਵਾਲੇ ਹੋਲ ਕਮਿਊਨਿਟੀ ਨੂੰ ਇਹ ਬਾਬਾ ਪ੍ਰੇਮ ਸਿੰਘ ਜਿਹੜੇ ਮੁਰਾਲੇ ਵਾਲੇ ਨੇ ਉਹਨਾਂ ਦੇ ਹਿੱਸੇ ਆਇਆ। ਜੇ ਅੱਜ ਇਹ ਲਬਾਣਾ ਬਰਾਦਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ ਰਹੀ ਹੈ ਤਾਂ ਉਹ ਬਾਬਾ ਪ੍ਰੇਮ ਸਿੰਘ ਦੀ ਬਦੌਲਤ ਹੀ ਹੈ। ਇੰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਰਹੇ ਨੇ। ਫਿਰ ਜਿਵੇਂ ਕਿ ਤੁਹਾਡੇ ਨਾਲ ਗੱਲ ਸਾਂਝੀ ਕਰ ਚੁੱਕਾ, ਹੁਣ ਦਸੂਏ ਦੇ ਕੋਲ ਨਾ ਹੁਸ਼ਿਆਰਪੁਰ ਦੇ ਕੋਲ ਲਵਾਣਿਆਂ ਦੀ ਤਕਰੀਬਨ ਜੇ ਤੁਸੀਂ ਕਰੈਕਟ ਕਰ ਸਕਦੇ ਹੋ 200 ਦੇ ਕਰੀਬ ਪਿੰਡ, ਏਡੀ ਵੱਡੀ ਕਮਿਊਨਿਟੀ, ਉਹ ਕਿੰਨੇ ਵਸਾਈ? ਇਹ ਵੀ ਬੜੀ ਇੱਕ ਮਜ਼ੇਦਾਰ ਗੱਲ ਹੈ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਹੈ ਤੇ ਉਧਰੋਂ ਉੱਠ ਕੇ ਆਏ ਨੇ ਸਾਰੇ, ਜਿਹੜੀ ਲੁਬਾਣਾ ਬਰਾਦਰੀ ਹੈ ਸਾਰੀ ਉਧਰੋਂ ਉੱਠ ਕੇ ਆਈ ਹੈ, ਤੇ ਇਹਨਾਂ ਨੂੰ ਹੁੰਦਾ ਸੀ ਵੀ ਜਿਹੜਾ ਗੁਜਰਾਤ ਤੋਂ ਉੱਠਿਆ ਹੈ ਉਹਨੂੰ ਜ਼ਮੀਨ ਅਲਾਟ ਹੁੰਦੀ ਸੀ ਜਾਂ ਉਹਨੂੰ ਕਾਰੋਬਾਰ, ਉਹਨੂੰ ਰਹਿਣ ਲਈ ਘਰ ਅਲਾਟ ਹੁੰਦੇ ਸੀ ਕਰਨਾਲ 'ਚ। ਤੇ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਾ ਉਹ ਬੰਦਾ ਹੈ ਜਿਹਨੇ ਆਪਣਾ ਪ੍ਰਭਾਵ ਵਰਤ ਕੇ, ਆਪਣੀ ਤਾਕਤ ਵਰਤ ਕੇ, ਹੋਰ ਕਿਸੇ ਕਮਿਊਨਿਟੀ ਨਾਲ ਇੱਦਾਂ ਨਹੀਂ ਹੋਇਆ, ਇਹਨੇ ਆਪਣੀ ਤਾਕਤ ਵਰਤ ਕੇ ਤੇ ਜਿਹੜੇ ਇਹ ਸਾਰਾ ਭਾਈਚਾਰਾ ਸੀ ਇਹਨੂੰ ਉੱਥੇ ਵਸਾਇਆ। ਫਿਰ ਕੁਝ ਜਿਹੜਾ ਬੇਗੋਵਾਲ ਦੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਇੱਥੇ ਇਹ ਮਹਾਰਾਜਾ ਕਪੂਰਥਲਾ ਦੀ ਰਿਆਸਤ ਵਿੱਚ ਸੀ, ਉਹ ਇੱਥੇ ਨਹੀਂ ਸੀ ਬਹਿਣ ਦਿੰਦਾ। ਫਿਰ ਮਹਾਰਾਜਾ ਪਟਿਆਲਾ ਜਦੋਂ ਪੈਪਸੂ ਬਣਿਆ ਤੇ ਉਦੋਂ ਮਹਾਰਾਜਾ ਪਟਿਆਲਾ ਜਿਹੜਾ ਸੀ ਉਹ ਬਾਬੇ ਦੇ ਪੈਰੀਂ ਪਿਆ, ਤੇ ਇੱਥੇ ਫਿਰ ਜਿਹੜੇ ਨੇ ਉਹ ਇਹ ਬਰਾਦਰੀ ਜਿਹੜੀ ਹੈ ਉਹ ਵੱਸਦੀ ਹੈ। ਸੋ ਮੈਂ ਤਾਂ ਇਹ ਅਰਜ਼ ਕੀਤੀ ਹੈ ਵੀ ਬਾਬਾ ਪ੍ਰੇਮ ਸਿੰਘ ਹੋਣਾ ਨੂੰ ਯਾਦ ਕਰਦੇ ਹਾਂ ਪਰਿਵਾਰ ਵੱਲੋਂ, ਅੱਜ ਗੁਰੂ ਘਰ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਸੀ, ਤੇ ਅਸੀਂ ਜੇ ਅੱਜ ਫਿਰ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਕੰਨੇ ਸਿੰਘਾਂ ਨੂੰ, ਉਹਨਾਂ ਨੇ ਗੁਜਰਾਤ ਦੇ ਏਰੀਏ ਦੇ ਵਿੱਚ ਜਿੰਨਾ ਲਵਾਣੇ ਪਰਿਵਾਰਾਂ ਨੂੰ ਖੰਡੇ ਬਾਟੇ ਕੀ ਪੌੜ ਛਕਾਉਣ ਵਾਲੇ ਜਿਹੜੇ ਨੇ ਉਹ ਬਾਬਾ ਪ੍ਰੇਮ ਸਿੰਘ ਨੇ, ਅਸੀਂ ਜੇ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਵੀ ਅਸੀਂ ਉਹਨਾਂ ਬਜ਼ੁਰਗਾਂ ਦੀ ਘਾਲਣਾ ਨੂੰ ਵੀ ਜਿਹੜਾ ਹੈ ਉਹ ਆਪਣੇ ਪੱਲੇ ਬੰਨੀਏ ਐਜੂਕੇਸ਼ਨ ਦੇ। ਅੱਜ ਮੈਨੂੰ ਯਾਦ ਹੈ ਮੈਂ ਨਾਗਪੁਰ ਗਿਆ ਤੇ ਉੱਥੇ ਬੜੇ ਸਾਡੇ ਲਵਾਣੇ ਵੀਰ ਭਰਾ ਨੇ, ਬੜੇ ਤਕੜੇ ਕਾਰੋਬਾਰ ਨੇ, ਪਟਿਆਲੇ ਵੱਲੋਂ ਉੱਠ ਕੇ ਉੱਥੇ ਬੈਠੇ ਨੇ। ਤੇ ਜੇ ਮੈਂ ਗਿਆ ਅਮੈਰੀਕਾ ਦੇ ਵਿੱਚ ਯੂਟਾ ਦੇ ਵਿੱਚ, ਉੱਥੇ ਬੜੇ ਵੱਡੇ ਕਾਰੋਬਾਰ ਨੇ ਸਾਡੇ ਇਹਨਾਂ ਵੀਰਾਂ ਦੇ। ਤੇ ਸਾਡੀਆਂ ਇਸ ਪੀੜ੍ਹੀਆਂ ਨੂੰ ਸ਼ਾਇਦ ਇਹ ਗੱਲ ਪਤਾ ਨਹੀਂ ਹੈ ਵੀ ਅੱਜ ਤੋਂ 100 ਸਾਲ ਪਹਿਲਾਂ, 150 ਸਾਲ ਪਹਿਲਾਂ ਜਿਹੜੀ ਲਵਾਣਾ ਬਰਾਦਰੀ ਸੀ ਇਹਦਾ ਜੀਵਨ ਪੱਧਰ ਕਿੱਦਾਂ ਦਾ ਸੀ। ਠੀਕ ਹੈ ਕੁਝ ਅਮੀਰ ਵੀ ਹੈਗੇ ਸਨ, ਆਪਾਂ ਜਦੋਂ ਮੱਖਣ ਸ਼ਾਹ ਲਵਾਣੇ ਹੋਣਾ ਦੀ ਗੱਲ ਕਰਦੇ ਹਾਂ ਉਹਨਾਂ ਦੇ ਜਹਾਜ਼ ਚੱਲਦੇ ਸਨ ਉਹਨਾਂ ਸਮਿਆਂ ਦੇ ਵਿੱਚ, ਪਰ ਐਜੂਕੇਸ਼ਨ ਦੀ ਬੜੀ ਘਾਟ ਸੀ। ਵਹਿਮਾਂ ਭਰਮਾਂ ਵਿੱਚ, ਦੇਵੀ ਦੇਵਤਿਆਂ ਦੀ ਪੂਜਾ ਵਿੱਚ, ਇਹਨਾਂ ਸਾਰਿਆਂ 'ਚੋਂ ਇਹ ਸ਼ਹੀਦਾਂ ਦੀ ਪੂਜਾ ਕਰਦੇ ਸੀ, ਕਬਰਾਂ ਜੀਆਂ ਬਣਾ ਕੇ ਪੂਜੀ ਜਾਣੀਆਂ। ਅੱਛਾ ਦੁਆਬੇ 'ਚ ਅੱਜ ਵੀ ਕਿਤੇ ਨਾ ਕਿਤੇ ਜ਼ੋਰ ਬੜਾ ਹੁੰਦਾ ਵੀ ਇੱਦਾਂ ਕਬਰਾਂ ਬਣਾ ਕੇ ਉਹਨੂੰ ਪੂਜਣ ਦਾ, ਮੱਟੀਆਂ ਜੀਆਂ ਬਣਾ ਕੇ ਖੇਤਾਂ ਵਿੱਚ ਪੂਜਣ ਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਬਾ ਪ੍ਰੇਮ ਸਿੰਘ ਨੇ ਜਿਹੜਾ ਹੈ ਉਹ ਖੰਡਨ ਕੀਤਾ, ਲੋਕਾਂ ਨੂੰ ਆਖਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ। ਤੇ ਅਸੀਂ ਜੇ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਤੇ ਸਾਨੂੰ ਵੀ ਅੰਤਰ ਝਾਤ ਮਾਰਨ ਦੀ ਲੋੜ ਹੈ। ਵਿਦਿਅਕ ਐਜੂਕੇਸ਼ਨ ਦੀ ਅੱਜ ਬੜੀ ਇੱਕ ਘਾਟ ਫਿਰ ਰੜਕ ਰਹੀ ਹੈ, ਉਹਦੇ ਲਈ ਵੀ ਸਾਨੂੰ ਯਤਨ, ਕਿਉਂਕਿ ਗੱਲ ਤੇ ਸਾਰੀ ਇਹ ਹੁੰਦੀ ਹੈ ਵੀ ਜਿੰਨਾ ਮਹਾਂਪੁਰਖਾਂ ਨੂੰ ਆਪਾਂ ਯਾਦ ਕਰਦੇ ਹਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਆਪਾਂ ਚੱਲੀਏ, ਤਾਂ ਹੀ ਹੈ ਨਾ ਵੀ ਜੇ ਉਹਨਾਂ ਸਾਨੂੰ ਇਹ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ, ਤੇ ਜੇ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਭੇਖੀ ਪਖੰਡੀਆਂ ਦੇ ਡੇਰਿਆਂ ਤੇ ਤੁਰੇ ਫਿਰਦੇ ਹਾਂ, ਫਿਰ ਇਹਦਾ ਫਿਰ ਉਹ ਲਾਭ ਨਹੀਂ ਹੈ ਕੋਈ। ਜੇ ਅਸੀਂ ਅੱਜ ਵੀ ਭਟਕ ਰਹੇ ਹਾਂ, ਜੇ ਅਸੀਂ ਕਰਮ ਕਾਂਡਾਂ ਵਿੱਚ ਫਸੇ ਹਾਂ, ਵਹਿਮਾਂ ਵਿੱਚ ਫਸੇ ਹਾਂ, ਤੇ ਫਿਰ ਉਸ ਚੀਜ਼ ਨੂੰ ਪੂਜਣ ਦਾ ਕੋਈ ਲਾਭ ਨਹੀਂ। ਗੱਲ ਇਹੋ ਹੀ ਹੁੰਦੀ ਹੈ ਵੀ ਸਾਨੂੰ ਇਹ ਜਿੰਨੇ ਮਹਾਂਪੁਰਖ ਨੇ, ਈਵਨ ਗੁਰੂ ਸਾਹਿਬ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ, ਸਾਡੇ ਲਈ ਸਰਮੌਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਹੈ। ਸੋ ਗੁਰੂ ਕਿਰਪਾ ਕਰੇ, ਇਹਦੇ ਨਾਲ ਹੀ 6 ਜੂਨ 1984 ਘੱਲੂਘਾਰਾ, ਉਹ ਵੀ ਦਿਹਾੜਾ ਲੰਘ ਕੇ ਗਿਆ ਜਿਹੜਾ ਸਾਡੇ ਸੀਨਿਆਂ ਵਿੱਚ ਛੇਕ ਪਾਉਂਦਾ ਏ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਸਕੱਤਰ ਸਾਹਿਬ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਸੀ ਵੀ ਕੌਮ ਦੇ ਵਿੱਚ ਘੱਲੂਘਾਰੇ ਵਾਪਰੀ 1746 ਦੇ ਵਿੱਚ ਲਖਪਤ ਰਾਏ ਮਈ ਦੇ ਮਹੀਨੇ ਵਿੱਚ, ਪਿਛਲੇ ਮਹੀਨੇ ਆਪਾਂ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ ਏ ਜਿਨ੍ਹਾਂ ਨੇ ਉਸ ਘੱਲੂਘਾਰੇ ਨੂੰ ਹੰਢਾਇਆ। ਇੱਕ ਦਿਨ ਵਿੱਚ 5 ਤੋਂ 10 ਹਜ਼ਾਰ ਸਿੱਖ ਜਿਹੜਾ ਹੈ ਉਹ ਕਤਲ ਹੋਇਆ ਕਾਨੂੰ ਮਾਣ ਦੇ ਸ਼ੰਭ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਆਈ, 1762 ਦੇ ਵਿੱਚ ਉਹ ਘੱਲੂਘਾਰਾ ਵਾਪਰਿਆ ਜਦੋਂ ਇੱਕ ਦਿਨ ਵਿੱਚ ਕੋਪਰ ਹੀੜਾ, ਜਿਹੜਾ ਜਦੋਂ ਤੁਸੀਂ ਮਲੇਰਕੋਟਲੇ ਵੱਲ ਨੂੰ ਜਾਓਗੇ ਲੁਧਿਆਣੇ ਤੋਂ, ਤੇ ਰਸਤੇ ਦੇ ਵਿੱਚ ਉਹ ਥਾਂ ਆਉਂਦਾ ਹੈ ਕੋਪਰ ਹੀੜਾ ਉਹਨੂੰ ਕਹਿੰਦੇ ਨੇ, ਉੱਥੇ ਵੱਡਾ ਘੱਲੂਘਾਰਾ ਵਾਪਰਿਆ 1762 ਦੇ ਵਿੱਚ। ਇੱਦਾਂ ਹੀ ਤੀਜਾ ਜਿਹੜੀ 1947 ਦੀ ਵੰਡ ਹੋਈ ਉਹ ਵੀ ਇੱਕ ਘੱਲੂਘਾਰਾ ਹੈ ਕਿਸਮ ਦਾ। ਕਿੰਨਿਆਂ ਮਰਬਿਆਂ ਦੇ ਮਾਲਕ ਜਿਹੜੇ ਸੀ ਉਹ ਇੱਧਰ ਆਣ ਕੇ ਕੱਖੋਂ ਵਾਲੇ ਹੋ ਗਏ, ਧੀਆਂ ਭੈਣਾਂ ਦੀਆਂ ਇੱਜ਼ਤਾਂ ਪੱਤਾਂ ਲੁੱਟੀਆਂ ਗਈਆਂ, ਕਿੰਨਾ ਨੁਕਸਾਨ ਹੋਇਆ ਆਬਾਦੀ ਦੇ ਤਬਾਦਲੇ ਦੇ ਵਿੱਚ, ਖਾਸ ਕਰਕੇ ਪੰਜਾਬ ਨੂੰ ਇਹਦਾ ਬੜਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਇੱਕ ਤੇ ਪੰਜਾਬ ਦੁਫਾੜ ਕਰਕੇ ਰੱਖ ਦਿੱਤਾ ਗਿਆ, ਤੇ ਉਸ ਤੋਂ ਬਾਅਦ ਵੀ ਜਦੋਂ ਸਿੱਖਾਂ ਨੇ ਆਪਣੇ, ਇਹਦੀ ਜਿਹੜੀ ਮੁੱਢ ਹੈ, ਇਹਦੀ ਜਿਹੜੀ ਬੁਨਿਆਦ ਹੈ, ਉਹ ਸਾਨੂੰ ਸਮਝਣੀ ਪੈਣੀ ਵੀ 1984 ਵਰਗੇ ਘੱਲੂਘਾਰੇ ਵਾਪਰਦੇ ਕਿਉਂ ਨੇ। ਕਿ ਜਿਹੜਾ ਵੀ ਸਿੱਖਾਂ ਨੇ ਕੋਈ ਹੱਕ ਮੰਗਿਆ ਉਹ ਇਹਨਾਂ ਨੂੰ ਲੜ ਕੇ ਲੈਣਾ ਪਿਆ। ਅਤੇ ਆਜ਼ਾਦੀ ਤੋਂ ਪਹਿਲਾਂ ਦੀਆਂ ਤਾਂ ਗੱਲਾਂ ਹੋਰ ਸਨ, ਨਹਿਰੂ ਵਰਗੇ ਕਹਿੰਦੇ ਸਨ ਵੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਜਦੋਂ ਤੇ ਸਿੱਖਾਂ ਨੇ, ਮੈਨੂੰ ਯਾਦ ਆ ਗਈ ਗੱਲ ਵੀ ਜਦੋਂ ਨਾ ਮਹਾਤਮਾ ਗਾਂਧੀ ਵੀ ਇੱਥੇ ਸੀ ਅਤੇ ਉਹਨੇ ਜਦੋਂ ਸਿੱਖ ਆਪਣੇ ਗੁਰਦੁਆਰੇ ਆਜ਼ਾਦ ਕਰਾ ਰਹੇ ਸਨ ਮਹੰਤਾਂ ਦੇ ਕੋਲੋਂ, ਗੁਰਦੁਆਰਾ ਸੁਧਾਰ ਲਹਿਰ ਚੱਲੀ ਉਹਦੇ ਵਿੱਚ ਵੀ ਸੱਚ ਬਾਬਾ ਪ੍ਰੇਮ ਸਿੰਘ ਵਰਾਲੇ ਵਾਲਿਆਂ ਨੇ ਅਕਾਲੀ ਲਹਿਰ ਦੇ ਵਿੱਚ 25 ਸਿੰਘਾਂ ਦਾ ਜਥਾ ਭੇਜਿਆ ਸੀ, ਜਿਹੜੇ 25 ਲਬਾਣੇ ਸਿੰਘ ਸਨ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਗੁਰਦੁਆਰਾ ਸੁਧਾਰ ਲਹਿਰ, ਜਦੋਂ ਗੁਰਦੁਆਰਿਆਂ ਦੇ ਵਿੱਚੋਂ ਮਹੰਤਾਂ ਨੂੰ ਬਾਹਰ ਕੱਢਿਆ, ਸਾਕਾ ਨਲਕਾਣਾ ਵਾਪਰਿਆ, ਉਸ ਵਕਤ ਜਿਹੜੀ ਅਕਾਲੀਆਂ ਨੇ ਮੋਰਚਾ ਲਾਇਆ ਨਾ, ਅਤੇ 25 ਲਬਾਣੇ ਸਿੰਘਾਂ ਦਾ ਜਥਾ ਤਿਆਰ ਕਰਕੇ ਬਾਬਾ ਪ੍ਰੇਮ ਸਿੰਘ ਵਰਾਲੇ ਵਾਲਿਆਂ ਨੇ ਸਮਰਥਨ ਕੀਤਾ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਉਦੋਂ ਜਦੋਂ ਸਿੱਖ ਗੁਰਦੁਆਰਿਆਂ ਦੀ ਲੜਾਈ ਲੜ ਰਹੇ ਸਨ, ਜਿਨ੍ਹਾਂ ਮਹੰਤਾਂ ਨੂੰ ਅੰਗਰੇਜ਼ਾਂ ਦੀ ਸ਼ਹਿ ਸੀ ਅਤੇ ਗੁਰਦੁਆਰਿਆਂ ਦੇ ਵਿੱਚ ਉਹ ਕਾਬਜ ਹੋ ਕੇ ਬੈਠੇ ਸਨ, ਅਤੇ ਜਦੋਂ ਸਿੱਖਾਂ ਨੇ ਇਹ ਲੜਾਈ ਲੜੀ ਅਤੇ ਮਹਾਤਮਾ ਗਾਂਧੀ ਵਰਗਿਆਂ ਦੇ ਬਿਆਨ ਇਹ ਸਨ ਵੀ ਭਾਈ ਇਹ ਹਿੰਦੁਸਤਾਨ ਵੀ ਇੱਕ ਗੁਰਦੁਆਰਾ ਹੈ, ਅਤੇ ਸਿੱਖੋ ਜਿਵੇਂ ਤੁਸੀਂ ਇੱਧਰ ਮੋਰਚਾ ਵਿੱਢਿਆ ਹੈ, ਇੱਦਾਂ ਹੀ ਆਪਾਂ ਰਲ ਮਿਲ ਕੇ ਇਸ ਦੇਸ਼ ਨੂੰ ਵੀ ਜਿਹੜੀ ਹੈ ਉਹ ਆਜ਼ਾਦੀ ਦਿਵਾਉਣੀ ਹੈ। ਮਤਲਬ ਇੱਦਾਂ ਦੀਆਂ ਸਟੇਟਮੈਂਟਾਂ, ਇੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ। 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਅਤੇ ਮੁੜ ਕੇ ਬਾਅਦ ਵਿੱਚ ਸਾਨੂੰ ਫਿਰ ਮੋਰਚਾ ਲਾਉਣਾ ਪਿਆ, ਜਿਹਨੂੰ ਆਪਾਂ ਪੰਜਾਬੀ ਸੂਬਾ ਮੋਰਚਾ ਕਹਿੰਦੇ ਹਾਂ। ਹਾਲਾਂਕਿ ਜਦੋਂ ਭਾਸ਼ਾ ਦੇ ਆਧਾਰ ਦੇ ਉੱਤੇ ਜਿੰਨੇ ਵੀ ਸੂਬੇ ਬਣੇ, ਚਾਹੇ ਉਹ ਮਰਾਠਾ ਬਣਿਆ ਚਾਹੇ ਜਿਹੜਾ ਵੀ ਬਣਿਆ, ਜਿੰਨੇ ਵੀ ਸੂਬੇ ਬਣੇ ਕਿਸੇ ਨੂੰ ਇੱਦਾਂ ਮੋਰਚਾ ਨਹੀਂ ਲਾਉਣਾ ਪਿਆ, ਕਿਸੇ ਨੂੰ ਇੰਨੇ ਸੰਘਰਸ਼ ਜਿਹੜੇ ਨੂੰ ਨਹੀਂ ਕਰਨੇ ਪਏ। ਪਰ ਜੇ 1966 ਦੇ ਵਿੱਚ ਪੰਜਾਬ ਦੀ ਵੰਡ ਵੀ ਹੋਈ ਅਤੇ ਪੰਜਾਬ ਦੇ ਵਿੱਚੋਂ ਬਤਾਂਤ ਵਿੱਚ ਹਿੱਸਾ ਜਿਹੜਾ ਹੈ ਉਹ ਹਰਿਆਣਾ ਕੱਢ ਦਿੱਤਾ ਗਿਆ, ਹਿਮਾਚਲ ਨੂੰ ਪਾਸਿਆਂ ਕਰ ਦਿੱਤਾ ਗਿਆ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਉਹਨੂੰ ਪਹਿਲਾਂ ਤਾਂ ਇਹ ਕਿਹਾ ਗਿਆ ਵੀ ਹਰਿਆਣਾ ਆਪਣੀ ਰਾਜਧਾਨੀ ਵੱਖਰੀ ਬਣਾਵੇਗਾ, ਪਰ ਬਾਅਦ ਵਿੱਚ ਉਹ ਵੀ ਵਾਅਦਾ ਜਿਹੜਾ ਹੈ। ਸੋ ਇਹ ਬੁਨਿਆਦ ਹੈ 1984 ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਫਿਰ ਦਰਿਆਵਾਂ ਦੇ ਪਾਣੀਆਂ ਦੀ ਗੱਲ, ਕਪੂਰੀ ਮੋਰਚਾ ਪਹਿਲਾਂ ਕਾਮਰੇਡਾਂ ਵੱਲੋਂ ਲਾਇਆ ਗਿਆ ਸੀ, ਆਪਾਂ ਨੂੰ ਪਤਾ ਹੀ ਹੈ, ਇਹਨੂੰ ਧਰਮਯੁੱਧ ਮੋਰਚੇ ਦਾ ਨਾਂ ਦਿੱਤਾ ਗਿਆ। ਅਤੇ ਵਕਤ ਦੀ ਉਹ ਸਰਕਾਰ ਨੇ ਉਸ ਇਰਖਾਲੂ ਅਤੇ ਹੰਕਾਰੀ ਔਰਤ ਜਿਹੜੀ ਇੰਦਰਾ ਗਾਂਧੀ ਸੀ, ਉਹਨੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਇਹ ਗੱਲ ਸਾਡੇ ਦਿਲਾਂ ਉੱਤੇ, ਸਾਡੇ ਬੱਚਿਆਂ ਦੇ ਜ਼ਿਹਨ ਉੱਤੇ ਹਮੇਸ਼ਾ ਉੱਕਰੀ ਰਹੇਗੀ, ਕਿਉਂਕਿ ਕੌਮਾਂ ਜਿਹੜੀਆਂ ਨੇ ਉਹ ਘੱਲੂ, ਸਿਆਣੇ ਦਾ ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਕੌਮਾਂ ਜਿਹੜੀਆਂ ਹੁੰਦੀਆਂ ਨੇ ਕਦੀ ਘੱਲੂ ਘਾਰੇ ਵਾਪਰਨ ਨਾਲ ਖਤਮ ਨਹੀਂ ਹੁੰਦੀਆਂ, ਬਲਕਿ ਘੱਲੂ ਘਾਰਿਆਂ ਦੇ ਭੁੱਲ ਜਾਣ ਨਾਲ ਖਤਮ ਹੁੰਦੀਆਂ ਨੇ। ਘੱਲੂ ਘਾਰੇ ਵਾਪਰਦੇ ਨੇ, ਕੌਮਾਂ ਦੇ ਉੱਤੇ ਭੀੜਾਂ ਪੈਂਦੀਆਂ ਨੇ, ਪਰ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ ਭੀੜਾਂ ਦੇ ਨਾਲ। ਹੁਣ ਅਬਦਾਲੀ ਨੇ, ਅਸੀਂ ਤੇ ਸਾਡੀਆਂ ਤੇ ਮਾਈਆਂ ਨੇ ਗਾਇਆ ਵੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਇਹ ਤੇ ਉਹ ਗੁਲਾਬ ਦੀ ਖੇਤੀ ਹੈ ਜਿਹਨੂੰ ਜਿੰਨਾ ਵੱਢਿਆ ਜਾਵੇਗਾ ਉਨੀ ਹੋਰ ਤੇਜ਼ੀ ਨਾਲ ਇਹ ਵਧੇਗੀ। ਇਸ ਕਰਕੇ ਘੱਲੂ ਘਾਰਿਆਂ ਨੂੰ ਭੁੱਲ ਜਾਣ ਦੇ ਨਾਲ ਕੌਮਾਂ ਜਿਹੜੀਆਂ ਨੇ ਉਹ ਖਤਮ ਹੁੰਦੀਆਂ ਨੇ, ਘੱਲੂ ਘਾਰਿਆਂ ਦੇ ਵਾਪਰਿਆਂ। ਅਤੇ ਇੱਕ ਬੇਨਤੀ ਹੋਰ ਕਰਾਂ, ਇਹ ਦਿਨ ਜਿਹੜੇ ਨੇ ਇਹ ਸਮਾਂ ਜਿਹੜਾ ਹੈ ਸਿੱਖਾਂ ਲਈ ਚੜ੍ਹਦੀ ਕਲਾ ਦਾ ਵੀ ਹੈ, ਇਹਦੇ ਵਿੱਚ ਕੋਈ ਰੋਣ ਵਾਲੀ ਗੱਲ ਵੀ ਨਹੀਂ ਹੈ, ਕਿਉਂਕਿ ਜਿਹੜੇ ਸੂਰਮੇ ਉਹਨਾਂ ਨੇ ਚਮਕੌਰ ਦੀ ਗੜੀ ਦਾ ਉਹ ਇਤਿਹਾਸ ਦੁਹਰਾਇਆ ਵੀ ਜਦੋਂ ਹਿੰਦੁਸਤਾਨ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਅਤੇ ਉਸ ਵਕਤ ਉਹ ਜਿੰਨੇ ਵੀ ਸਨ ਅੰਦਰ ਉਹ ਡਟ ਕੇ ਉਹਨਾਂ ਨੇ ਲੜਾਈ ਲੜੀ। ਪਰ ਇੱਕ ਬੇਨਤੀ, ਕਿਉਂਕਿ ਸਰਕਾਰ ਦੀ ਨੀਅਤ ਵਿੱਚ ਖੋਟ ਸੀ ਆਪਾਂ ਕਹਿ ਸਕਦੇ ਹਾਂ, ਮੰਨ ਲਓ ਮੈਂ ਇੱਕ ਮਿੰਟ ਲਈ ਬੇਨਤੀ ਕਰਦਾ ਵੀ ਜੇ ਉਹ ਜਾਣਦੇ ਸਨ ਵੀ ਅੰਦਰ ਕੁਝ ਉਹਨਾਂ ਦੀ ਭਾਸ਼ਾ ਵਿੱਚ ਜਿਹੜੇ ਉਹਨਾਂ ਦੇ ਸ਼ਬਦ ਸਨ ਵੀ ਕੁਝ ਉਹ ਅਨਸਰ ਨੇ ਜਿਨ੍ਹਾਂ ਨੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕੀਤਾ ਹੋਇਆ, ਤੇ ਕੀ ਹੋਰ ਕੋਈ ਤਰੀਕਾ ਨਹੀਂ ਸੀ ਉਹਨਾਂ ਨੂੰ ਬਾਹਰ ਕੱਢਣ ਦਾ? ਸਵਾਲ ਇਹ ਹੈ, ਕੁਸਚਨ ਇਹ ਹੈ, ਹਰ ਜਿਹੜਾ ਮਤਲਬ ਭਾਵੇਂ ਕੋਈ ਕਿਸੇ ਵਿਚਾਰਧਾਰਾ ਨਾਲ ਸਹਿਮਤ ਹੋਵੇ ਨਾ ਹੋਵੇ ਇਹ ਗੱਲ ਵੱਖਰੀ ਹੈ, ਹਰ ਸਿੱਖ ਦੇ ਜ਼ਿਹਨ ਵਿੱਚ ਇੱਕ ਸਵਾਲ ਜ਼ਰੂਰ ਰਹਿੰਦਾ ਹੈ ਵੀ ਕੀ ਕੋਈ ਹੋਰ ਤਰੀਕਾ ਨਹੀਂ ਸੀ ਜਿਹਦੇ ਨਾਲ ਉਹਨਾਂ ਅੰਦਰ ਜਿਹੜੇ ਸਿੰਘ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ? ਕੀ ਇਹੋ ਹੱਲ ਸੀ? ਕੀ ਉਹ ਹੀ ਦਿਨ ਚੁਣਿਆ ਜਾਣਾ ਸੀ ਜਿਸ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਛੋਟੇ ਛੋਟੇ ਬੱਚੇ ਅਣਜਾਣ ਉਹ ਮਾਵਾਂ ਉਹ ਪਰਿਵਾਰ ਜਿਹੜੇ ਪਿੰਡਾਂ ਤੋਂ ਐਵੇਂ ਚਲੇ ਗਏ, ਜਿਹੜੇ ਇਸ ਕਰਕੇ ਗਏ ਵੀ ਉੱਥੇ ਜਾ ਕੇ ਆਪਾਂ ਜਿਹੜਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ, ਉਹ ਤੇ ਕੋਈ ਲੜਾਈ ਲੜਨੀ ਸੀ ਨਾ ਗਏ, ਹੁਣ ਉਹ ਉੱਥੇ ਪਹੁੰਚੇ, ਉਹਨਾਂ ਦਾ ਉਹਨਾਂ ਨੇ ਵੀ ਗੋਲੀਆਂ ਖਾਧੀਆਂ। ਤੇ ਇਹਨਾਂ ਘੱਲੂਘਾਰਿਆਂ ਤੋਂ ਸਾਨੂੰ ਸਬਕ ਲੈਣ ਦੀ ਵੀ ਜ਼ਰੂਰਤ ਹੈ, ਲੋੜ ਹੈ। ਸੋ ਖੈਰ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਜਿਹੜਾ ਸ਼ਬਦ ਅੱਜ ਤੁਹਾਡੇ ਨਾਲ ਮੈਂ ਸਾਂਝਾ ਕੀਤਾ, ਆਪਾਂ ਥੋੜ੍ਹੀ ਜਿਹੀ ਹੁਣ ਬਾਣੀ ਦੀ ਵਿਚਾਰ ਕਰ ਲਈਏ। ਇਸ ਇਤਿਹਾਸ ਦੇ ਦੋ ਪੱਖ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਬਾਬਾ ਕਬੀਰ ਸਾਹਿਬ ਦਾ ਵਾਕ ਹੈ, ਉਹ ਕਹਿੰਦੇ ਨੇ ਡਗਮਗ ਛਾੜ ਰੇ ਮਨ ਬੋਰਾ। ਡਗਮਗ ਦਾ ਅਰਥ ਹੁੰਦਾ ਹੈ ਜੀ ਡਾਵਾਂ ਡੋਲ ਸਥਿਤੀ, ਡਾਵਾਂ ਡੋਲ। ਡਾਵਾਂ ਡੋਲ ਕਦੋਂ ਹੁੰਦੀ ਹੈ? ਸਥਿਤੀ ਜਦੋਂ ਵਿਜ਼ਨ ਕਲੀਅਰ ਨਾ ਹੋਵੇ ਤੇ ਸਥਿਤੀ ਡਾਵਾਂ ਡੋਲ ਹੋ ਜਾਂਦੀ ਹੈ। ਰਸਤੇ ਦੋ ਹੋਣ ਤੇ ਸਥਿਤੀ ਡਾਵਾਂ ਡੋਲ ਹੋ ਜਾਂਦੀ ਹੈ। ਬੰਦਾ ਇਕੱਲੇ ਇੱਕੋ ਰਸਤੇ ਤੋਂ ਤੁਰਿਆ ਜਾ ਰਿਹਾ ਹੈ, ਕੋਈ ਡਾਵਾਂ ਡੋਲ ਨਹੀਂ ਹੈ। ਪਰ ਜੇ ਅੱਗੇ ਚਰਸਤਾ ਆ ਗਿਆ, ਦੋ ਰਸਤੇ ਆ ਗਏ, ਤੇ ਬੰਦਾ ਇਹ ਸੋਚਦਾ ਹੈ ਵੀ ਪਿਛਲੇ ਨੇ ਕਿਹਾ ਸੀ ਅੱਗੇ ਤੁਰਿਆ ਜਾਈ, ਹੁਣ ਰਸਤੇ ਅੱਗੇ ਦੋ ਆ ਗਏ, ਮੈਂ ਕਿੱਧਰ ਨੂੰ ਜਾਵਾਂ? ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਧਰਮ ਦੇ, ਨੇਕੀ ਦੇ, ਸੱਚ ਦੇ ਰਾਹ ਉੱਤੇ ਚੱਲਿਆ ਹੈ ਤੇ ਹੁਣ ਆਪਣੀ ਜ਼ਿੰਦਗੀ ਦੀ ਡਾਵਾਂ ਡੋਲਤਾ ਨੂੰ ਦੂਰ ਕਰ ਲਾ, ਕਿਉਂਕਿ ਏਦਾਂ ਗੱਲ ਨਹੀਂ ਬਣਨੀ। ਉਹਨਾਂ ਕਿਹਾ ਡਗਮਗ ਛਾੜ ਰੇ ਮਨ ਬੋਰਾ, ਵੀ ਜਦੋਂ ਤੂੰ ਆਪਣੇ ਆਪ ਨੂੰ ਸਿੱਖ ਕਮਾਉਣਾ ਹੈ, ਜਦੋਂ ਤੂੰ ਇਹ ਕਹਿਣਾ ਹੈ ਵੀ ਮੈਂ ਗੁਰੂ ਦਾ ਸਿੱਖ ਹਾਂ, ਫਿਰ ਆਪਣੀ ਜ਼ਿੰਦਗੀ ਦੇ ਵਿੱਚੋਂ ਡਾਵਾਂ ਡੋਲਤਾ ਦੂਰ ਕਰ ਦੇ। ਹੁਣ ਤੇ ਇੱਕੋ ਰਾਹ ਹੈ ਤੇਰੇ ਸਾਹਮਣੇ, ਇੱਕੋ ਹੀ ਚੁਆਇਸ ਹੈ, ਹੋਰ ਕੋਈ ਨਹੀਂ ਹੈਗੀ। ਤੇ ਉਦਾਹਰਨ ਵੇਖੋ ਕੀ ਦਿੱਤੀ ਉਹਨਾਂ। ਉਹਨਾਂ ਆਖਿਆ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ। ਹੁਣ ਤੇ ਸੜਨਾ ਪਵੇ, ਮਰਨਾ ਪਵੇ, ਹੱਥ ਵਿੱਚ ਸੰਧੂਰਿਆ ਹੋਇਆ ਨਾਰੀਅਲ ਫੜ ਲਿਆ, ਹੁਣ ਸੰਧੂਰਿਆ ਹੋਇਆ ਨਾਰੀਅਲ ਕੌਣ ਫੜਦਾ ਹੁੰਦਾ ਸੀ? ਜਦੋਂ ਨਾ ਪੁਰਾਣੇ ਸਮਿਆਂ ਦੇ ਵਿੱਚ ਮਰਦ ਚੜ੍ਹਾਈ ਕਰ ਜਾਂਦਾ ਸੀ, ਰਾਜੇ ਕਈ ਵਾਰ ਚੜ੍ਹਾਈ ਕਰ ਜਾਣੇ ਤੇ ਉਹਨਾਂ ਦੀਆਂ ਰਾਣੀਆਂ ਨਾਲ ਸਤੀ ਹੋਣੀਆਂ, ਤੇ ਸਤੀ ਦੀ ਰਸਮ ਦੇ ਵਿੱਚ ਇੱਕ ਗੱਲ ਇਹ ਹੁੰਦੀ ਸੀ ਵੀ ਜਿਹੜੀ ਜਿਹਨੇ ਜਿਹੜੀ ਔਰਤ ਨੇ ਸਤੀ ਹੋਣਾ, ਸਤੀ ਦਾ ਅਰਥ ਹੈ ਜਿਹਨੇ ਨਾਲ ਸੜ ਕੇ ਮਰਨਾ, ਚਿਖਾ ਬਣਾ ਲਈ, ਬੰਦੇ ਨੂੰ ਉਹਦੇ ਉੱਤੇ ਲਟਾ ਦਿੱਤਾ ਗਿਆ ਤੇ ਉਹ ਔਰਤ ਜਿਉਂਦੀ, ਉਹਨੂੰ ਬਿਠਾ ਦਿੱਤਾ ਜਾਣਾ ਤੇ ਉਹਦੀ ਗੋਦੀ ਵਿੱਚ ਉਹਦੇ ਬੰਦੇ ਦੀ ਲਾਸ਼ ਰੱਖ ਦੇਣੀ ਹੈ, ਹੱਥ ਵਿੱਚ ਇੱਕ ਸੰਧੂਰਿਆ ਹੋਇਆ ਨਾਰੀਅਲ ਪਕੜਾ ਦੇਣਾ। ਸੰਧੂਰਿਆ ਹੋਇਆ ਨਾਰੀਅਲ ਜਦੋਂ ਪਕੜਿਆ ਗਿਆ ਤੇ ਉਹਦਾ ਅਰਥ ਇਹ ਸੀ ਵੀ ਹੁਣ ਜੋ ਮਰਜ਼ੀ ਹੋ ਜਾਵੇ ਤੈਨੂੰ ਚਿਖਾ ਦੇ ਵਿੱਚ ਬੈਠਣਾ ਪੈਣਾ ਹੈ, ਤੈਨੂੰ ਸੜਨਾ ਪੈਣਾ ਹੈ। ਗੁਰੂ ਵੀ ਸਿੱਖ ਦੇ ਹੱਥ ਵਿੱਚ ਸੰਧੂਰਿਆ ਹੋਇਆ ਨਾਰੀਅਲ ਦੇ ਕੇ ਗਿਆ ਵੀ ਭਾਈ ਜੇ ਤੁਸੀਂ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੇ ਕੋਈ ਸਿੱਖ ਗੁਰੂ ਦੇ ਸੇਤੀ ਕਹਿੰਦਾ ਹੈ ਵੀ ਮੈਂ ਸਨਮੁਖ ਹੋ ਗਿਆ, ਮੈਂ ਗੁਰੂ ਦਾ ਸਿੱਖ ਹਾਂ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਬਾਬੇ ਨੇ ਆਖਿਆ ਜਿਹੜਾ ਸਿੱਖ ਹੈ ਉਹ ਜਿੰਦ ਕਰਕੇ ਅੰਦਰੋਂ ਵੀ ਗੁਰੂ ਦੇ ਨਾਲ ਇੱਕ ਮਿਕ ਹੋ ਗਿਆ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਿਆਵੇ, ਉਹਨੂੰ ਪੱਕਿਆਂ ਕਰ ਲਵੇ। ਗੁਰ ਕੈ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਹ ਹੈ ਸੰਧੂਰਿਆ ਹੋਇਆ ਨਾਰੀਅਲ, ਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਸਾਂਭ ਲਵੇ, ਅੰਤਰ ਆਤਮੈ ਸੰਭਾਲੇ, ਆਪ ਛੱਡ ਆਪਣੇ ਆਪੇ ਨੂੰ, ਆਪਣੀ ਹਉਮੈ ਨੂੰ, ਆਪਣੇ ਅਹੰਕਾਰ ਨੂੰ ਛੱਡ ਦੇਵੇ, ਆਪ ਛੱਡ ਸਦਾ ਰਹਿ ਪਰਨੈ। ਮਹਾਰਾਜ ਨੇ ਕਿਹਾ ਗੁਰ ਬਿਨ ਅਵਰ ਨਾ ਜਾਣੈ ਕੋਏ, ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਇੱਕ ਬੋਲ ਆਪਾਂ ਆਮ ਪੜ੍ਹਦੇ ਹਾਂ ਵੀ ਮੈਂ ਸਾਰੇ ਦਰ ਛੱਡ ਕੇ ਹੁਣ ਤੇਰੇ ਦਰ ਤੇ ਆ ਗਿਆ, ਹੁਣ ਮੈਂ ਅਬ ਹਮ ਚੱਲੀ ਠਾਕੁਰ ਪਹਿਹਾਰ। ਧੰਨ ਗੁਰੂ ਰਾਮਦਾਸ ਸਾਹਿਬ ਦਾ ਬੋਲ ਹੈ ਦੇਵ ਗੰਧਾਰੀ ਰਾਗ ਵਿੱਚ, ਕਹਿੰਦੇ ਮੈਂ ਆਪਣੇ ਗੁਰੂ ਦੇ ਅੱਗੇ ਹਾਰ ਪਰੇ, ਹਾਰ ਪਰੇ ਉਹ ਸਵਾਮੀ ਕਹਿ ਦੁਆਰੇ, ਹਾਰ ਮੰਨ ਲਈ ਮੈਂ, ਹੁਣ ਨਹੀਂ ਭਟਕਦਾ ਮੈਂ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਤੇ ਮਹਾਰਾਜ ਨੇ ਆਖਿਆ ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਇਹਨਾਂ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ, ਇਹਨਾਂ ਭੇਟ ਕਰ ਦਿੱਤਾ, ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜ਼ਾਰ। ਲੋਕਾਂ ਦੀਆਂ ਚਤੁਰਾਈਆਂ ਵਡਿਆਈਆਂ ਮੈਂ ਅੱਗ ਵਿੱਚ ਸਾੜ ਦਿੱਤੀਆਂ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜ਼ਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਭਾਵੇਂ ਕੋਈ ਮੈਨੂੰ ਭਲਾ ਕਵੇ ਤੇ ਭਾਵੇਂ ਬੁਰਾ ਕਵੇ, ਮੈਂ ਆਪਣੇ ਆਪੇ ਨੂੰ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਹੈ, ਮੈਂ ਹੋਰ ਕਿਸੇ ਪਾਸੇ ਕੋਈ ਧਿਆਨ ਨਹੀਂ ਦਿੰਦਾ। ਗੁਰਬਿਨ ਅਵਰ ਨਾ ਜਾਣੈ ਕੋਏ। ਬਾਬਾ ਕਬੀਰ ਸਾਹਿਬ ਦਾ ਇੱਕ ਸਲੋਕ ਆਉਂਦਾ ਏ, ਉਹ ਕਹਿੰਦੇ ਨੇ ਵੀ ਮੇਰੇ ਹਾਲਾਤ ਇੱਦਾਂ ਦੇ ਹੋ ਗਏ ਨੇ ਵੀ ਮੈਂ ਗੂੰਗਾ ਹੋ ਗਿਆ, ਮੈਂ ਬਹਿਰਾ ਹੋ ਗਿਆ। ਹੁਣ ਗੂੰਗਾ ਬੰਦਾ ਬੋਲ ਨਹੀਂ ਸਕਦਾ ਤੇ ਬਹਿਰੇ ਨੂੰ ਸੁਣਦਾ ਕੋਈ ਨਹੀਂ। ਸਲੋਕ ਹੈ ਉਹਨਾਂ ਦਾ ਇੱਕ, ਆਖਿਆ ਕਬੀਰ ਗੂੰਗਾ ਹੁਆ ਬਾਬਰਾ, ਮੈਂ ਗੂੰਗਾ ਹੋ ਗਿਆ, ਮੈਂ ਮੇਰੇ ਕੋਲ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਬਾਰੇ ਬੋਲਿਆ ਹੀ ਨਹੀਂ ਜਾਂਦਾ। ਬਹਿਰਾ ਹੁਆ ਕਾਨ, ਕੰਨ ਕਰਕੇ ਮੈਂ ਬਹਿਰਾ ਹੋ ਗਿਆ, ਮੇਰੇ ਕੋਲ ਗੁਰੂ ਦੀ ਉਸਤਤ ਤੋਂ ਬਿਨਾਂ ਹੋਰ ਕਿਸੇ ਬਾਰੇ ਸੁਣਿਆ ਹੀ ਨਹੀਂ ਜਾਂਦਾ। ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ, ਪੈਰਾਂ ਤੋਂ ਮੈਂ ਪਿੰਗਲਾ ਹੋ ਗਿਆ, ਚੱਲਿਆ ਹੀ ਨਹੀਂ ਜਾਂਦਾ। ਹੁਣ ਇਸ ਗੁਰੂ ਨੂੰ ਛੱਡ ਕੇ ਹੋਰ ਕਿਸੇ ਬੰਨੇ ਜਾਇਆ ਨਹੀਂ ਜਾਂਦਾ, ਮੈਂ ਕਿੱਥੇ ਜਾਵਾਂ। ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ, ਗੁਰੂ ਨੇ ਐਸਾ ਬਾਣ ਮਾਰਿਆ, ਐਸਾ ਤੀਰ ਮਾਰਿਆ ਵੀ ਹੁਣ ਪੈਰਾਂ ਤੋਂ ਚੱਲਿਆ ਨਹੀਂ ਜਾ ਰਿਹਾ, ਕੰਨਾਂ ਤੋਂ ਸੁਣਿਆ ਨਹੀਂ ਜਾ ਰਿਹਾ, ਤੇ ਜ਼ੁਬਾਨ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ। ਇੱਕ ਗੁਰੂ ਨੂੰ ਛੱਡ ਕੇ ਹੋਰ ਕੁਝ ਨਹੀਂ ਹੋ ਰਿਹਾ। ਤੇ ਮਹਾਰਾਜ ਸਤਿਗੁਰ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਭਾਈ ਜਦੋਂ ਤੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਣਾ ਏ ਤੇ ਫਿਰ ਮੌਤ ਤੋਂ ਡਰ ਕਾਹਦਾ, ਫਿਰ ਘਬਰਾਹਟ ਕਾਹਦੀ ਹੈ। ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੇ ਮਰੇ ਸਿੱਧ ਪਾਈਐ। ਹੁਣ ਤੇ ਭਾਵੇਂ ਜਰ ਜਾਵੇ ਮਰ ਜਾਵੇ, ਪਤਾ ਹੈ ਵੀ ਸਿੱਧੀ ਤਾਂ ਮਿਲਣੀ ਹੈ। ਹੁਣ ਜਿਹੜੀ ਔਰਤ ਚਿਖਾ ਤੋਂ ਉੱਠ ਕੇ ਭੱਜ ਆਈ, ਲੋਕਾਂ ਨੇ ਸੁੱਟ ਤੇ ਉਹਨੇ ਫਿਰ ਵੀ ਦੇਣਾ, ਮਾਰ ਤੇ ਉਹਨਾਂ ਨੇ ਫਿਰ ਵੀ ਦੇਣਾ। ਵੇਖੋ ਮੌਤ ਸੂਰਮੇ ਦੀ ਵੀ ਹੁੰਦੀ ਹੈ, ਮੌਤ ਆਮ ਬੰਦੇ ਦੀ ਵੀ ਹੁੰਦੀ ਹੈ, ਪਰ ਸੂਰਮੇ ਦੀ ਮੌਤ ਨੂੰ ਲੋਕ ਵਡਿਆਉਂਦੇ ਨੇ ਕਿਉਂਕਿ ਉਹਨੇ ਆਪ ਗੱਲ ਲਾਈ ਹੁੰਦੀ ਹੈ, ਤੇ ਮੌਤ ਤੇ ਕਿਸੇ ਦੂਜੇ ਦੀ ਵੀ ਹੁੰਦੀ ਹੈ, ਉਹਦੀ ਮੌਤ ਨੂੰ ਕੋਈ ਚੇਤੇ ਨਹੀਂ ਕਰਦਾ। ਇਤਿਹਾਸ ਵਿੱਚ ਇੱਕ ਬੜੀ ਪਿਆਰੀ ਘਟਨਾ ਆਉਂਦੀ ਹੈ, ਜਦੋਂ ਨਾ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ, ਤੇ ਰਾਜੇ ਕੇਸਰੀ ਚੰਦ ਦਾ ਆਪਾਂ ਪ੍ਰਸੰਗ ਪੜ੍ਹਦੇ ਹਾਂ। ਉਹਨਾਂ ਨੇ ਇੱਕ ਸ਼ਰਾਬੀ ਹਾਥੀ ਜਿਹਦੇ ਮੱਥੇ ਉੱਤੇ ਤਵੀਆਂ ਮੜ ਕੇ, ਜਿਹਦੇ ਸਰੀਰ ਨੂੰ ਲੋਹੇ ਨਾਲ ਮੜ ਕੇ ਭੇਜਿਆ ਕਿਲੇ ਦਾ ਦਰਵਾਜ਼ਾ ਭੰਨਣ ਦੇ ਲਈ। ਉਸ ਵਕਤ ਗੁਰੂ ਸਾਹਿਬ ਦੀ ਕਚਹਿਰੀ ਦੇ ਵਿੱਚ ਸਿੱਖ ਆਇਆ, ਆਂਦਾ ਮਹਾਰਾਜ, ਉਹਨੇ ਆਣ ਕੇ ਵਾਰਤਾ ਦੱਸੀ ਸਾਰੀ, ਮੌਤ ਦੀ ਗੱਲ ਕਰਨ ਲੱਗਾ ਮੈਂ, ਉਹਨੇ ਆਣ ਕੇ ਵਾਰਤਾ ਦੱਸੀ ਸਾਰੀ, ਕਹਿੰਦਾ ਮਹਾਰਾਜ ਖੂਨੀ ਹਾਥੀ ਆ ਰਿਹਾ ਹੈ ਤੇ ਲਾਗੇ ਦੁਨੀ ਚੰਦ ਬੈਠਾ ਸੀ। ਦੁਨੀ ਚੰਦ ਕੌਣ ਸੀ? ਇਤਿਹਾਸਕ ਤੌਰ ਉੱਤੇ ਭਾਈ ਸਾਲੋ ਦਾ ਪੋਤਰਾ ਸੀ। ਭਾਈ ਸਾਲੋ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਮੰਜੀ ਜਿਹੜੀ ਪ੍ਰਥਾ ਮਹਾਰਾਜ ਨੇ ਸ਼ੁਰੂ ਕੀਤੀ ਸੀ ਨਾ, ਉਹਦਾ ਉਹ ਮੁਖੀ ਸੀ, ਗੁਰੂ ਘਰ ਦਾ ਪ੍ਰਚਾਰਕ ਸੀ। ਉਹਦਾ ਉਹ ਪੋਤਰਾ ਸੀ, ਉਹ ਵੀ ਗੁਰੂ ਘਰ ਵਿੱਚ ਹੀ ਰਹਿੰਦਾ ਸੀ, ਉੱਥੋਂ ਪ੍ਰਸ਼ਾਦਾ ਪਾਣੀ ਛਕਦਾ ਸੀ, ਤੇ ਖੁਰਾਕ ਗੁਰੂ ਘਰ ਦੇ ਵਿੱਚ ਬੜੀ ਖੁੱਲ੍ਹੀ ਸੀ, ਇਸ ਕਰਕੇ ਪਲਿਆ ਉਹ ਚੰਗਾ ਸੀ, ਸਰੀਰ ਉਹਦਾ ਚੰਗਾ ਹੱਟਾ ਕੱਟਾ ਸੀ। ਤੇ ਮਹਾਰਾਜ ਨੂੰ ਜਦੋਂ ਸਿੱਖਾਂ ਨੇ ਆਣ ਕੇ ਗੱਲ ਆਖੀ ਵੀ ਮਹਾਰਾਜ ਖੂਨੀ ਹਾਥੀ ਉਹ ਸ਼ਰਾਬ ਉਹਨੂੰ ਪਿਆਈ ਹੈ ਉਹਨਾਂ ਨੇ ਪਹਾੜੀਆਂ ਨੇ, ਤੇ ਰੱਜਿਆ ਹੋਇਆ ਇਹ, ਤੇ ਉਹਦਾ ਕਿਵੇਂ ਮੁਕਾਬਲਾ ਹੋਵੇਗਾ? ਮਹਾਰਾਜ ਨੇ ਦੁਨੀ ਚੰਦ ਵੱਲ ਹੱਥ ਕਰਕੇ ਆਖਿਆ ਆ ਵੀ ਸਾਡਾ ਗੁਰੂ ਕਾ ਸ਼ੇਰ ਬੈਠਾ। ਹੁਣ ਜਦੋਂ ਇੰਨੀ ਗੱਲ ਦੁਨੀ ਚੰਦ ਨੇ ਸੁਣੀ ਘਬਰਾ ਗਿਆ, ਘਬਰਾ ਕੇ ਤੇ ਇਤਿਹਾਸ ਨੇ ਲਿਖਿਆ ਵੀ ਰਾਤ ਹੋਈ ਨਾ ਜਦੋਂ, ਤੇ ਕਿਲੇ ਦੀ ਕੰਧ ਟੱਪ ਕੇ ਭੱਜ ਗਿਆ। ਖੈਰ ਦੂਜੀ ਵਾਰ ਤਾਂ ਤੁਹਾਨੂੰ ਪਤਾ ਹੈ ਵੀ ਭਾਈ ਬਚਿੱਤਰ ਸਿੰਘ ਫਿਰ ਗਏ ਨੇ, ਉਹਨਾਂ ਨੇ ਜਾ ਕੇ ਲੜਾਈ ਲੜੀ ਹੈ। ਭਾਈ ਬਚਿੱਤਰ ਸਿੰਘ ਜਿਹੜਾ ਹੈ ਉਹ ਲੜਾਈ ਲੜਦਾ ਹੈ, ਜਿੱਤਦਾ ਹੈ, ਉਹਦੀ ਜਿਹੜੀ ਮੌਤ ਹੈ ਉਹ ਬਾਅਦ ਵਿੱਚ ਹੁੰਦੀ ਹੈ, ਆਪਾਂ ਨੂੰ ਉਹ ਇਤਿਹਾਸਕ ਵੱਖਰਾ ਹੈ, ਉਹਦੇ ਬਾਰੇ ਪਤਾ ਹੈ। ਹੁਣ ਇਹ ਜਿਹੜਾ ਦੁਨੀ ਚੰਦ ਘਰੇ ਭੱਜਾ ਸੀ ਨਾ, ਜਦੋਂ ਘਰੇ ਗਿਆ ਤੇ ਰਾਤ ਨੂੰ ਮੰਜੇ ਤੇ ਸੁੱਤਾ, ਅੱਧੀ ਰਾਤ ਉੱਠਿਆ ਤੇ ਪੈਰ ਨੂੰ ਸੱਪ ਡੰਗ ਗਿਆ, ਮਰ ਗਿਆ। ਅੱਛਾ, ਇਹਨੂੰ ਕਈ ਵਾਰ ਨਾ ਇੱਦਾਂ ਨਾ ਲਓ ਵੀ ਗੁਰੂ ਸਾਹਿਬ ਨੇ ਕੋਈ ਐਸਾ ਕਰਤਾ। ਗੁਰੂ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਗੁਰੂ ਕਿਸੇ ਦਾ ਬੁਰਾ ਨਹੀਂ ਚਿਤਵਦਾ। ਇਹ ਮੇਰੇ ਵਰਗੇ ਹੁੰਦੇ ਨੇ, ਆਪਣੇ ਵਰਗੇ ਹੁੰਦੇ ਨੇ, ਵੀ ਅਸੀਂ ਜਿਹੜਾ ਸਾਡੇ ਅਕੋਰਡਿੰਗ ਨਹੀਂ ਹੁੰਦਾ ਆਪਾਂ ਉਹਦਾ ਕੀ ਚਿਤ ਵਧੇ ਹਾਂ, ਮੰਦਾ ਚ ਗੁਰੂ ਨਹੀਂ ਕਿਸੇ ਦਾ ਮੰਦਾ ਚਿਤ ਉਹਦਾ। ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਗੁਰੂ ਤੇ ਸਾਰਿਆਂ ਦਾ ਭਲਾ ਮਨਾਉਂਦਾ ਹੈ। ਗੁਰੂ ਕਹਿੰਦਾ ਸਾਰਿਆਂ ਦਾ ਹੀ ਭਲਾ ਹੋਵੇ, ਕੋਈ ਗੱਲ ਨਹੀਂ ਭਾਈ। ਫਰੀਦਾ ਜੌਂਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਸਾਨੂੰ ਤੇ ਸਮਝਾਇਆ ਜਾਂਦਾ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਚਲੋ ਜੀ, ਕੁਦਰਤ ਨੇ ਐਸਾ ਵਰਤਾਰਾ, ਅੱਛਾ ਕੁਦਰਤ ਵਿੱਚ ਕੁਝ ਵੈਸੀ ਅਜੀਬ ਘਟਨਾਵਾਂ ਵਾਪਰਦੀਆਂ ਨੇ। ਜਦੋਂ ਨਾ ਮਹਾਰਾਜਾ ਰਣਜੀਤ ਸਿੰਘ ਅੰਤਾਂ ਦਾ ਬਿਮਾਰ ਹੋਇਆ ਤੇ ਨਿਹਾਲ ਸਿੰਘ ਅਟਾਰੀ ਵਾਲੇ ਨੇ ਅਰਦਾਸ ਕੀਤੀ, ਇੱਕ ਇਤਿਹਾਸ ਵਿੱਚ ਲਿਖਿਆ ਮਿਲਦਾ, ਨਿਹਾਲ ਸਿੰਘ ਅਟਾਰੀ ਵਾਲੇ ਨੇ ਆਖਿਆ ਵੀ ਇਹ ਅਕਾਲ ਪੁਰਖ ਇਹਦੀ ਬੜੀ ਲੋੜ ਹੈ ਜੀ, ਤੇ ਜਿਵੇਂ ਸੁਭਾਵਕ ਜੀ ਦੇ ਨਾਲ ਤੁਹਾਡਾ ਪ੍ਰੇਮ ਪਿਆਰ ਹੋਵੇ ਤੇ ਬੰਦਾ ਕਹਿੰਦਾ ਵੀ ਇਹਦੀ ਜਗ੍ਹਾ ਤੇ ਮੈਨੂੰ ਮੌਤ ਆ ਜਾਵੇ, ਮੈਂ ਮਰ ਜਾਵਾਂ। ਇਤਿਹਾਸ ਨੇ ਦਰਜ ਕੀਤਾ ਹੈ ਵੀ ਕੁਦਰਤ ਦੀ ਕਰਨੀ ਐਸੀ ਸੀ, ਨਿਹਾਲ ਸਿੰਘ ਅਟਾਰੀ ਵਾਲਾ ਮਰ ਗਿਆ ਤੇ ਰਣਜੀਤ ਸਿੰਘ ਬਚ ਗਿਆ, ਕੁਦਰਤ ਦੀ ਕਰਨੀ ਐਸੀ। ਜਿਹੜਾ ਤੁਸੀਂ ਸਥਾਨ ਹੈ ਨਾ ਫਤਿਹਗੜ੍ਹ ਸਾਹਿਬ, ਕਰਮ ਸਿੰਘ ਸਟੋਰੀਆਂ ਦੀ ਇੱਕ ਬੁੱਕ ਹੈ, ਉਹਨੂੰ ਪੜ੍ਹਿਓ। ਜਿਹੜਾ ਫਤਿਹਗੜ੍ਹ ਸਾਹਿਬ ਦਾ ਸਥਾਨ ਹੈ, ਜੇ ਸਿੱਖ ਨੇ ਇਹਦੀ ਸੇਵਾ ਕੀਤੀ ਹੈ, ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ, ਦੁਨੀਆਂ ਵਿੱਚ ਅਜੀਬ ਕਿਸਮ ਦੀਆਂ ਅਰਦਾਸਾਂ ਵਿੱਚੋਂ ਅਰਦਾਸ ਹੈ ਵੀ ਉਸ ਸਿੱਖ ਨੇ ਇਹ ਗੱਲ ਆਖੀ ਸੀ। ਉਹ ਕਹਿੰਦਾ ਬਾਬਾ ਮੇਰੇ ਘਰ ਦੇ ਵਿੱਚ ਔਲਾਦ ਨਾ ਹੋਵੇ ਕੋਈ, ਜਿਹਨੇ ਫਤਿਹਗੜ੍ਹ ਸਾਹਿਬ ਦਾ ਸਥਾਨ ਦੀ ਸੇਵਾ ਕਰਾਈ। ਅੱਛਾ ਹੁਣ ਕਿਉਂਕਿ ਨਾਲ ਨਾਲ ਚਲੋ ਆਪਾਂ ਜਿਹੜਾ ਹਰ ਕੀ ਪੌੜੀ ਵਾਲੇ ਬੰਨੇ ਪੱਥਰ ਲੱਗਾ ਨਾ, ਉੱਥੇ ਲਿਖਿਆ ਬਾਬਾ ਪ੍ਰੇਮ ਸਿੰਘ ਮੁਰਾਲਾ, ਉਹਨਾਂ ਨੇ ਸੇਵਾ ਕਰਾਈ। ਉਹ ਫਤਿਹਗੜ੍ਹ ਸਾਹਿਬ ਦੀ ਜਿਹਨੇ ਸਿੱਖ ਨੇ ਜਿਹਨੇ ਸੇਵਾ ਕਰਾਈ ਹੈ, ਉਸ ਸਿੱਖ ਨੇ ਇੱਕ ਅਰਦਾਸ ਕੀਤੀ ਵੀ ਮਹਾਰਾਜ ਮੇਰੇ ਘਰ ਦੇ ਵਿੱਚ ਔਲਾਦ ਨਾ ਹੋਵੇ ਕੋਈ ਵੀ। ਉਹਨੂੰ ਪੁੱਛਦੇ ਨੇ ਕਿਉਂ, ਕਹਿੰਦਾ ਜੇ ਮੇਰੇ ਘਰ ਦੇ ਵਿੱਚ ਔਲਾਦ ਹੋ ਗਈ ਤੇ ਮੇਰੀ ਔਲਾਦ ਨੇ ਦੁਨੀਆਂ ਨੂੰ ਇਹ ਗੱਲ ਆਖਣੀ ਵੀ ਜੇ ਸਾਡਾ ਪਿਓ ਨਾ ਹੁੰਦਾ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਵੀ ਨਹੀਂ ਸੀ ਬਣਨਾ। ਕਹਿੰਦਾ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਦੁਨੀਆਂ ਉੱਤੇ ਕੋਈ ਇਹ ਗੱਲ ਆਖੇ ਵੀ ਜਿਹੜਾ ਉਹ ਫਤਿਹਗੜ੍ਹ ਸਾਹਿਬ ਦਾ ਸਥਾਨ ਹੈ ਉਹ ਮੇਰੇ ਬਜ਼ੁਰਗ ਨੇ ਬਣਾਇਆ। ਅੱਛਾ ਕੁਦਰਤ ਦੀ ਖੇਡ ਐਸੀ ਹੈ, ਉਹਦੇ ਘਰ ਵਿੱਚ ਵਾਕਈ ਕੋਈ ਔਲਾਦ ਨਹੀਂ ਹੈਗੀ, ਉਹਦੇ ਘਰ 'ਚ ਕੋਈ ਔਲਾਦ ਨਹੀਂ। ਮਤਲਬ ਇਹ ਵਰਤਾਰੇ ਨੇ ਕੁਦਰਤ ਵਿੱਚ ਵਾਪਰਦੇ ਨੇ, ਪਰ ਤੁਸੀਂ ਉਹਦੀ ਭਾਵਨਾ ਵੇਖੋ। ਅਸੀਂ ਤਾਂ ਨਿੱਕੀ ਜਿਹੀ ਚੀਜ਼ ਕੋਈ ਡੋਨੇਟ ਕਰ ਦਈਏ ਤੇ ਅਗਲੇ ਦਿਨ ਅਸੀਂ ਆਣ ਕੇ ਪੁੱਛਦੇ ਹਾਂ ਵੀ ਸਾਡੇ ਵਾਲੀ ਕਿੱਥੇ ਹੈ, ਹੁੰਦਾ ਨਾ ਇੱਦਾਂ? ਲੋਕ ਲੜ ਪੈਂਦੇ ਨੇ, ਕਈ ਗ੍ਰੰਥੀਆਂ ਨਾਲ ਲੜ ਪੈਂਦੇ ਨੇ ਪ੍ਰਬੰਧ। ਜਿਹੜੀ ਚੀਜ਼ ਤੁਸੀਂ ਗੁਰਦੁਆਰੇ ਰੱਖ ਗਏ ਨਾ ਸਾਧ ਸੰਗਤ ਜੀ, ਉਹ ਹੁਣ ਤੁਹਾਡੀ ਨਹੀਂ ਰਹਿ ਗਈ, ਉੱਥੇ ਤੁਹਾਡਾ ਕੋਈ ਦਾਅਵਾ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੀ ਆਪਾਂ ਕਹਿੰਦੇ ਸੇਵਾ ਕਰਾਈ। ਚਲੋ ਹਰ ਬੰਦੇ ਦੀ ਇੱਕ ਆਪਣੀ ਮੱਤ ਹੁੰਦੀ, ਉਹਦੇ ਅਕੋਰਡਿੰਗ ਉਹ ਕੰਮ ਕਰਦਾ। ਹਾਂ, ਨਿਰਣਾ ਕੀਤਾ ਜਾ ਸਕਦਾ ਹੈ ਵੀ ਕਿਹਦਾ ਲਾਭ ਹੋਇਆ ਕਿਹਦਾ ਨੁਕਸਾਨ ਹੋਇਆ। ਹਰ ਬੰਦਾ ਆਪਣੇ ਆਪ ਨੂੰ ਸੁਧਾਰਦਾ ਹੈ, ਉਹਦੇ ਅੰਦਰ ਇੱਕ ਨਵੀਂ ਵਿਚਾਰ ਸਮਾਂ ਪਾ ਕੇ ਆਉਂਦੀ ਵੀ ਹੈ। ਉੱਥੇ ਉਹਨੇ ਲਿਖਿਆ ਜੀ, ਉਹ ਕਹਿੰਦੇ ਜੀ ਰਣਜੀਤ ਸਿੰਘ ਨੇ ਸੇਵਾ ਕਰਾਈਏ, ਇੱਥੇ ਲਿਖਦੀ ਹੈ ਕੁਝ। ਉਹ ਕਹਿੰਦਾ ਨਹੀਂ ਲਿਖਣਾ, ਇੱਥੇ ਨਹੀਂ ਲਿਖਿਆ ਜਾਵੇਗਾ। ਪਰ ਚਲੋ ਜਿਹੜੇ ਰੁਕਣ ਵਾਲੇ ਸੀ ਉਹ ਨਹੀਂ ਰੁਕੇ, ਉਹ ਕਹਿਣ ਲੱਗੇ ਨਹੀਂ ਲਿਖਾਉਣਾ ਤੇ ਪਵੇਗਾ। ਤੇ ਉਹਨੇ ਲਿਖਿਆ ਵੀ ਇਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਆਪਣਾ ਪਰਮ ਸੇਵਕ ਜਾਣ ਕੇ ਮੇਰੇ ਕੋਲੋਂ ਸੇਵਾ ਲੈ ਲਈ, ਸੇਵਾ ਲੈ ਲਈ, ਨਹੀਂ ਤੇ ਮੇਰੀ ਇੰਨੀ ਸਮਰੱਥਾ ਨਹੀਂ ਸੀ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਈ ਵਾਰ ਹੰਕਾਰ ਵਿੱਚ, ਈਗੋ ਵਿੱਚ, ਉਹ ਜਿਹੜੀ ਕੀਤੀ ਹੋਈ ਸੇਵਾ ਉਹ ਵੀ ਗਵਾ ਲੈਂਦੇ ਹਾਂ। ਨਹੀਂ, ਸੇਵਾ ਕਰ ਤੋਏ ਨਿਹਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਸੇਵਾ ਕਰਦਿਆਂ ਨਿਹਕਾਮੀ ਹੋ ਗਿਆ ਉਹਨੂੰ ਰੱਬ ਮਿਲ ਗਿਆ। ਸੇਵ ਕੀਤੀ ਸੰਤੋਖ ਹੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ ਨ ਪਾਣੀ ਥੋੜਾ ਖਾਇਆ। ਤੇ ਇੱਕ ਬਾਬੇ ਨੇ ਇਹ ਵੀ ਗੱਲ ਆਖਿਆ ਸੀ, ਮਤ ਥੋੜੀ ਸੇਵ ਗਵਾਈ ਹੈ, ਥੋੜੀ ਮਤ ਕਰਕੇ ਬੰਦਾ ਸੇਵਾ ਵੀ ਗਵਾ ਲੈਂਦਾ ਕਈ ਵਾਰ। ਮੈਂ ਬੇਨਤੀ ਕਰਨ ਲੱਗਾ, ਗੁਰਦੇਵ ਸੱਚੇ ਪਾਤਸ਼ਾਹ ਦੀ ਬਾਣੀ ਦਾ ਇਹ ਬੋਲ, ਇਹਦੇ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਤੂੰ ਇਸ ਰਾਹ ਤੇ ਚੱਲਿਆ ਹੈ, ਤੇ ਇੱਕ ਤੇ ਇਹ ਰਾਹ ਐਸਾ ਹੈ, ਮਾਰਗ ਕਠਿਨ ਹੈ, ਖੰਨਿਓ ਤਿੱਖੀ ਵਾਲੀ ਖੇਡ ਹੈ, ਹੁਣ ਡੋਲੀ ਨਾ ਉੱਥੇ ਚੱਲ ਪਾਉਣ। ਬੋਲ ਰੱਖਿਆ ਬਾਬੇ ਨੇ, ਆਖਿਆ ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ। ਪ੍ਰਗਟ ਹੋ ਕੇ ਨੱਚਣਾ ਪੈਂਦਾ, ਪ੍ਰਗਟ ਹੋ ਕੇ ਨੱਚਣ ਦਾ ਮਤਲਬ ਕੀ ਹੈ? ਇਹ ਕਹਿੰਦਾ ਨਾ ਬਾਣੀ ਦੇ ਵਿੱਚ ਵਾਕ, ਜਬ ਨਾਚੀ ਤਬ ਘੂੰਗਟ ਕੈਸਾ, ਮਟਕੀ ਫੋੜ ਨਿਰਾਰੀ। ਅੱਛਾ ਕੋਈ ਸ਼ਰਮਾ ਕੇ ਨੱਚ ਸਕਦਾ? ਨੱਚਿਆ ਹਮੇਸ਼ਾ ਹੀ ਬਸ਼ਰਮ ਹੋ ਕੇ ਜਾਂਦਾ, ਸ਼ਰਮੀਲਾ ਬੰਦਾ ਕਦੀ ਨਹੀਂ ਨੱਚ ਸਕਦਾ। ਨੱਚਣ ਲਈ ਬਸ਼ਰਮ ਹੋਣਾ ਜ਼ਰੂਰੀ ਹੈ, ਪਰਵਾਹ ਛੱਡਣੀ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਦੇ ਰਾਹ ਉੱਤੇ ਚੱਲਿਆ ਹੈ ਤੇ ਪ੍ਰਗਟ ਹੋ, ਲੋਭੀ ਪ੍ਰਗਟ ਹੋ ਜਾਂਦਾ ਸਾਰਿਆਂ ਦੇ ਸਾਹਮਣੇ, ਲੋਭ ਹੈ ਉਹਦੇ ਅੰਦਰ, ਤੂੰ ਵੀ ਪ੍ਰਗਟ ਹੋ। ਜੇ ਸੱਚ ਦੇ ਰਾਹ ਨੂੰ ਤੂੰ ਕਮਾ ਰਿਹਾ ਹੈ ਤੇ ਫਿਰ ਘਬਰਾਈ ਨਾ ਸਾਹਮਣੇ, ਜੇ ਸੱਚਾ ਹੈ ਤੇ ਸੱਚ ਹੈ, ਫਿਰ ਰਸਤੇ ਵਿੱਚ ਕਠਿਨਾਈਆਂ ਆਉਣ, ਮੁਸੀਬਤਾਂ ਆਉਣ ਤੇ ਕੋਈ ਗੱਲ ਨਹੀਂ। ਮਨ ਰੇ ਛੱਡੋ ਪਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ। ਆਖਿਆ ਐਵੇਂ ਮਾਇਆ ਦੇ ਵਿੱਚ ਨਾ ਖੁਬਿਆ ਫਿਰ, ਵੀ ਤੈਨੂੰ ਪ੍ਰਵਾਹ ਦੋਵੇਂ ਬੰਨਾ ਹੀ ਆ। ਪਿੱਛੇ ਜੇ ਸਾਡਾ ਇੱਕ ਗਿਆਨੀ ਉਹ ਅਕਾਲ ਤਖ਼ਤ ਦੇ ਜਹੇਦਾਰ ਰਹੇ ਨੇ, ਉਹ ਕਹਿੰਦੇ ਜੀ ਤੁਰ ਤੇ ਪਈਏ ਇਸ ਰਾਹ ਤੇ, ਲੋਕ ਨਹੀਂ ਤੁਰਨ ਪੈ ਤੁਰਨ ਦਿੰਦੇ। ਤੇ ਮੈਂ ਆਖਿਆ, ਮੈਂ ਗਿਆਨੀ ਜੀ ਤੁਰਨਾ ਹੋਵੇ ਨਾ ਜਿਹਨਾਂ ਨੇ, ਉਹਨਾਂ ਨੂੰ ਫਿਰ ਪ੍ਰਵਾਹ ਕੋਈ ਨਹੀਂ ਹੁੰਦੀ, ਫਿਰ ਲੋਕ ਨਹੀਂ ਅਟਕਾ ਸਕਦੇ ਉਹਨਾਂ ਨੂੰ, ਫਿਰ ਤੇ ਅਗਲੇ ਅਟਕ ਦਰਿਆ ਪਾਰ ਕਰ ਗਏ, ਇਹ ਤਾਂ ਚੀਜ਼ ਹੀ ਕੀ ਹੈ। ਉਹ ਕਹਿੰਦੇ ਤੁਰ ਤੇ ਪਈਏ ਪਰ ਲੋਕ ਇੱਦਾਂ ਕਰਨਗੇ। ਮੈਂ ਕਿਹਾ ਅਸਲ 'ਚ ਮਸਲਾ ਨੌਕਰੀ ਦਾ ਹੈ, ਅਸੀਂ ਆਪਣੀਆਂ ਕਮਜ਼ੋਰੀਆਂ ਵਾਲੇ ਝਾਤੀ ਨਹੀਂ ਨਾ ਮਾਰਦੇ, ਵੀ ਜਿਹੜੇ ਤੁਰੇ ਉਹਨਾਂ ਦੇ ਉਹਨਾਂ ਨੂੰ ਤੇ ਮੌਤ ਵੀ ਅਟਕ ਨਹੀਂ ਲਾ ਸਕੀ, ਤੁਸੀਂ ਕਿਹੜੀ ਗੱਲ ਕਰ ਰਹੇ ਹੋ। ਪ੍ਰਗਟ ਹੋ ਗਿਆ ਕਬੀਰ, ਪ੍ਰਗਟ ਹੋ ਗਿਆ। ਪ੍ਰਗਟ ਦਾ ਮਤਲਬ ਹੁੰਦਾ ਉਜਾਗਰ ਹੋ ਜਾਓ, ਜਿੱਦਾਂ ਦੇ ਵੀ ਉਜਾਗਰ ਹੋ ਜਾਓ। ਮਨ ਰੇ ਛੱਡੋ ਪਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ। ਸਤਿਗੁਰੂ ਨੇ ਕਿਹਾ ਸੂਰ ਕੇ ਸਨਮੁਖ ਰਣ ਤੇ ਡਰ ਪੈ। ਬੰਦਾ ਜੰਗੇ ਮੈਦਾਨ ਵਿੱਚ ਹੋਵੇ, ਸੂਰਮੇ ਸਾਹਮਣੇ ਖਲੋਤੇ ਹੋਣ, ਹੁਣ ਡਰਨ ਦੀ ਲੋੜ ਨਹੀਂ, ਹੁਣ ਸਿੱਧਾ ਹੋ ਕੇ ਟੱਕਰ। ਤੇ ਮੈਂ ਦੁਨੀ ਚੰਦ ਦੀ ਗੱਲ ਕਰ ਰਿਹਾ ਸੀ, ਘਰ ਗਿਆ, ਸੱਪ ਲੜਿਆ, ਮੌਤ ਹੋ ਗਈ। ਅਗਲੇ ਦਿਨ ਉਹਦਾ ਸੰਸਕਾਰ ਸੀ ਤੇ ਲੋਕ ਮੜੀਆਂ ਤੇ ਖਲੋ ਕੇ ਥੂ ਥੂ ਕਰਦੇ ਸੀ। ਆਖਿਆ ਭੱਜ ਕੇ ਆਇਆ, ਬੇਮੁੱਖ ਹੋਇਆ, ਮੌਤ ਤੇ ਫਿਰ ਵੀ ਆ ਗਈ। ਤੇ ਜੇ ਹਾਥੀ ਨਾਲ ਟੱਕਰ ਲੈਂਦੇ ਆ ਮੌਤ ਆ ਜਾਂਦੀ ਤੇ ਤਵਾਰੀਖ ਵਿੱਚ ਨਾਂ ਲਿਖਿਆ ਜਾਣਾ ਸੀ ਵੀ ਦੁਨੀ ਚੰਦ ਨੇ ਮੁਕਾਬਲਾ ਕੀਤਾ। ਮੌਤ ਤੋਂ ਭੱਜਿਆ ਨਹੀਂ ਜਾ ਸਕਦਾ, ਮੌਤ ਫਿਰ ਵੀ ਆ। ਮੌਤ ਮੌਤ ਸੂਰਮੇ ਦੀ ਵੀ ਹੁੰਦੀ ਹੈ ਤੇ ਮੌਤ ਆਮ ਲੋਕਾਂ ਦੀ ਵੀ ਹੁੰਦੀ ਹੈ। ਆਮ ਲੋਕਾਂ ਨੂੰ ਇੱਦਾਂ ਮੌਤ ਲੈ ਜਾਂਦੀ ਹੈ ਜਿਵੇਂ ਕੋਈ ਕੀੜਾ ਉੱਠਿਆ, ਮਰ ਗਿਆ, ਖਤਮ ਹੋ ਗਈ। ਪਰ ਮਹਾਨ ਲੋਕਾਂ ਨੂੰ ਰਹਿੰਦੀ ਦੁਨੀਆਂ ਤੱਕ ਸੰਸਾਰ ਚੇਤੇ ਰੱਖਦਾ, ਮੌਤ ਦੋਵਾਂ ਨੂੰ ਆਉਂਦੀ। ਬਚਿੱਤਰ ਸਿੰਘ ਨੂੰ ਵੀ ਆ ਗਈ, ਉਦੋਂ ਨਹੀਂ ਆਈ ਤੇ ਬਾਅਦ ਵਿੱਚ ਆ ਗਈ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਕੋਟਲਾ ਨਿਹੰਗ ਖਾਨ ਉਹਦੀ ਹਵੇਲੀ ਦੇ ਵਿੱਚ ਉਹ ਚੜ੍ਹਾਈ ਕਰ ਗਏ। ਮੌਤ ਦੁਨੀ ਚੰਦ, ਦੋਵਾਂ ਦੀ ਮੌਤ ਮੌਤ ਵਿੱਚ ਫਰਕ ਹੈ। ਕੱਪੜਾ ਉਸੇ ਦੁਕਾਨ ਤੋਂ ਕਫਨ ਦਾ ਵੀ ਮਿਲਦਾ, ਉਸੇ ਦੁਕਾਨ ਤੋਂ ਪੱਗ ਦਾ ਵੀ ਮਿਲਦਾ। ਕੱਪੜਾ ਤੇ ਕੱਪੜਾ ਹੀ ਹੁੰਦਾ, ਜਿਹੜਾ ਸਿਰ ਤੇ ਵੱਜ ਗਿਆ ਉਹ ਹੋਰ ਹੁੰਦਾ ਹੈ ਤੇ ਜਿਹੜਾ ਉੱਤੇ ਲੈ ਕੇ ਕੋਈ ਲੇਟ ਗਿਆ ਉਹ ਹੋਰ ਹੈ। ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਕਾਮ ਕ੍ਰੋਧ ਸੂਰ ਕੇ ਸਨਮੁਖ ਰਨ ਤੇ ਡਰਪੈ, ਸਤੀ ਕੇ ਸਾਂਚੇ ਭਾਂਡੇ। ਸਤੀ ਹੋਣਾ ਹੋਵੇ ਤੇ ਹੁਣ ਭਾਂਡੇ ਨਾ ਇਕੱਠੇ ਕਰਨ ਲੱਗ ਪਾ, ਬਹਾਨੇ ਜੇ ਨਾ ਬਣਾ ਵੀ ਹੁਣ ਮੈਂ ਘੜੀ ਭਾਂਡੇ ਨਾ ਸਾਂਭ ਲਵਾਂ। ਉਹ ਨਹੀਂ ਭਾਈ, ਹੁਣ ਚਿਖਾ ਤੇ ਬਹਿਣ ਦਾ ਵੇਲਾ ਆ ਗਿਆ, ਹੁਣ ਭਾਂਡੇ ਸਾਂਭਣ ਦਾ ਵੇਲਾ ਨਹੀਂ ਹੈ। ਅਖੀਰਲੀਆਂ ਤੁਕਾਂ ਨੇ, ਕਾਮ ਕ੍ਰੋਧ ਮਾਇਆ ਕੇ ਲੀਨੇ, ਇਹ ਬਿਦ ਜਗਤ ਬਿਗੂਤਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਸੰਸਾਰ ਕਾਮ ਕ੍ਰੋਧ ਵਾਸ਼ਨਾਵਾਂ ਹੰਕਾਰ ਵਿੱਚ ਫਸਿਆ ਹੋਇਆ ਹੈ ਤੇ ਆਪਣੇ ਆਪ ਨੂੰ ਤਬਾਹ ਕਰ ਰਿਹਾ। ਕਹੇ ਕਬੀਰ ਰਾਜਾ ਰਾਮ ਨਾ ਛੋਡੋ, ਕਬੀਰ ਸਾਹਿਬ ਕਹਿੰਦੇ ਨੇ ਮੈਂ ਰਾਜੇ ਰਾਮ ਨੂੰ ਨਹੀਂ ਛੱਡਦਾ, ਮੈਂ ਰਾਜੇ ਰਾਮ ਨਾਲ ਸਾਂਝ ਬਣਾਈ ਹੈ, ਸਗਲ ਊਚ ਤੇ ਉੱਚਾ। ਵੇਖੋ ਜੀ, ਉੱਚਿਆਂ ਨਾਲ ਸਾਂਝ ਲਾਈਏ ਤੇ ਬੰਦਾ ਉੱਚਾ ਹੋ ਜਾਂਦਾ ਹੈ, ਉੱਚੇ ਨਾਲ ਤੁਹਾਡੀ ਸਾਂਝ ਹੋਵੇ ਤੇ ਬੰਦਾ ਆਪਣੇ ਆਪ ਹੀ ਉੱਚਾ ਹੋ ਜਾਂਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਰਾਜਾ ਰਾਮ ਜਿਹੜਾ ਸਭ ਤੋਂ ਉੱਚਾ ਹੈ, ਮੈਂ ਉਹਦੇ ਨਾਲ ਸਾਂਝ ਬਣਾਈ ਹੈ, ਮੈਂ ਉਹਦੇ ਦਰ ਨੂੰ ਛੱਡਦਾ ਨਹੀਂ। ਸ਼ੇਖ ਫਰੀਦ ਸਾਹਿਬ ਨੇ ਆਖਿਆ ਸੀ, ਆਖਿਆ ਇਸ ਦਰ ਨੂੰ ਜੇ ਛੱਡ ਕੇ ਮੈਂ ਹੋਰ ਕਿਸੇ ਦਰ ਤੇ ਜਾਵਾਂ ਮੇਰੀ ਜਾਨ ਨਿਕਲ ਜਾਵੇ। ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਸੋ ਗੁਰੂ ਸ਼ਬਦ ਦੇ ਲੜ ਲੱਗੀਏ। ਧੰਨ ਗੁਰੂ ਗ੍ਰੰਥ ਸਾਹਿਬ ਦਾ ਦਰ ਸਭ ਤੋਂ ਵੱਡਾ ਹੈ, ਇਹਦੇ ਲੜ ਲੱਗੀਏ। ਸੋ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਕ੍ਰਿਸ਼ਨ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਅੱਜ ਜਿੱਥੇ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੇ ਜੀਵਨ 'ਤੇ ਜੋ ਹੈ ਝਾਤ ਪਾਈ ਹੈ, ਉਸ ਦੇ ਨਾਲ ਨਾਲ ਹੀ 1984 ਦੇ ਜੋ ਆਪਣੇ ਸ਼ਹੀਦ ਹਨ ਉਹਨਾਂ ਨੂੰ ਵੀ ਆਪਣੇ ਰੂਪ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਨਾਲ ਗੁਰਸ਼ਬਦ ਦੀ ਵਿਚਾਰ ਲੈ ਕੇ ਸਾਡੇ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਦਾ ਵੀ ਵਰਣਨ ਕੀਤਾ ਹੈ। ਅੱਜ ਦੇ ਜੋ ਦੀਵਾਨ ਹਨ ਉਹ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਹਨ। ਘੱਲੂਘਾਰਿਆਂ ਦੇ ਵਿੱਚੋਂ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸਨ, ਸਵੇਰੇ ਵੀ ਮੈਂ ਗੱਲ ਕੀਤੀ ਸੀ, ਬਹੁਤ ਕੁਛ ਨਿਕਲਦਾ ਹੈ। ਪਹਿਲਾ ਵਾ ਘੱਲੂਘਾਰਾ ਜੋ 1700 ਜਿਵੇਂ ਭੁੱਲਦਾ ਨਹੀਂ ਤਾਂ ਬਾਅਦ ਦੇ ਵਿੱਚ ਹੋਇਆ, ਅਤੇ ਉਸ ਦੇ ਵਿੱਚੋਂ ਕੀ ਨਿਕਲਿਆ, ਜਿਸ ਦੇ ਵਿੱਚ 10,000 ਸਿੱਖ ਮਾਰੇ ਗਏ ਸੀ, ਉਹਦੇ ਵਿੱਚੋਂ ਮਿਸਲਾਂ ਦਾ ਸ਼ੁਰੂਆਤ ਹੋਈ। 2 ਸਾਲ ਬਾਅਦ ਹੀ ਜੋ ਸੀ ਉਹ ਮਿਸਲਾਂ ਦੀ ਸ਼ੁਰੂਆਤ ਹੋ ਗਈ। ਇਸੇ ਤਰ੍ਹਾਂ ਜੋ 1762 ਵਾਲਾ ਵੱਡਾ ਘੱਲੂਘਾਰਾ ਹੋਇਆ, ਉਸ ਤੋਂ ਤਕਰੀਬਨ 35 ਸਾਲ ਬਾਅਦ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ। ਇਸੇ ਹੀ ਤਰ੍ਹਾਂ ਜਿਹੜਾ 84 ਵਾਲਾ ਵੱਡਾ ਘੱਲੂਘਾਰਾ, ਜਿਹੜਾ ਜਿਸ ਨੂੰ ਅਸੀਂ ਘੱਲੂਘਾਰੇ ਦਾ ਨਾਂ ਦਿੰਦੇ ਹਾਂ, ਇਹ ਹੋਇਆ। ਇਸ ਵਿੱਚੋਂ ਜਿੱਥੇ ਬਹੁਤ ਕੁਛ ਸਾਡਾ ਨੁਕਸਾਨ ਵੀ ਹੋਇਆ, ਉਹਦੇ ਵਿੱਚੋਂ ਚੰਗਾ ਵੀ ਬਹੁਤ ਨਿਕਲਿਆ। ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸ ਰਿਹਾ ਸੀ ਕਿ ਇੱਥੇ ਬਹੁਤ ਪ੍ਰਦੇਸ਼ਾਂ ਸਿੱਖਾਂ ਦਾ ਜਿਹੜਾ ਸੀ ਪੰਜਾਬ ਦਾ, ਪੰਜਾਬ ਨੂੰ ਬਿਲਕੁਲ ਸੀਲ ਕਰ ਦਿੱਤਾ ਗਿਆ ਸੀ, ਅਤੇ ਜੋ ਬਾਹਰਲੇ ਸਿੱਖਾਂ ਦਾ ਸੀ ਇੱਥੇ ਇਕੱਠ ਹੋਇਆ। ਵੈਨਕੂਵਰ ਦੇ ਵਿੱਚ ਬਹੁਤ ਵੱਡੇ ਇਕੱਠ ਹੋਏ, ਲੰਡਨ ਦੇ ਵਿੱਚ ਹੋਏ, ਹੋਰਨਾਂ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਜੋ ਸੀ ਬਹੁਤ ਵੱਡੇ ਵੱਡੇ ਸਿੱਖਾਂ ਦੇ ਇਕੱਠ ਹੋਏ। ਪਰ 1984 ਤੋਂ ਬਾਅਦ 1918-19 ਦੇ ਵਿੱਚ ਜੋ ਬਾਹਰਲੇ ਸਿੱਖਾਂ ਦਾ ਸਾਡੀ ਪਹਿਚਾਣ ਹੋਈ, ਸਾਨੂੰ ਪਾਕੀ ਕਹਿ ਕੇ ਜੋ ਪਹਿਲਾਂ ਪੁਕਾਰਿਆ ਜਾਂਦਾ ਸੀ, ਸਾਨੂੰ ਪਾਕੀ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਸੀ, ਅਤੇ ਸਾਡੇ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਕਹਿ ਦਿੱਤਾ, ਤੇਰੀ ਜੋ ਮਿਨਿਸਟਰੀ ਹੈ ਉਹਦੇ ਨਾਲੋਂ ਮੇਰੀ ਮਿਨਿਸਟਰੀ ਦੇ ਵਿੱਚ ਜ਼ਿਆਦਾ ਸਿੱਖ ਮਿਨਿਸਟਰ ਹਨ, ਸਿੱਖ ਨਾਂ ਲੈ ਕੇ ਕੀਤਾ। ਉਹ ਵੀ 1984 ਦੇ ਘੱਲੂਘਾਰੇ ਦੇ ਵਿੱਚੋਂ ਨਿਕਲੀ ਹੋਈ ਗੱਲ ਸੀ, ਜਦੋਂ ਅਸੀਂ ਪਾਕੀ ਤੋਂ ਸਿੱਖ ਬਣੇ। ਸੋ ਇਹ ਚੀਜ਼ਾਂ ਜਿਹੜੀਆਂ ਘੱਲੂਘਾਰੇ ਹਨ, ਇਹਨਾਂ ਦੇ ਵਿੱਚੋਂ ਬਹੁਤ ਕੁਛ ਚੰਗਾ ਵੀ ਨਿਕਲਦਾ ਹੈ। ਠੀਕ ਹੈ, ਨੁਕਸਾਨ ਸਾਨੂੰ ਬਹੁਤ ਹੁੰਦਾ, ਸਾਨੂੰ ਪੇ ਪ੍ਰਾਈਸ ਜਿਹੜੀ ਬਹੁਤ ਪੇ ਕਰਨੀ ਪੈਂਦੀ ਹੈ, ਪਰ ਹਮੇਸ਼ਾ ਹੀ ਜਦੋਂ ਇਤਿਹਾਸ 'ਤੇ ਝਾਤੀ ਮਾਰਦੇ ਹਾਂ ਤਾਂ ਇਹਨਾਂ ਘੱਲੂਘਾਰਿਆਂ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਚੰਗਾ ਹੀ ਨਿਕਲਿਆ ਹੈ ਅਖੀਰ 'ਤੇ ਆ ਕੇ। ਠੀਕ ਹੈ, ਪ੍ਰਾਈਸ ਸਾਨੂੰ ਜ਼ਰੂਰ ਪੇ ਕਰਨੀ ਪਈ। ਸੋ ਇੱਕ ਵਾਰੀ ਫਿਰ ਭਾਈ ਗੁਰਚਰਨ ਸਿੰਘ ਦਾ ਬਹੁਤ ਬਹੁਤ ਧੰਨਵਾਦ, ਅਤੇ ਹੁਣ ਭਾਈ ਜਸਵਿੰਦਰ ਸਿੰਘ ਜੀ ਆਪ ਜੀ ਦੇ ਨਾਲ 10-15 ਮਿੰਟ ਵਾਸਤੇ ਜੋ ਹੈ ਕੀਰਤਨ ਦੀ ਸਾਂਝ ਪਾਉਣਗੇ, ਕਿਉਂਕਿ ਜੋ ਸਮਾਂ ਸੀ ਉਹ ਢਾਡੀ ਵੀਰਾਂ ਦਾ ਸੀ, ਉਹ ਥੋੜ੍ਹਾ ਜਿਹਾ ਬਿਜ਼ੀ ਹਨ ਦੂਸਰੇ ਪਾਸੇ, ਅਤੇ ਜਿੰਨਾ ਚਿਰ ਉਹ ਉੱਧਰੋਂ ਵਿਹਲੇ ਹੋ ਕੇ ਨਹੀਂ ਆਉਂਦੇ ਉਹਨਾਂ ਚਿਰ ਭਾਈ ਸਾਹਿਬ ਜੀ ਪਾਸੋਂ ਆਪਾਂ ਜੋ ਹੈ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਕੀਰਤਨ ਦੀ ਇਤਨਿਕ ਸੇਵਾ ਪ੍ਰਵਾਨ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸ਼ਰਣ ਕਰੀਏ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਜਸਵਿੰਦਰ ਸਿੰਘ ਹੁਣਾਂ ਦੇ ਕੀਰਤਨੀ ਜਥੇ ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਸੋ ਹੁਣ ਢਾਡੀ ਵੀਰ ਪਹੁੰਚ ਚੁੱਕੇ ਹਨ। ਖਿਮਾ ਦੇ ਜਾਚਕ ਹਾਂ ਕਿ ਸਕੈਜੂਲ ਦੇ ਅਨੁਸਾਰ ਜੋ ਥੋੜ੍ਹਾ ਚਿਰ ਇਹਨਾਂ ਦੇ ਕਿਤੇ ਹੋਰ ਜਿਵੇਂ ਸੀ ਅਤੇ ਥੋੜ੍ਹਾ ਕੁ ਲੇਟ ਹੋ ਗਏ ਹਨ। ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ, ਦੀਵਾਨ ਦੇ ਅਖੀਰ ਦੇ ਉੱਤੇ ਸਵੇਰ ਦੇ ਦੀਵਾਨਾਂ ਦੇ ਵਿੱਚ ਜੋ ਢਾਡੀ ਵੀਰ ਹਨ ਹਾਜ਼ਰੀ ਭਰਦੇ ਹਨ, ਭਾਈ ਜਸਵੰਤ ਸਿੰਘ ਜੀ ਜੋਸ਼ ਪਿਛਲੇ ਕੋਈ 7-8 ਮਹੀਨੇ ਤੋਂ ਸਾਡੇ ਪਾਸ ਇੱਥੇ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਦੇ ਨਾਲ ਜੋ ਸਿੱਖ ਇਤਿਹਾਸ ਹੈ ਉਹ ਸਾਂਝਾ ਕਰਦੇ ਆ ਰਹੇ ਹਨ। ਬੜਾ ਇਹਨਾਂ ਦਾ ਡੀਪ, ਬਹੁਤ ਡੂੰਘਾ ਗਿਆਨ ਹੈ ਇਹਨਾਂ ਨੂੰ ਸਿੱਖ ਧਰਮ ਬਾਰੇ, ਸਿੱਖ ਇਤਿਹਾਸ ਬਾਰੇ ਅਤੇ ਸਿੱਖ ਕੌਮ ਬਾਰੇ ਅਤੇ ਸਿੱਖ ਕਲਚਰ ਬਾਰੇ। ਜਦੋਂ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਪਿਛਲੇ 7-8 ਮਹੀਨਿਆਂ ਤੋਂ ਸੁਣਦੇ ਆ ਰਹੇ ਹਾਂ ਤਾਂ ਇਹਨਾਂ ਦੇ ਪ੍ਰਸੰਗ ਬਹੁਤ, ਇਹਨਾਂ ਦੇ ਵਿੱਚੋਂ ਸਾਨੂੰ ਕੁਝ ਸਿੱਖਣ ਨੂੰ ਵੀ ਮਿਲਿਆ ਅਤੇ ਨਾਲ ਬਹੁਤ ਇਹਨਾਂ ਦੀ ਖੋਜ ਦਾ ਵਿਸ਼ਾ ਜੋ ਹੈ ਉਹ ਕਮਾਲ ਦਾ ਹੈ। ਨਵੀਆਂ ਨਵੀਆਂ ਗੱਲਾਂ, ਨਵੇਂ ਨਵੇਂ ਪਿੰਡਾਂ ਦੇ ਇਤਿਹਾਸ ਕੋਈ ਜੋ ਹਨ, ਬੰਦਿਆਂ ਦੇ ਜੋ ਉਹਨਾਂ ਦੇ ਪਿਛੋਕੜ ਹੈ, ਜੋ ਉਹਨਾਂ ਦਾ ਇਤਿਹਾਸ ਹੈ, ਇਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਅਤੇ ਬੜੀ ਡੂੰਘਾਈ ਦੇ ਵਿੱਚ ਜਾ ਕੇ ਸਾਨੂੰ ਜੋ ਹੈ ਸਰਵਣ ਕਰਵਾਇਆ। ਅੱਜ ਇਹਨਾਂ ਦਾ ਇਹ ਆਖਰੀ ਦੀਵਾਨ ਹੈ, ਇਸ ਤੋਂ ਬਾਅਦ ਇਹਨਾਂ ਨੇ ਚਲੇ ਜਾਣਾ ਵਾਪਸ। ਜੁਲਾਈ ਦੇ ਵਿੱਚ ਜਾ ਕੇ ਇੰਡੀਆ ਦੇ ਵਿੱਚ ਇਹਨਾਂ ਦੇ ਦੀਵਾਨ ਹਨ, ਉੱਥੇ ਹਾਜ਼ਰੀਆਂ ਭਰਨੀਆਂ ਹਨ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਿ ਜਿੱਥੇ ਸਾਡੇ ਗਿਆਨ ਵਿੱਚ ਵੀ ਵਾਧਾ ਕੀਤਾ ਅਤੇ ਨਾਲ ਸੰਗਤਾਂ ਨੂੰ ਵੀ ਜੋ ਹੈ ਇਤਿਹਾਸ ਦੇ ਪ੍ਰਸੰਗ ਜੋ ਹਨ ਬੜੇ ਸੱਜੇ ਤਰੀਕੇ ਦੇ ਨਾਲ ਜੋ ਸਰਵਣ ਕਰਵਾਏ ਹਨ। ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਕਿਰਪਾ ਕਰਨ ਅਤੇ ਇਹ ਜਥੇ ਦਾ ਜ਼ਰੂਰ ਆਪਾਂ ਦਰਸ਼ਨ ਕਰਾਂਗੇ। ਸੋ ਇੱਕ ਵਾਰੀ ਫਿਰ ਸੰਗਤਾਂ ਵੱਲੋਂ, ਗੁਰਦੁਆਰਾ ਸਾਹਿਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ 1 ਵਜੇ ਤੱਕ ਮੈਂ ਬਹੁਤਾ ਸਮਾਂ ਨਹੀਂ ਲੈਣਾ ਇਹਨਾਂ ਪਾਸੋਂ ਜੋ ਹੈ ਆਪਾਂ ਅੱਜ, ਕਿਉਂਕਿ 1984 ਦਾ ਜੋ ਹੈ ਘੱਲੂਘਾਰਾ, ਉਸ ਦੇ ਸੰਬੰਧ ਦੇ ਵਿੱਚ ਵੀ ਇਹ ਦੀਵਾਨ ਸਜਾਏ ਗਏ ਹਨ ਅਤੇ ਇਹਨਾਂ ਪਾਸੋਂ ਆਪਾਂ ਜੋ ਹੈ ਇਤਿਹਾਸ ਦੀਆਂ ਗੱਲਾਂ ਬਾਤਾਂ ਜੋ ਹੈ ਸਰਵਣ ਕਰਦੇ ਹਾਂ। ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ। ਭਾਈ ਜਸਵੰਤ ਸਿੰਘ ਜੀ ਜੋਸ਼ ਜੋ ਕਿ ਅੱਜ ਇਹਨਾਂ ਦਾ ਆਖਰੀ ਦੀਵਾਨ ਹੈ, ਇਹਨਾਂ ਪਾਸੋਂ ਜੋ ਹੈ ਆਪਾਂ ਢਾਡੀ ਕਲਾ ਦੇ ਰੂਪ ਵਿੱਚ ਸਿੱਖ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ। ਜ਼ਿੰਦਗੀ ਦੇ ਕੁਝ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਛਰਨ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ, ਇਹ ਸਫਲੇ ਹੋ ਰਹੇ ਨੇ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਦੇ ਪ੍ਰਤੱਖ ਦਰਸ਼ਨ ਵੀ ਕਰ ਰਹੇ ਹੋ। ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਵਿੱਚ ਤਿਲ ਫੁੱਲ ਪਾਇਆ, ਸਤਿਗੁਰ ਦਰ ਪ੍ਰਵਾਨ ਕਰਨ ਹਰੇਕ ਮਨੁੱਖ ਨੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਅਸੀਂ ਵੀ ਅਰਦਾਸ ਕਰਦੇ ਕਿ ਵਾਹਿਗੁਰੂ ਤੁਹਾਡੀਆਂ ਅਰਦਾਸਾਂ ਸਤਿਗੁਰ ਦਰ ਪ੍ਰਵਾਨ ਕਰਨ, ਤੁਹਾਨੂੰ ਚੜ੍ਹਦੀਆਂ ਕਲਾਂ ਵਾਲਾ ਸਤਿਗੁਰ ਜੀਵਨ ਬਖਸ਼ਿਸ਼ ਕਰੇ। ਦੋ ਸ੍ਰੀ ਅਖੰਡ ਪਾਠਾਂ ਦੇ ਭੋਗ ਪਏ ਨੇ। ਇੱਕ ਅਖੰਡ ਪਾਠ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਅੰਦਰ ਉਹਨਾਂ ਦੇ ਸੇਵਾਦਾਰਾਂ ਨੇ ਆਰੰਭ ਕਰਵਾਏ ਸਨ। ਜੀਵਨ ਬਹੁਤ ਉੱਚਾ ਸੁੱਚਾ ਹੈ। ਤੁਸੀਂ ਜਿੰਨੇ ਬੈਠੇ ਹੋ ਝੁਕਾਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸੀਸ। ਕੁਝ ਆਖਣ ਦਾ, ਕੁਝ ਕਹਿਣ ਦਾ, ਕੁਝ ਬੋਲਣ ਦਾ ਸਾਨੂੰ ਆਗਿਆ ਬਖਸ਼ੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪੰਜਾਬੀ ਦਾ ਸ਼ਾਇਰ ਲਿਖਦਾ ਕਹਿੰਦਾ, ਪਰੇ ਸੁੱਟ ਜਹਾਨ ਦੀ ਬਾਦਸ਼ਾਹੀ, ਕਿਤਾਬਾਂ ਪੜ੍ਹ ਪੜ੍ਹ ਕੇ ਗਿਆਨ ਗੂੜ ਬਣ ਜਾ, ਜੇ ਫਿਰ ਤੈਂ ਬਣਨਾ ਤੇ ਗੁਰੂ ਨਾਨਕ ਦੇ ਸੰਗਤ ਦੇ ਚਰਨਾਂ ਦੀ ਧੂੜ ਬਣ ਜਾ। ਮੇਰੇ ਲਾਗੇ ਮੇਰੇ ਕੋਲ ਦੋ ਵਿਸ਼ੇ ਆਏ ਨੇ ਤੇ ਮੈਂ ਆਪਣਾ ਵਿਸ਼ਾ ਜਿਹੜਾ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਬਦਲਾ ਕਿਵੇਂ ਲਿਆ, ਇਹ ਮੈਂ ਇਤਿਹਾਸ ਦੇ ਵਰਕੇ ਤੁਹਾਡੇ ਸਨਮੁੱਖ ਰੱਖਣੇ ਸੀ ਤੇ ਮੈਂ ਕੋਸ਼ਿਸ਼ ਕਰਾਂਗਾ ਇਹਦੇ ਵਿੱਚੋਂ ਵੀ ਮੈਂ ਇੱਕ ਦੋ ਚੀਜ਼ਾਂ ਕਹਿ ਜਾਵਾਂ। ਇੱਕ ਤਾਂ 84 ਦੇ ਘੱਲੂ ਘਾਰੇ ਦੀ ਮੈਂ ਕੁਝ 2 ਦੀ ਪੁਆਇੰਟ ਗੱਲ ਕਰਾਂਗਾ। ਇੱਕ ਮੈਂ ਸ਼ੁਰੂਆਤ ਵਿੱਚ ਉਹਨਾਂ ਵਿਦਵਾਨਾਂ ਦੀ ਵੀ ਗੱਲ ਕਰਕੇ ਜਾਵਾਂ ਜਿਹਨਾਂ ਦੇ ਸੇਵਾਦਾਰਾਂ ਨੇ ਜਿਹਨਾਂ ਦਾ ਅਖੰਡ ਪਾਠ ਯਾਦ ਵਿੱਚ ਮਨਾਇਆ। 1882 ਅੰਦਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਾਬਾ ਪ੍ਰੇਮ ਸਿੰਘ ਹੁਣਾਂ ਨੇ ਜਨਮ ਲਿਆ ਏ। ਅਜੇ 2.5 ਮਹੀਨੇ ਦੇ ਹੋਏ ਸੀ ਜਦੋਂ ਮਾਤਾ ਅਕਾਲ ਚਲਾਣਾ ਕਰ ਗਈ ਤੇ ਹੁਣ ਜਿਹੜੀ ਮਾਂ ਦਾ ਬੱਚਾ ਛੋਟਾ ਹੋਵੇ ਤੇ ਮਾਂ ਅਕਾਲ ਚਲਾਣਾ ਕਰ ਜਾਏ ਤੇ ਬੱਚੇ ਦਾ ਬਚਪਨ, ਇਹ ਮੇਰੀਆਂ ਮਾਤਾਵਾਂ ਤੇ ਮੇਰੇ ਵੀਰ ਚੰਗੀ ਤਰ੍ਹਾਂ ਜਾਣਦੇ ਹੋ ਉਹਦਾ ਬਚਪਨ ਕਿੱਦਾਂ ਦਾ ਲੰਘਦਾ। ਬਹੁਤ ਦੁੱਖਦਾਈ ਅੱਤ ਦੀਆਂ ਦੁੱਖਾਂ ਚ ਮਾਤਾ ਨਿਹਾਲ ਕੌਰ, ਇਹ ਉਹ ਪਰਿਵਾਰ ਸੀ। ਮੈਂ ਇੱਕ 2 ਦੀ ਪੁਆਇੰਟ ਤੁਹਾਡੇ ਸਨਮੁੱਖ ਰੱਖਣਾ, ਮੈਂ ਇੱਕ ਚੀਜ਼ ਢਾਡੀ ਜਿੱਥੇ ਕੋਲੋਂ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਅੰਦਰ ਕਹਾਉਣੀ ਹੈ। ਇਹਨਾਂ ਮਹਾਂਪੁਰਸ਼ਾਂ ਨੇ ਮਰਿਆਦਾ ਵੱਲ ਬਹੁਤ ਧਿਆਨ ਦਿੱਤਾ, ਬਹੁਤ ਜ਼ਿਆਦਾ। ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿਧਾਂਤ, ਇੱਕ ਗੁਰੂ ਨਾਨਕ ਮਹਾਰਾਜ ਦੀ ਮਰਿਆਦਾ। ਥੋੜ੍ਹਾ ਜਿਹਾ ਜ਼ਿਕਰ ਆਪਾਂ ਪਹਿਲਾਂ ਇੱਕ ਦਿਨ ਮੈਂ ਕੀਤਾ ਸੀ ਤਕਰੀਬਨ ਅੱਜ ਤੋਂ 2-3 ਕੁ ਮਹੀਨੇ ਪਹਿਲਾਂ, ਮਹਾਰਾਜਾ 2 ਦੀ ਪੁਆਇੰਟ ਕਿ ਜਦੋਂ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰ ਦਿੰਦੇ ਸੀ, ਜਿਵੇਂ ਅੱਜ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ਼ਾਮ ਤਿਕਰ ਜਦੋਂ ਗੁਰੂ ਗ੍ਰੰਥ ਸਾਹਿਬ ਸੁਖਾਸਨ ਨਹੀਂ ਹੁੰਦਾ, ਉਦੋਂ ਚੌਰ ਨਹੀਂ ਸੀ ਕਰਦੇ ਹੁੰਦੇ, ਬਿਲਕੁਲ ਚੌਰ ਨਹੀਂ ਸੀ ਹੁੰਦਾ। ਰਾਗੀਆਂ ਨੇ ਕੀਰਤਨ ਕਰਨਾ, ਆਪਣੀ ਆਪਣੀ ਚੌਂਕੀ ਲਾਉਣੀ, 6 ਚੌਂਕੀਆਂ ਦਰਬਾਰ ਸਾਹਿਬ ਲੱਗਦੀਆਂ ਨੇ, ਆਸਾ ਕੀ ਵਾਰ ਦੀ ਚੌਂਕੀ, ਜੈਰ ਸ਼੍ਰੀ ਦੀ ਚੌਂਕੀ, ਕਲਿਆਣ ਦੀ ਚੌਂਕੀ, ਸੋਧਰ ਦੀ ਚੌਂਕੀ, ਬਲਾਵਲ ਦੀ ਚੌਂਕੀ, ਇਹ ਚੌਂਕੀਆਂ ਲੱਗਦੀਆਂ ਨੇ। ਹਰਿਮੰਦਰ ਸਾਹਿਬ ਵਿੱਚ ਇੱਕ ਮਰਿਆਦਾ ਏ, ਅੰਗਰੇਜ਼ਾਂ ਨੇ ਉਸ ਵੇਲੇ ਕਿ ਬਣਾਇਆ ਸੀ ਅਮਲੇ ਦਸਤੂਰ, ਚਿਰਾਗੀਏ, ਘੜਿਆਲੀਏ, ਅਰਦਾਸੀਏ, ਇਹਨਾਂ ਦਾ ਵਿੱਚ ਜ਼ਿਕਰ ਕੀਤਾ ਉਹ ਹਜੇ ਤੱਕ ਕਿਤਾਬ ਮਾਰਕੀਟ ਵਿੱਚ ਮਿਲਦੀ ਹੈ। ਇਹ ਨਹੀਂ ਮੈਨੂੰ ਪਤਾ ਵੀ ਤੁਸੀਂ ਪੜ੍ਹੀ ਕਿ ਨਹੀਂ ਪੜ੍ਹੀ, ਅੰਗਰੇਜ਼ਾਂ ਨੇ ਇਹ ਮਹੰਤਾਂ ਕੋਲੋਂ ਲਿਖਵਾਈ ਸੀ, ਮਹੰਤ ਸੇਵਾ ਸਿੰਘ ਨੇ ਲਿਖੀ ਹੈ। ਉਸ ਕਿਤਾਬ ਦਾ ਨਾਂ ਹੈ ਦਸਤੂਰ ਏ ਅਮਲ। ਜਦੋਂ ਪ੍ਰਕਾਸ਼ ਮਾਨ ਕਰਨਾ ਉਹਨੇ ਕੁ ਦੇਰ ਤੱਕ ਚੌਰ ਕਰਨਾ, ਜਦੋਂ ਹੁਕਮਨਾਮਾ ਲੈ ਲਿਆ ਤੇ ਪਾਠੀ ਸਿੰਘ ਉੱਠ ਕੇ ਚਲੇ ਜਾਂਦੇ ਸੀ, ਕੋਈ ਸੇਵਾਦਾਰ ਨਹੀਂ। ਜਦੋਂ ਸ਼ਾਮ ਨੂੰ ਸੋਧਰ ਦੀ ਚੌਂਕੀ ਲੱਗਣੀ, ਜਦੋਂ ਪਤਾ ਵੀ ਹੁਣ ਰਹਿ ਰਸ ਦੀ ਬਾਣੀ ਪੜ੍ਹਨੀ ਹੈ, ਤੇ ਫੇਰ ਆਉਣਾ ਪਾਠੀ ਸਿੰਘ ਨੇ। ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਅੰਮ੍ਰਿਤਸਰੋਂ ਆਏ, ਤਕਰੀਬਨ ਜਿਹੜੀ ਉਹ ਪ੍ਰਬੰਧਕ ਕਮੇਟੀ ਸੀ, ਕਈ ਕੁਝ ਉਹਨਾਂ ਨੇ ਉਸ ਵੇਲੇ ਉਹਨਾਂ ਕੁ ਦਿਨਾਂ ਵਿੱਚ ਕੀਤਾ, ਮੰਗਲ ਵੀ ਕੱਢਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲੋਂ ਫੋਟੋ ਵੀ ਹਜੇ ਤੱਕ ਸਾਂਭੀ ਪਈ ਹੈ। ਜਦੋਂ ਮੰਗਲ ਕੱਢਿਆ ਤੇ ਉਸ ਵੇਲੇ ਤਕਰੀਬਨ ਬਹੁਤ ਵਿਦਵਾਨ ਬੰਦੇ, ਕਈ ਇਲਾਕਿਆਂ ਦੇ ਆਪਣੇ ਆਪਣੇ, ਜਿਹਨਾਂ ਨੂੰ ਜਿਹੜੇ ਸਿੱਖੀ ਨਾਲ ਪਿਆਰ, ਗੁਰੂ ਨਾਨਕ ਦੇ ਸਿਧਾਂਤ ਨਾਲ ਪਿਆਰ ਕਰਦੇ ਸੀ, ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ। ਉਹਨਾਂ ਵਿੱਚ 22 ਇਹ ਮਹਾਂਪੁਰਸ਼ ਨੇ ਜਿਹੜੇ ਗੁਰੂ ਨਾਨਕ ਦੇ ਸਿਧਾਂਤ ਉੱਤੇ ਪਹਿਰਾ ਦਿੰਦੇ ਸੀ। ਇਹਨਾਂ ਨੇ ਜਦੋਂ ਇਜਲਾਸ ਰੱਖਿਆ ਸ਼੍ਰੋਮਣੀ ਕਮੇਟੀ ਨੇ, ਕਹਿੰਦੇ ਭਾਈ ਮੰਗਲ ਨਾ ਕੱਢੋ। ਆ ਮੈਂ ਹੁਣ ਬੀਬੀਆਂ ਨੂੰ ਦੱਸਣ ਲੱਗਾ ਮੰਗਲ ਕਹਿੰਦੇ ਕਿਹਨੂੰ ਹੈ, ਕਿਉਂਕਿ ਆਮ ਬੰਦੇ ਨੂੰ ਨਹੀਂ ਪਤਾ ਵੀ ਮੰਗਲ ਕਹਿੰਦੇ ਕਿਹਨੂੰ ਆ। ਜਿਵੇਂ ਆਪਾਂ ਪੜ੍ਹਦੇ ਹਾਂ ਬਈ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਦਲ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਏਦਾਂ ਲਿਖ ਦਿੱਤਾ ਸੀ, ਹੇਰ ਫੇਰ ਕਰ ਦਿੱਤੀ ਸੀ। ਤੁਸੀਂ ਅੱਜ ਵੀ ਕਦੇ ਤੁਹਾਡੇ ਪਿੰਡਾਂ ਵਿੱਚ ਇੱਕ ਕੈਸਟ ਵੱਜਦੀ ਹੈ, ਮੈਂ ਸਬੂਤ ਵੀ ਦੇ ਦਿੰਦਾ ਤੁਹਾਨੂੰ, ਸ਼ਾਇਦ ਉਹਦਾ ਨਾਂ ਰਤਨ ਸਿੰਘ ਸੇਠੀ ਆ, ਉਹ ਜਿਹੜੀ ਰਿਕਾਰਡ ਕੀਤੀ ਉਹ ਤੁਹਾਡੇ ਆਮ ਪੰਜਾਬ ਦੇ ਗੁਰਦੁਆਰਿਆਂ 'ਚ ਵੱਜਦੀ ਆ। ਉਹ ਰਹਿ ਰਸ ਜਪਜੀ ਸਾਹਿਬ ਉਹਨਾਂ ਨੇ ਰਿਕਾਰਡ ਕੀਤਾ ਹੋਇਆ। ਮੈਂ ਥੋੜ੍ਹੀ ਜਿਹੀ ਤਰਜ ਵੀ ਦੱਸ ਦਿੰਦਾ ਤੁਹਾਨੂੰ, ਥੋੜ੍ਹੀ ਛੇਤੀ ਯਾਦ ਆ ਜਾਓ। ਦੁੱਖ ਦਾਰੂ ਸੋਰੋ ਪਿਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ, ਜਾਹੋ ਕਰੀ ਨਾ ਹੋਈ, ਬਰਿਹਾਰੀ ਕੁਦਰ ਮਸੀਆਂ ਆਹ ਲੈ ਆ। ਉਸ ਹੁਣ ਚੇਤਾ ਆ ਗਿਆ ਹੁਣ ਸਾਰਿਆਂ ਨੂੰ, ਉਹਦੇ ਵਿੱਚ ਮੰਗਲ ਬਦਲਿਆ ਆ। ਕਰਿਓ ਨੋਟ, ਤੁਸੀਂ 20 ਵਾਰੀ ਸੁਣੀ ਹੋਣੀ ਉਹ ਕੈਸਟ, 20 ਵਾਰੀ ਗੁਰਦੁਆਰਾ 'ਚ ਹਜੇ ਤੱਕ ਵੱਜ ਰਹੀ ਹੈ। ਉਸ ਕੈਸਟ ਅੰਦਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਕਾਰਡ ਕਰਵਾਈ ਸੀ, ਉਹਦੇ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਆਨੰਦ ਏਦਾਂ ਆ। ਇਹ ਹੁਣ ਨੋਟ ਕਰ ਲਿਓ, ਜਦ ਮਰਜ਼ੀ ਤੁਸੀਂ ਕਲਿੱਕ ਕਰਕੇ ਯੂਟਿਊਬ 'ਤੇ ਕੱਢ ਲਿਓ, ਪਾ ਲਿਓ, ਜਦ ਮਰਜ਼ੀ ਹੁਣ ਨੋਟ ਕਰ ਲਈਓ। ਇਹ ਸੰਤ ਬਾਬਾ ਪ੍ਰੇਮ ਸਿੰਘ ਹੁਣਾਂ ਨੇ ਜਦੋਂ ਜਾ ਕੇ ਇਜਲਾਸ ਵਿੱਚ ਖੜੇ ਹੋਏ ਨਾ, ਜਦੋਂ ਜਾਣ ਲੱਗੇ ਸੰਗਤ ਹੱਥ ਜੋੜ ਕੇ ਖੜ ਗਈ, ਕਹਿੰਦੇ ਮਹਾਂਪੁਰਸ਼ੋ ਇੱਕ ਬੇਨਤੀ ਕਰਨੀ ਹੈ। ਇਹ ਮਹਾਂਪੁਰਸ਼ੋ ਨੇ ਜਦੋਂ ਹਜ਼ੂਰ ਸਾਹਿਬ ਗਏ, ਬੜਾ ਜਾਤ ਪਾਤ ਦਾ ਹੁੰਦਾ ਸੀ ਹਜ਼ੂਰ ਸਾਹਿਬ ਵਿੱਚ, ਜਿਹੜੇ ਉਹ ਦੱਖਣੀ ਸਿੱਖ ਸੀ ਨਾ, ਉਹ ਨੀਵੀਆਂ ਉੱਚੀਆਂ ਬਰਾਦਰੀਆਂ ਨੂੰ ਬਹੁਤ ਛੂਆਛਾਤ ਕਰਦੇ ਸੀ। ਇਹ ਸੰਤ ਬਾਬਾ ਪ੍ਰੇਮ ਸਿੰਘ ਉਹਨਾਂ ਨੇ ਉੱਥੇ ਬਹੁਤ ਲਵਾਣੀਆਂ ਸਿੰਘਾਂ ਨੂੰ ਨਾਲ ਲੈ ਕੇ ਉੱਥੇ ਮਰਿਆਦਾ ਲਾਗੂ ਕਰਵਾਈ ਸੀ। ਏਦਾਂ ਨੇ ਵੀ ਸੌਖੀ ਹੋ ਗਏ, ਡੰਡੇ ਨਾਲ ਕਰਵਾਈ, ਡੰਡੇ ਨਾਲ, ਕਿਉਂਕਿ ਐਨ ਪੂਰੇ ਖੜਦੇ। ਕੋ ਜਿਹੜੇ ਬੰਦੇ ਨੇ ਕਿਸੇ ਲਈ ਕੁਝ ਕੀਤਾ, ਉਸ ਬੰਦੇ ਦੀ ਯਾਦ ਮਨਾਈ ਜਾਂਦੀ ਹੈ। ਨਹੀਂ ਤਾਂ ਆਮ ਜਿਹੜਾ ਮਨੁੱਖ ਦੁਨੀਆਂ 'ਤੇ ਆਇਆ, ਉਹ ਜਦੋਂ ਅਗਨ ਭੇਟ ਕਰ ਦਿੱਤਾ, ਉਹਦਾ ਮੁੜ ਕੇ ਕੋਈ ਨਾਂ ਨਹੀਂ ਲੈਂਦਾ, ਨਾ ਉਹ ਬੰਦਾ ਮੁੜ ਕੇ ਆਉਂਦਾ, ਉਹਦੀ ਗਏ ਹੋਈ ਦੀ ਯਾਦ ਆਉਂਦੀ, ਯਾਰ ਦੁਨੀਆ ਮਨਾਉਂਦੀ ਜਿਵੇਂ ਇਹਨਾਂ ਨੇ ਮਨਾਈ। ਹੁਣ ਜਦੋਂ ਜਾਣ ਲੱਗੇ ਸੰਗਤਾਂ ਨੇ ਆ ਕੇ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਸ਼ੋ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਡੀ, ਕਹਿੰਦੇ ਦੱਸੋ। ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਸਿਰ ਸ਼ਾਹ ਪਾਤਸ਼ਾਹ ਨਹਿਚਲ ਚੌਰ ਛਤ। ਕਹਿੰਦੇ ਜਾਂ ਤਾਂ ਪੰਕਤੀਆਂ ਨੂੰ ਬਾਹਰ ਕੱਢ ਦੇਵੋ ਤੇ ਜਾਂ ਫਿਰ ਇਹਦੇ ਤੇ ਪਹਿਰਾ ਦੇਵੋ। ਮਹਾਂਪੁਰਸ਼ਾਂ ਦੇ ਗੱਲ ਖੁੱਭ ਗਈ, ਖੁੱਭ
1: ਜਿਹੜਾ ਅਜਲਾਸ ਰੱਖਿਆ ਸੀ ਸ਼੍ਰੋਮਣੀ ਕਮੇਟੀ ਦਾ, ਉਹ ਕਿਸੇ ਹੋਰ ਵਿਸ਼ੇ ਤੇ ਸੀ। ਜਦ ਜਾ ਕੇ ਚੌਂਕੜਾ ਮਾਰਿਆ ਨੇ ਇਹਨਾਂ ਨੇ ਇਹੀ ਵਿਸ਼ਾ ਰੱਖਿਆ। ਜਿਹੜੇ ਬਾਕੀ ਦੇ ਮੈਂਬਰ ਸੀ ਨਾ 175, ਉਹ ਸਾਰੇ ਉੱਠ ਕੇ ਕਹਿਣ ਲੱਗੇ, ਕਹਿੰਦੇ ਜਿਵੇਂ ਤੁਸੀਂ ਕਹਿੰਦੇ ਆ ਉਵੇਂ ਹੋ ਜਾਓ, ਇੱਕ ਵਾਰੀ ਮਤਾ ਪਾ ਦਿਓ। ਖੜੇ ਹੋ ਕੇ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਨੇ ਮਤਾ ਪਾ ਦਿੱਤਾ ਵੀ ਜਦੋਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਹੋ ਗਏ, ਜਿੰਨੀ ਦੇਰ ਤੱਕ ਸੁੱਖ ਆਸਣ ਨਹੀਂ ਹੁੰਦੇ, ਹਰਿਮੰਦਰ ਸਾਹਿਬ ਚੌਰ ਅਟਲ ਕਰ ਦਿੱਤਾ, ਪੱਕਾ ਕਰ ਦਿੱਤਾ ਵੀ ਚੌਰ ਹੋਇਆ ਕਰੂਗਾ। ਕਹਿੰਦੇ ਇਕੱਲੇ ਦਰਬਾਰ ਸਾਹਿਬ ਨਹੀਂ, ਕਿਸੇ ਦੇ ਘਰ, ਹੋਰ ਕਿਸੇ ਗੁਰਦੁਆਰੇ, ਜਿੰਨੀ ਦੇਰ ਤੱਕ ਕੀਰਤਨ ਹੁੰਦਾ ਸੰਗਤ ਬੈਠੀ ਏ, ਚੌਰ ਲਾਜ਼ਮੀ ਏ। ਇੱਕ ਸਿੱਖ ਪੰਥ ਨੂੰ ਦੇਣ ਵਾ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬੜੀ ਮਰਜ਼ਾਦਾ ਤੇ ਪਹਿਰਾ ਦਿੱਤਾ, ਬਹੁਤ ਪਹਿਰਾ ਦਿੱਤਾ। ਤਕਰੀਬਨ ਜਦੋਂ ਮਾਤਾ ਨਿਹਾਲ ਕੌਰ ਗੁਜ਼ਰ ਗਈ ਤਾਂ ਬਚਪਨ ਪਿਤਾ ਨੂੰ ਵੀ ਪਤਾ ਸੀ ਵੀ ਪਾਲਣਾ ਕਿੱਦਾਂ, ਤੇ ਬਾਬੇ ਨੇ ਰੂੜ ਸਿੰਘ ਨੇ ਪ੍ਰੇਮ ਸਿੰਘ ਹੁਣਾਂ ਨੂੰ ਬੜੇ ਲਾਡਾ ਨਾਲ ਪਾਲਿਆ। ਹੁਣ ਬਿਰਧ ਅਵਸਥਾ ਏ, ਫਿਰ ਪਿੰਡ ਵਿੱਚੋਂ ਤਿੰਨ ਬੀਬੀਆਂ ਉਹ ਕਹਿੰਦੀਆਂ ਸਾਡੇ ਬੱਚੇ ਦਾ ਹਮ ਉਮਰ ਵਾ, ਉਹਨਾਂ ਦੋ ਬੀਬੀਆਂ ਦੇ ਕੁੱਖ ਦਾ ਦੁੱਧ ਚੁੰਘ ਕੇ ਛਾਤੀ ਦਾ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜਵਾਨ ਹੋਏ ਆ। ਕਿਸੇ ਨੂੰ ਇੱਕ ਨਹੀਂ ਮਿਲਦੀ, ਤਿੰਨ ਮਿਲੀਆਂ ਔਰ ਦੁੱਧ ਵੀ ਚੰਗਾਇਆ। ਇਹਨਾਂ ਤਿੰਨਾਂ ਦੇ ਮੇਰੇ ਕੋਲ ਨਾਂ ਵੀ ਪਏ ਨੇ, ਤਿੰਨਾਂ ਦੇ ਹੀ ਪਏ ਨੇ। ਇਹ ਦੇਣ ਹੈ। ਹੁਣ ਬਾਬਾ ਪ੍ਰੇਮ ਸਿੰਘ ਹੁਣਾਂ ਨੇ ਜੋ ਕੁਝ ਕੀਤਾ, ਹਜ਼ੂਰ ਸਾਹਿਬ ਸੰਗਤਾਂ ਨੂੰ ਲਿਜਾ ਕੇ ਲਿਜਾਣਾ ਕਿਹਨਾਂ ਨੂੰ, ਜਿਹਨਾਂ ਕੋਲ ਮਾਇਆ ਨਹੀਂ ਸੀ ਹੁੰਦੀ, ਗਰੀਬਾਂ ਨੂੰ। ਸਿੱਖੀ ਪ੍ਰਚਾਰ ਕਿੱਥੇ ਕੀਤਾ? ਗਰੀਬਾਂ ਚ। ਅੱਜ ਵੀ ਕਿਤੇ ਸਾਡੇ ਸਿਗਲੀਗੜ ਜਿਹੜੇ ਗਰੀਬ ਝੋਂਪੜੀਆਂ ਬਣਾ ਕੇ ਬੈਠੇ, ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਉਹਨਾਂ ਨੂੰ ਸਾਂਭ ਲਵੇ ਨਾ, ਪਰ ਨਹੀਂ, ਉਹਨਾਂ ਦਾ ਧਿਆਨ ਨਹੀਂ ਇਸ ਪੱਖ ਨੂੰ। ਉਹ ਮਾਇਆ ਤਾਂ ਬਥੇਰੀ ਸੰਭਾਲਦੇ ਆ, ਪਰ ਸਿੱਖ ਨਹੀਂ ਸੰਭਾਲਦੇ ਮਾਇਆ ਦਾ। ਤੁਸੀਂ ਕਹਿ ਦੇ ਵੀ ਸਾਡੇ ਪਿੰਡ ਗੁਰਦੁਆਰਾ 50 ਖੇਤ ਜ਼ਮੀਨ ਦੇ ਨੱਠ ਕੇ ਆਉਣਗੇ। ਮੈਂ ਇਹ ਵੀ ਨਾਲ ਦੱਸ ਦੇਵਾਂ, ਸਾਰੀ ਪ੍ਰਬੰਧਕ ਕਮੇਟੀ ਮਾੜੀ ਨਹੀਂ ਹੈਗੀ, ਕੁਛ ਵਾ ਬੰਦੇ ਵਿੱਚ, ਸਾਰੇ ਨਹੀਂ ਮਾੜੇ। ਕਈਆਂ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ ਵੋਟਾਂ ਪੈ ਰਹੀਆਂ, ਨਹੀਂ ਪ੍ਰਬੰਧ ਚੱਲ ਰਹੇ ਆ। ਆ ਸੁਣਨਾ ਜੋ ਕੁਝ ਦੇਣ ਆ ਬਾਬਾ ਜੀ ਦੀ ਕਲੀ ਦੇ ਰੂਪ ਵਿੱਚ ਢਾਡੀ ਜਥਾ ਚੰਦ ਲੈਣਾ, ਬਾਬਾ ਪ੍ਰੇਮ ਸਿੰਘ ਉਹਨਾਂ ਨੇ ਸ਼ਰਧਾਂਜਲੀ ਇਉਂ ਭੇਟ ਕਰ ਲਿਆ।

ਖਾਲਸਾ ਦੀ ਠੋੜੀ ਦੂਨਾ ਸਿੰਘ ਦੀ ਜਿਸ ਪਿੰਡ ਵਿੱਚ ਬਾਬਾ ਪ੍ਰੇਮ ਸਿੰਘ ਉਹਨਾਂ ਨੇ ਜਨਮ ਲਿਆ ਏ ਖੋੜੀ ਦੂਨਾ ਸਿੰਘ ਦੀ ਖੋੜੀ ਕਹਿੰਦੇ ਨੇ ਪਿਛਲ ਝਾਕ ਨੂੰ ਪਛਵਾੜੇ ਨੂੰ ਖੋੜੀ ਦੂਨਾ ਸਿੰਘ ਦੀ ਇੱਕ ਪਿੰਡ ਹੋਰ ਵਸਦਾ ਨਾਲ ਹੀ ਇਸ ਦੂਨਾ ਸਿੰਘ ਦਾ ਇਹ ਕੌਣ ਹੈ ਦੂਨਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਦਾ ਕਮਾਂਡਰ ਇਹ ਕਹਿੰਦੇ ਦੂਨਾ ਸਿੰਘ ਰਣ ਸਿੰਘ ਵਾਲਾ ਇਹਨੇ ਪੰਜ ਛੇ ਕੁ ਪਿੰਡ ਵਸਾਏ ਆ ਤੇ ਤਕਰੀਬਨ ਗੁਜਰਾਂ ਵਾਲੇ ਵਿੱਚ ਪੈਂਦੇ ਆ ਬਚਪਨ ਬਹੁਤ ਦੁੱਖਾਂ ਭਰਿਆ ਜਵਾਲੀ ਉਪਮਾ ਦੇਵੀ ਬਾਲ ਕੌਰ ਇਹ ਤਿੰਨ ਮਾਮਾ ਬੀਬੀ ਜਵਾਲੀ ਬਾਲ ਕੌਰ ਤੇ ਉਪਮਾ ਦੇਵੀ ਜਿਹੜੀ ਬੀਬੀ ਜਵਾਲੀ ਸੀ ਉਹ ਤਾਂ ਸਿਰਫ ਸਾਂਭ ਸਵਾਲ ਕਰਦੀ ਸੀ ਬਾਲ ਕੌਰ ਤੇ ਉਪਮਾ ਦੇਵੀ ਦੇ ਛਾਤੀ ਦਾ ਦੁੱਧ ਚੁੰਘਿਆ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਆ ਸੁਣ ਜਿਹਨਾਂ ਨੇ ਬਚਪਨ ਵਿੱਚ ਕੁਝ ਕਰਨਾ ਹੋਵੇ ਪ੍ਰੇਮ ਸਿੰਘ ਕਰਕੇ ਦਿਖਾਲ ਗਏ ਅੱਜ ਦੁਨੀਆਂ ਯਾਦ

ਬਹੁਤ ਵਿਦਵਾਨ ਸੀ, ਬਹੁਤ ਗ੍ਰੰਥ ਪੜ੍ਹ ਪੜ੍ਹ ਕੇ ਵਿਦਵਾਨ ਬਣ ਚੁੱਕੇ ਸੀ। ਲੰਗਰ, ਪੰਗਤ, ਅੰਮ੍ਰਿਤ ਔਰ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਕੀਤਾ। ਜੇ ਕਿਸੇ ਨੇ ਕੁਝ ਕੀਤਾ ਨਾ, ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਇਤਿਹਾਸ ਨੂੰ ਮੈਂ ਇੱਥੇ ਹੀ ਖਤਮ ਕਰਦਾ। ਇਹਨਾਂ ਦੀ ਯਾਦ ਅੰਦਰ ਪਰਸੋਂ ਤੋਂ ਅਖੰਡ ਪਾਠ ਆਰੰਭ ਸਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ। ਤਕਰੀਬਨ ਮੈਂ ਬੜੇ ਫਖਰ ਨਾਲ ਇਹ ਗੱਲ ਕਹਿ ਸਕਦਾ, ਇਹ ਉਹ ਗੁਰੂ ਘਰ ਵਾ ਸ੍ਰੀ ਗੁਰੂ ਸਿੰਘ ਸਭਾ ਜਿੱਥੇ ਕੋਈ ਮਨਮਤ ਕੰਮ ਨਹੀਂ ਹੁੰਦਾ। ਜਿਹੜਾ ਗੁਰੂ ਨਾਨਕ ਦੇਵ ਦਾ ਸਿਧਾਂਤ ਸੀ ਨਾ, ਇਹ ਉਹਦੇ 'ਤੇ ਪਹਿਰਾ ਦਿੰਦੇ ਆ, ਖੜ੍ਹਦੇ ਆ। ਸਾਰੇ ਪ੍ਰਬੰਧਕ ਵੀਰ ਹਰ ਵੇਲੇ ਤਤਪਰ ਰਹਿੰਦੇ ਨੇ। ਇੱਦਾਂ ਨਹੀਂ ਵੀ ਕੋਈ ਆ ਕੇ ਸਟੇਜ 'ਤੇ ਕੋਈ ਕੱਚ ਘੜਾ ਚਾ ਕੇ ਸੁਣਾ ਕੇ ਚਲੇ ਜਾਵੇ, ਨਹੀਂ। ਬੁਲਾਰੇ ਵੱਲ ਵੀ ਧਿਆਨ ਰੱਖਦੇ ਆ, ਛਾਣ ਬੀਨ ਕਰਕੇ ਲਿਆ ਕੇ ਸਟੇਜ 'ਤੇ ਬੁਲਾਰਾ ਖੜ੍ਹਾ ਕਰਦੇ ਆ। ਮੈਂ ਅਰਦਾਸ ਕਰਦਾ ਕਿ ਸਤਿਗੁਰੂ ਚੜ੍ਹਦੀ ਕਲਾ ਸਾਰੇ ਪ੍ਰਬੰਧਕ ਵੀਰਾਂ ਨੂੰ ਬਖਸ਼ਿਸ਼ ਕਰੇ। ਹੁਣ ਮੈਂ ਥੋੜ੍ਹਾ ਜਿਹਾ ਚਾਨਣਾ, ਇੱਕ ਮੈਂ ਢਾਡੀ ਕਲਾ ਵਿੱਚੋਂ ਚੀਜ਼ ਮੈਂ ਕੋਲੜਾ ਕਹਾਉਣਾ, ਉਹ 84 ਵਾਲਾ। ਤੁਸੀਂ ਵੈਸੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਕੁਛ ਇੱਦਾਂ ਦੇ ਅੰਸ਼ ਨੇ ਜਿਹੜੇ ਤੁਹਾਡੇ ਤੋਂ ਓਹਲੇ ਪਏ ਨੇ। ਬੜੀਆਂ ਕਿਤਾਬਾਂ ਛਪ ਕੇ ਆਈਆਂ 84 'ਚ, ਅੱਜ ਵੀ ਛਪ ਕੇ ਆ ਰਹੀਆਂ ਨੇ। ਮੋਰਚਾ ਲੱਗਾ ਸੀ, ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਮੋਰਚਾ ਕਿਉਂ ਲੱਗਾ ਇਹ ਵੀ ਤੁਹਾਨੂੰ ਪਤਾ, ਤੇ ਮੋਰਚਾ ਸਰਗਰਮ ਕਦੋਂ ਹੋਇਆ ਇਹ ਮੈਂ ਤੁਹਾਡੇ ਸਨਮੁਖ ਰੱਖਣ ਲੱਗਾ। ਅੱਜ ਵੀ ਤੁਸੀਂ ਜਦੋਂ ਸਟੇਸ਼ਨ ਤੇ ਜਾਂਦੇ ਨਾ ਅੰਮ੍ਰਿਤਸਰ ਦੇ, ਸ਼ਾਇਦ ਤੁਹਾਡੇ ਕਿਸੇ ਬਜ਼ੁਰਗਾਂ ਨੇ ਇਹ ਵੇਖਿਆ ਹੋਵੇ, ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਸ਼ੀਸ਼ੇ ਵਿੱਚ ਰੱਖ ਕੇ ਨਾ, ਬਹੁਤ ਵੱਡਾ ਸਾਰਾ ਇੱਕ ਸਟੇਸ਼ਨ ਤੇ ਪਿਆ ਹੁੰਦਾ ਸੀ, ਕਿਤੇ ਦੇਖਿਆ ਹੋਵੇ। ਇੱਕ ਕੰਧ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦਾ, ਉਹਨਾਂ ਦਾ ਆਦਮ ਕੱਦ ਸਰੂਪ ਫੋਟੋ ਕਹਿ ਲਓ, ਬਹੁਤ ਵੱਡੀ ਕੰਧ ਤੇ ਲੱਗੀ ਹੁੰਦੀ ਸੀ ਸਟੇਸ਼ਨ ਤੇ। ਕੋਈ ਰਾਹੀ ਕਿਸੇ ਪਾਸਿਓਂ ਵੀ ਆਉਂਦਾ, ਕਿਸੇ ਪਾਸੇ ਨੂੰ ਜਾਣਾ, ਜਦੋਂ ਗੈਰ ਸਿੱਖ ਆਉਂਦੇ ਸੀ ਉਹ ਜਦੋਂ ਮਾਡਲ ਵੇਖਦੇ ਸੀ ਤਾਂ ਉਹਨਾਂ ਦਾ ਮਨ ਖਿੱਚਿਆ ਜਾਂਦਾ ਸੀ, ਆਹ ਜਿੱਥੇ ਦਾ ਮਾਡਲ ਬਣਿਆ ਉਹ ਫਿਰ ਪੁੱਛਦੇ, ਉਹ ਫਿਰ ਦੱਸਦੇ ਵੀ ਇਸ ਧਰਤੀ ਤੇ ਇਸ ਸ਼ਹਿਰ ਵਿੱਚ ਉਹ ਜਾਂਦੇ ਦੇਖਣ, ਉਹ ਦੇਖਣ ਜਾਂਦੇ। ਤਕਰੀਬਨ ਪ੍ਰਬੰਧ ਵਿੱਚ ਤਾਂ ਹੁਣ ਇੰਨੀ ਕੁ ਗਿਰਾਵਟ ਆ ਗਈ, 2017 ਵਿੱਚ ਪ੍ਰਬੰਧਕ ਵੀਰਾਂ ਨੇ 5 ਸਰੋਵਰਾਂ ਦੀ ਜਿਹੜੀ ਮੱਛੀ ਆ ਨਾ ਉਹ 65 ਲੱਖ ਦੀ ਵੇਚੀ, ਤੇ ਛੋਟਾ ਛੋਟਾ ਪੂੰਗ ਫਿਰ ਹੋਰ ਛੱਡਿਆ। ਇਹ ਕੋਈ ਗਰੰਟੀ ਨਹੀਂ ਵੀ 65 ਲੱਖ ਰੁਪਈਆ ਗਿਆ ਕਿਹੜੇ ਖਾਤੇ 'ਚ, ਕਿੱਥੇ ਗਿਆ, ਛੋਟਾ ਪੂੰਗ ਛੱਡਿਆ। ਵੈਸੇ ਸਰੋਵਰ ਨੂੰ ਸਾਫ਼ ਕਰਨ ਵਾਸਤੇ ਆਸਟ੍ਰੇਲੀਆ ਅਤੇ ਅਮੈਰੀਕਾ ਵਿੱਚ ਸੰਗਤਾਂ ਨੇ ਟ੍ਰੀਟਮੈਂਟ ਲਾਏ ਨੇ, ਬਹੁਤ ਖਰਚਾ ਆਇਆ, ਕਰੋੜਾਂ 'ਚ ਖਰਚਾ ਆਇਆ। ਆਸਟ੍ਰੇਲੀਆ ਦੀਆਂ ਸੰਗਤਾਂ ਅਤੇ ਅਮੈਰੀਕਾ ਦੀਆਂ ਸੰਗਤਾਂ ਨੇ ਟ੍ਰੀਟਮੈਂਟ ਲਾਏ, ਨਹੀਂ ਤਾਂ ਰਾਵੀ ਦਰਿਆ ਦਾ ਪਾਣੀ ਸਰੋਵਰ ਵਿੱਚ ਆ ਕੇ ਡਿੱਗਦਾ ਹੈ। ਇਹ ਸਾਰੀ ਸ਼ਹਿਰ ਜਿੱਥੋਂ ਹੋਇਆ ਨਾ, ਮੇਰੇ ਕੋਲ ਹੁਣ ਵਿਸ਼ਾ ਨਹੀਂ, ਮੈਂ ਦੱਸਾਂ ਵੀ ਇਹਨੂੰ ਤਾਂ ਰਾਵੀ ਦਰਿਆ ਅਤੇ ਜਿਹੜੀ ਨਹਿਰ ਆਉਂਦੀ ਆ, ਖਾਲਾ ਆਉਂਦਾ ਦਰਬਾਰ ਸਾਹਿਬ, ਇਹਨੂੰ ਤਾਂ ਛੱਤ ਕਿਹਨੇ ਪਵਾਈ, ਕਿਉਂਕਿ ਹੁਣ ਤੁਹਾਨੂੰ ਲੱਭਣੀ ਨਹੀਂ ਉਹ ਛੱਤੀ ਹੋਈ ਆ। ਕਿਉਂ ਛੱਤੀ, ਇੱਕ ਵੱਖਰਾ ਵਿਸ਼ਾ। ਉਹ ਹਰਿਮੰਦਰ ਸਾਹਿਬ ਦਾ ਮਾਡਲ ਤੇ ਗੁਰੂ ਰਾਮਦਾਸ ਮਹਾਰਾਜ ਆਦਮ ਕੱਦ ਸਰੂਪ ਲੱਗਾ ਹੁੰਦਾ, ਸੰਗਤਾਂ ਬੜੀਆਂ ਦੇਖ ਕੇ ਪ੍ਰਸੰਨ ਹੁੰਦੀਆਂ। ਹਰਬੰਸ ਲਾਲ ਖੰਨਾ MLA ਆ ਅੰਮ੍ਰਿਤਸਰ ਦਾ, ਸ਼ਿਵ ਸੈਨਾ ਦਾ, ਇਹਨੇ ਕੁਝ ਸ਼ਰਾਰਤੀ ਮੁੰਡਿਆਂ ਨੂੰ ਆਪਣੇ ਵੱਲੋਂ ਮਾਇਆ ਦੇ ਕੇ ਨਾ, ਜਿੱਥੋਂ ਆਰੰਭ ਹੁੰਦਾ ਸਰਗਰਮ ਹੋਣਾ, ਉਹ ਆਦਮ ਕੱਦ ਸੀ ਜਿਹੜਾ ਬਣਿਆ ਹੋਇਆ ਸੀ ਗੁਰੂ ਰਾਮਦਾਸ ਮਹਾਰਾਜ ਸਰੂਪ, ਜਿੱਥੇ ਕੁ ਉਹਨਾਂ ਦਾ ਮੂੰਹ ਸੀ ਨਾ ਉੱਥੇ ਗੁਹਾ ਜਾਂ ਮਿੱਟੀ ਲਾ ਕੇ ਨਾ ਇੱਕ ਉਹਨਾਂ ਦੇ ਮੂੰਹ 'ਚ ਬੀੜੀ ਪਾਈ ਗਈ ਉਸ ਰੂਪ ਦੇ ਵਿੱਚ।
ਕਹਿੰਦਾ ਗੁਰੂ ਰਾਮਦਾਸ ਮਹਾਰਾਜ ਬੇਅਦਬੀ ਕਰਕੇ ਤੇ ਨਾਲ ਜਿਹੜਾ ਮਾਡਲ ਸੀ ਉਹ ਪਨਾਹਤਾ ਤੋੜ ਦਿੱਤਾ, ਖਤਮ ਹੋ ਗਿਆ, ਉਹ ਖਿਲਰ ਗਿਆ, ਠੀਕ ਠੀਕਰੀ ਹੋ ਗਈ। ਜਦਕਿ ਹਰਿਮੰਦਰ ਸਾਹਿਬ ਨੂੰ ਜਦੋਂ ਸੰਗਤਾਂ ਆਉਂਦੀਆਂ ਤੁਸੀਂ, ਕਿਉਂਕਿ ਜਿਵੇਂ ਅੱਜ ਗਹਿਮਾ ਗਹਿਮ ਸਟੇਸ਼ਨਾਂ 'ਤੇ ਰਹਿੰਦੀ ਉਦੋਂ ਇੰਨੀ ਨਹੀਂ ਸੀ ਹੁੰਦੀ, ਬਹੁਤ ਘੱਟ, ਪੰਦਰੀ ਮਿੰਟ ਹੀ ਤਾਂ ਸੜਕ ਅਤੇ ਗੱਡੀ ਲੰਘਦੀ ਹੁੰਦੀ ਸੀ ਉਹਨਾਂ ਬੇਲਿਆਂ 'ਚ 84 'ਚ, ਕਿਉਂਕਿ ਅੱਜ ਵਾਂਗੂ ਹਰੇਕ ਕੋਲ ਗੱਡੀ ਨਹੀਂ ਸੀ। ਇਸ ਗੱਲ ਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਾ ਕੇ ਦੱਸਿਆ, ਕਹਿੰਦੇ ਸੰਤ ਜੀ ਸਟੇਸ਼ਨ ਅੰਮ੍ਰਿਤਸਰ 'ਤੇ ਗੁਰੂ ਰਾਮਦਾਸ ਮਨ ਦੇ ਸਰੂਪ ਆਤਮਕ ਦੇ ਸਰੂਪ ਨਾਲ ਵੀ ਬੇਅਦਬੀ ਹੋਈ ਅਤੇ ਉਹਨਾਂ ਦੇ ਜਿਹੜਾ ਹਰਿਮੰਦਰ ਸਾਹਿਬ ਦਾ ਮਾਡਲ ਸੀ ਉਹ ਵੀ ਭੰਨ ਤੋੜ ਦਿੱਤਾ ਗਿਆ। ਅਤੇ ਸੰਤ ਜਰਨੈਲ ਸਿੰਘ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਮਰ ਗਏ, ਤੁਸੀਂ ਮੈਨੂੰ ਦੱਸਣ ਆਏ ਆ, ਫਿਰ ਤੁਹਾਡਾ ਕੁਝ ਨਹੀਂ ਲੱਗਦਾ ਗੁਰੂ ਰਾਮਦਾਸ? ਕਹਿੰਦੇ ਜੀ ਹਰਬੰਸ ਲਾਲ ਖੰਨੇ ਨੇ ਕੀਤਾ, ਇੱਦਾਂ ਨਹੀਂ ਪਹਿਲਾਂ ਕਹਿੰਦੇ ਪਤਾ ਕਰੋ ਵੀ ਇਹ ਕੰਮ ਕਰਵਾਇਆ ਕਿਹਨੇ। ਕਹਿੰਦੇ ਹਰਬੰਸ ਲਾਲ ਖੰਨੇ ਨੇ ਕਰਵਾਇਆ, ਉਹ MLA ਆ ਸ਼ਿਵ ਸੈਨਾ ਦਾ। ਕਹਿੰਦੇ ਹੁਣ ਮੈਨੂੰ ਦੱਸੋ ਵੀ ਤੁਸੀਂ ਉਹਨੂੰ ਚਾੜਾ ਕਦੋਂ ਕੁਛ ਕਾਉਣਾ? ਕਹਿੰਦੇ 20 ਕੁ ਦਿਨ ਦੇ ਦਿਓ, ਅਸੀਂ 20 ਕੁ ਦਿਨਾਂ ਵਿੱਚ ਤੁਹਾਨੂੰ ਖੁਸ਼ਖਬਰੀ ਲਿਆ ਕੇ ਦੇ ਦੇਣੀ ਹੈ। ਬਸ 20 ਕੁ ਦਿਨਾਂ ਦੇ ਵਿੱਚ ਵਿੱਚ ਹੀ ਹਰਬੰਸ ਲਾਲ ਖੰਨਾ ਗੱਡੀ ਰੋੜ ਦਿੱਤਾ, ਚੜ੍ਹਦਾ ਗੱਡੀ, ਬੜਾ ਰੌਲਾ ਪੈ ਗਿਆ। ਇਹ ਜਿਹੜੀ ਖਬਰ ਸੀ, ਇਹ ਜਿਹੜਾ ਜੱਗ ਬਾਣੀ ਦਾ ਮਾਲਕ ਸੀ ਐਡੀਟਰ ਲਾਲਾ ਜਗਤ ਨਾਰਾਇਣ, ਉਹਨੇ ਖਬਰ ਨੂੰ ਬਹੁਤ ਵਧਾ ਘਟਾ ਕੇ ਦਿੱਤਾ। ਸ਼ਾਇਦ ਤੁਹਾਨੂੰ ਬਹੁਤਿਆਂ ਪੁਰਾਣਿਆਂ ਬੰਦਿਆਂ ਨੂੰ ਯਾਦ ਹੋਵੇ, ਇੱਕ ਰਾਡੂ ਹੁੰਦਾ ਸੀ, ਚੁੱਕ ਲਿਆ ਸੀ ਸਿੰਘਾਂ ਨੇ, ਉਹ ਬਰਤਾਨੀਆ ਦਾ ਰਾਜਦੂਤ ਸੀ, ਉਹ ਸਾਡੇ ਜਲੰਧਰ ਦੇ ਲਾਗੇ ਇੱਕ ਸੰਸਾਰਪੁਰ ਪਿੰਡ ਵਾ, ਉੱਥੇ ਰੱਖ ਛੱਡਿਆ 15 ਕੁ ਦਿਨ। ਉਹ ਕਹਿੰਦਾ ਵੀ ਮੈਂ ਤਾਂ ਰੋਜ਼ ਆ ਮੱਕੀ ਦੀਆਂ ਰੋਟੀਆਂ ਖਾ ਕੇ ਮੈਂ ਦੰਗ ਰਹਿ ਗਿਆ, ਮੇਰੇ ਤੋਂ ਮੈਂ ਤਾਂ ਬਿਮਾਰ ਹੋ ਜਾਊਂ। ਉਹ ਕਹਿੰਦੇ ਦੱਸ ਕੀ ਤੂੰ ਖਾਨਾ? ਉਹਲੇ ਹੀ ਜੋ ਉਹਨੇ ਕਿਹਾ ਨਾ ਉਹਨੂੰ ਉਹ ਲਿਓ, ਕਹਿੰਦਾ ਮੇਰੇ ਤੋਂ ਮੈਂ ਬੋਰ ਹੁੰਦਾ। ਉਹਲੇ ਫਿਰ ਸ਼ਹਿਰ ਵਿੱਚੋਂ ਤਾਸ਼ ਖੇਡਣੇ ਨੂੰ ਅਤੇ ਸ਼ਤਰੰਜ ਖੇਡਣ ਵਾਸਤੇ ਲੈ ਕੇ ਜਾਣਾ, ਭਾਵ ਕਿ ਵੀ ਸਰਕਾਰ ਨੂੰ ਦੱਸਣਾ ਸੀ ਵੀ ਤੂੰ ਜੋ ਕੁਝ ਕਰ ਰਹੀ ਹੈ ਉਹ ਤੇਰੇ ਵਾਸਤੇ ਠੀਕ ਨਹੀਂ। ਮੈਂ ਹੁਣ ਗੱਲ ਨੂੰ ਥੋੜ੍ਹੀ ਜਿਹੀ ਨੇੜੇ ਕਰ ਦੇਵਾਂ, ਸਾਡੇ ਆਪਣਿਆਂ ਨੇ ਚਿੱਠੀਆਂ ਪਾ ਕੇ ਬਲਵੰਤ ਸਿੰਘ ਰਾਮੂ ਵਾਲੀਆ, ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਹਰਚੰਦ ਸਿੰਘ ਲੌਂਗੋਵਾਲ, ਇਹ ਪੱਗਾਂ ਹੀ ਨੀਲੀਆਂ ਬੰਨੀਆਂ ਸੀ ਇਹਨਾਂ ਨੇ, ਅੰਦਰੋਂ ਤਾਂ ਸਿੱਖ ਕੌਮ ਦੇ ਗਦਾਰ ਸੀ, ਇਹ ਪੱਗਾਂ ਹੀ ਨੀਲੀਆਂ ਸੀ ਬਸ। ਅੱਜ ਵੀ ਆਪਾਂ ਇਹਦਾ ਸਮੇਂ ਸਾਰਾ ਪੰਥ ਘਰੇ ਇੱਕੋ ਬੰਦੇ ਦੇ ਸਿਰ ਤੇ ਰੱਖਿਆ ਆ, ਪੰਥ ਕਦੇ ਇੱਕ ਬੰਦੇ ਨਾਲ ਥੋੜੋ ਆ, ਇਹਦੇ ਵਿੱਚ ਬੰਦੇ ਚੰਗੇ ਵੀ ਆ, ਬੰਦੇ ਮਾੜੇ ਵੀ ਹੈ, ਪਰ ਜਿਹਨੇ ਵੀ ਉਸ ਸਥਾਨ ਨਾਲ ਕੀਤਾ ਉਸ ਬੰਦੇ ਨੂੰ ਭੁਗਤਣੀ ਪਈ ਅਤੇ ਭੁਗਤੀ ਵੀ ਆ। ਆ ਹੁਣ ਕੈਪਟਨ ਤੁਹਾਡੇ ਸਾਹਮਣੇ, ਤੁਸੀਂ ਯੂਟਿਊਬ ਦੇ ਦਿੰਦੇ ਵੀ ਕੋੜ ਚੱਲਿਆ ਪਿਆ, ਕਿਉਂਕਿ ਝੂਠ ਕੂੜ ਨੂੰ ਖੁੱਟੇ ਨਾਨਕਾ ਔੜਕ ਸੱਚ ਰਹੇ ਵੀ ਸੱਚ ਸਾਹਮਣੇ ਆ ਜਾਂਦਾ। ਅਖੀਰ ਜਦੋਂ ਚਿੱਠੀਆਂ ਗਈਆਂ ਨਾ, ਬਸ ਫਿਰ ਕੀ ਸੀ, ਫਿਰ ਸਾਰੇ ਮਤੇ ਪਾਸ ਕਰਕੇ ਇਉਂ ਕਹਿ ਲਓ ਸੰਤ ਹਰਚੰਦ ਗੁਰਚਰਨ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ, ਇਹਨਾਂ ਦੀ ਆਪਸ ਵਿੱਚ ਹੀ ਲੱਗਦੀ ਸੀ ਖਿੱਚੋ ਧਾਣ ਵਿੱਚ, ਨੁਕਸਾਨ ਪੰਥ ਦਾ ਹੋਇਆ, ਅਕਾਲ ਤਖਤ ਢਿੱਠ ਜਾਣਾ, ਸਿੱਖ ਕੌਮ ਲਈ ਡੁੱਬ ਕੇ ਮਰ ਜਾਣ ਵਾਲੀ ਗੱਲ ਸੀ ਕਿ ਸਾਡੀ ਆਪਣੀ ਸਰਕਾਰ, ਸਾਡਾ ਆਪਣਾ ਹੀ ਦੇਸ਼, ਸਾਡੇ ਆਪਣੇ ਹੀ ਬੰਦੇ, ਸਾਡਾ ਆਪਣਾ ਹੀ ਘਰ, ਆਹ ਕੁਛ ਹੋ ਜਾਵੇ, ਇਹ ਜੱਗੋ ਤੇਰਵੀਂ ਨਹੀਂ। ਸੰਤ ਜਰਨੈਲ ਸਿੰਘ ਦੀ ਗੋਤ ਵੀ ਬਰਾੜ ਵਾ, ਅੰਮ੍ਰਿਤਸਰ ਦਾ ਡਿਪਟੀ ਗੁਰਦੇਵ ਸਿੰਘ ਉਹ ਵੀ ਬਰਾੜ ਸੀ, ਅਕਾਲ ਤਖਤ ਦਾ ਜਥੇਦਾਰ ਕਿਰਪਾਲ ਸਿੰਘ ਉਹ ਵੀ ਬਰਾੜ ਸੀ, ਆਹ ਜਿਹੜਾ ਫੌਜਾਂ ਲੈ ਕੇ ਦਿੱਲੀ ਤੋਂ ਆਇਆ ਕੁਲਦੀਪ ਸਿੰਘ ਇਹ ਵੀ ਬਰਾੜ ਵਾ।
ਇਉਂ ਕਹਿ ਲਓ ਵੀ ਪੰਜ ਬਰਾੜ ਇਕੱਠੇ ਹੋਣੇ ਸੀ ਤਾਂ ਅਕਾਲ ਤਖ਼ਤ ਟਿੱਠਣਾ ਸੀ। ਹੁਣ ਇੰਦਰਾ ਗਾਂਧੀ ਕਹਿੰਦੀ ਆ ਵੀ ਜੋ ਕੁਝ ਹੋਵੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਮੁਸ਼ਕਾਂ ਬੰਨ ਕੇ ਤੇ ਲਿਆਓ। ਆ ਸੁਣੋ ਮੈਂ ਕੋਰੜਾ ਪੇਸ਼ ਕਰਵਾਉਣ ਲੱਗਾ। ਇੱਕ ਇੰਦਰਾ ਗਾਂਧੀ ਆਪਣੀ ਕੁਲਦੀਪ ਬਰਾੜ ਨੂੰ ਕਹਿੰਦੀ ਆ ਬਈ ਮਾਰਨਾ ਨਹੀਂ, ਮਾਰਨਾ ਨਹੀਂ। ਇਹ ਹੁਣ ਰੱਬ ਜਾਣੇ ਵੀ ਕਿਉਂ। ਇੱਕ ਦੂਜਾ ਪੁਆਇੰਟ ਸਮਝੋ, ਜੇ ਤੁਹਾਡੇ ਸਮਝ ਵਿੱਚ ਆ ਜਾਏ। ਇਹ ਹੁਣ ਮੈਨੂੰ ਪਤਾ ਵੀ ਦਿਮਾਗ 'ਚ ਗੱਲ ਬੜੇ ਕਿ ਨਾ ਬੜੇ। ਮਜੈਲਾਂ ਤਾਂ ਸਰਕਾਰ ਕੋਲ ਇੱਦਾਂ ਦੀਆਂ ਸੀ ਵੀ ਜੇ ਉਹ ਜਲੰਧਰੋਂ ਮਜੈਲ ਦਾਗਣ ਤਾਂ ਅਕਾਲ ਤਖ਼ਤ 'ਤੇ ਜਾ ਕੇ ਡਿੱਗ ਸਕਦੀ ਹੈ। ਪਰ ਹਰਿਮੰਦਰ ਸਾਹਿਬ ਨੂੰ ਢਾਉਣ ਵਾਸਤੇ ਟੈਂਕ ਅੰਦਰ ਬਾੜਨੇ ਪੈ ਗਏ। ਇਹ ਸਮਝ ਨਹੀਂ ਆਈ ਵੀ ਇਹ ਕੀ ਗੱਲ ਵਾ। ਇਸ ਇਤਿਹਾਸ ਨੂੰ ਕੁਝ ਵਧਾ ਕੇ ਘਟਾ ਕੇ ਚੜ੍ਹਾ ਕੇ ਬਹੁਤ ਪੇਸ਼ ਕੀਤਾ ਗਿਆ ਗੱਲ। ਮੈਂ ਇਹ ਨਹੀਂ ਕਹਿੰਦਾ ਵੀ ਕੁਛ ਗਲਤੀਆਂ ਸਾਡੀਆਂ ਆਪਣੀਆਂ ਕੋਲੋਂ ਵੀ ਹੋਈਆਂ ਹੋਣਗੀਆਂ, ਪਰ ਸੁਣਨਾ ਕੁਲਦੀਪ ਸਿੰਘ ਬਰਾੜ ਨੂੰ ਇੱਕ ਇੰਦਰਾ ਗਾਂਧੀ। ਇੱਕ ਤੁਹਾਡੀ ਮੈਂ ਜਾਣਕਾਰੀ ਵਿੱਚ ਦੇ ਦੇਵਾਂ, ਤੁਸੀਂ ਚੰਗੀ ਤਰ੍ਹਾਂ ਜਾਣਦੇ ਵੀ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਉਣ ਵਿੱਚ ਗੰਗੂ ਸੀ। ਗੰਗੂ ਦੇ ਪੁੱਤਰ ਦਾ ਨਾਂ ਰਾਜ ਕੌਲ, ਰਾਜ ਕੌਲ ਦੇ ਪੁੱਤ ਦਾ ਨਾਂ ਆ ਲਕਸ਼ਮੀ ਨਾਰਾਇਣ। ਇਹ ਜੈਨ ਖਾਂ ਸਰਹੰਦ ਵਾਲੇ ਦਾ ਵਜ਼ੀਰ ਰਿਹਾ। ਗੰਗੂ ਦਾ ਪੁੱਤਰ ਰਾਜ ਕੌਲ, ਉਹਦਾ ਗਾਹਾਂ ਪੁੱਤਰ ਲਕਸ਼ਮੀ ਨਾਰਾਇਣ, ਉਹਦਾ ਗਾਹਾਂ ਗੰਗਾਧਰ, ਉਹਦਾ ਗਾਹਾਂ ਫਿਰ ਮੋਤੀ ਲਾਲ, ਉਹਦਾ ਗਾਹਾਂ ਜਵਾਹਰ ਲਾਲ ਨਹਿਰੂ, ਫਿਰ ਇੰਦਰਾ ਗਾਂਧੀ। ਕੋਈ ਨਹਿਰੂ ਗੋਤ ਨਹੀਂ ਮੇਰੇ ਕੋਲ। ਗੋਤਾਂ ਪ੍ਰਤੀ, ਹਿੰਦੂ ਧਰਮ ਦੀਆਂ ਬ੍ਰਾਹਮਣਾਂ ਗੋਤਾਂ ਪ੍ਰਤੀ ਮੇਰੇ ਕੋਲ 8 ਕਿਤਾਬਾਂ ਪਈਆਂ ਨੇ, 8 ਕਿਤਾਬਾਂ। ਨਹਿਰੂ ਗੋਤਾ ਹੀ ਹੈ ਨਹੀਂ ਕਿਸੇ ਵੀ, ਕੋਈ ਗੋਤ ਨਹੀਂ ਨਹਿਰੂ। ਸੁਣਨਾ ਜਿਹੜਾ ਇੰਦਰਾ ਗਾਂਧੀ, ਕਿਉਂਕਿ ਮਰਦਾ ਕੀ ਨਾ ਕਰਦਾ, ਸੈਂਟਰ ਦੀ ਸਰਕਾਰ ਕੁਛ ਕਰਨਾ ਪੈਣਾ ਸੀ, ਕਿਉਂਕਿ ਸਰਕਾਰਾਂ ਦਾ ਇੱਕ ਵਕਾਰ ਹੁੰਦਾ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ, ਉਹ ਡਿੱਗਣ ਨਹੀਂ ਦਿੰਦੀ ਹੁੰਦੀ ਸਰਕਾਰ ਵਕਾਰ ਨੂੰ, ਕੁਝ ਵੀ ਕਰਨਾ ਪੈ ਜਾਏ। ਹੁਣ ਜਦੋਂ 60 ਵੱਜ ਰਹੀ ਸੀ, ਹੁਣ ਕੁਲਦੀਪ ਬਰਾੜ ਨੂੰ 10 ਸਾਰਿਆਂ ਦੇ ਲੈ ਕੇ, ਆ ਨੀਲੀਆਂ ਪੱਗਾਂ ਵਾਲਿਆਂ ਦੇ ਵੀ ਲੈ ਕੇ 10, ਤੇ ਇੰਦਰਾ ਗਾਂਧੀ ਕੁਲਦੀਪ ਬਰਾੜ ਨੂੰ ਇੱਕ ਬਾਬਰ ਕੇ ਆਹ ਗੱਲ ਕਹਿੰਦੀ ਸੁਣਨਾ।

ਮਾਜ ਨੂੰ ਚਲਾਇਆ ਏ।

ਕਿ ਖਾਲਸਾ ਜੀ ਜੇ ਕਹੀਏ ਕੌਮ ਨੀ ਮਾੜੀ ਹੁੰਦੀ, ਕੌਮਾਂ ਚ ਬੰਦੇ ਮਾੜੇ ਪੈਦਾ ਹੋ ਜਾਂਦੇ ਨੇ। ਜੇ ਕਿਤੇ ਦਸਵੇਂ ਪਾਤਸ਼ਾਹ ਤੇ ਮੁਕਤਸਰ ਦਾ ਜੰਗ ਕਿਤੇ ਖੋਜ ਕਰੀਏ, ਤਿੰਨ ਬ੍ਰਾਹਮਣ ਮੁਕਤਸਰ ਦੇ ਜੰਗ ਵਿੱਚ ਸ਼ਹੀਦ ਨੇ ਤੇ 65 ਬ੍ਰਾਹਮਣ ਗੁਰੂ ਗੋਬਿੰਦ ਸਿੰਘ ਦੇ ਜੰਗਾਂ ਚ ਸ਼ਹੀਦ ਨੇ। ਬ੍ਰਾਹਮਣ ਹਰ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਾਲ ਬਹਿੰਦੇ ਸੀ। ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਮਤੀ ਦਾਸ, ਸਤੀ ਦਾਸ, ਜਤੀ ਦਾਸ, ਇਹ ਕੌਣ ਨੇ? ਸੁਖੀ ਦਾਸ, ਇਹ ਮਤੀ ਦਾਸ ਦੇ ਭਰਾ ਨੇ ਜਿਹੜੇ ਸ਼ਹੀਦ ਹੋਏ ਨੇ ਚਮਕੌਰ ਚ। ਮਤੀ ਦਾਸ ਦਾ ਬਾਪ ਸ਼ਹੀਦ ਹੋਇਆ। 16 ਬ੍ਰਾਹਮਣ ਗੁਰੂ ਤੇਗ ਬਹਾਦਰ ਮਾਨ ਦੀ ਸ਼ਰਨ ਵਿੱਚ ਆਏ ਸੀ। ਕਿਰਪਾ ਰਾਮ ਕਸ਼ਮੀਰ ਦਾ ਮਟਨ ਨਿਵਾਸੀ ਮਹੱਲਾ

0: ਇਹ ਸ਼ਹੀਦ ਵਾ, ਕਿਰਪਾ ਰਾਮ ਵੀ ਸ਼ਹੀਦ ਵਾ ਚਮਕੌਰ ਦੇ ਜੰਗ ਅੰਦਰ। ਆ ਜੈਦੇਵ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, 11 ਭੱਟ। ਜੇ ਕੋਈ ਬੰਦਾ ਉੱਠ ਕੇ ਕਵੇ ਵੀ ਸਿੱਖ ਹਿੰਦੂਆਂ ਨਾਲ ਵਿਤਕਰਾ ਕਰਦੇ ਨੇ, ਇਹ ਮੈਂ ਤਾਂ ਦੱਸ ਰਿਹਾ, ਜਦੋਂ ਗੁਰੂ ਨਾਨਕ ਦੇ ਚਰਨਾਂ 'ਚ ਨਿਮਸਕਾਰ ਕਰਦੇ ਆ ਤਾਂ ਉਹਨਾਂ ਨੂੰ ਵੀ ਨਾਲੇ ਨਿਮਸਕਾਰ ਹੁੰਦੀ ਏ। ਆ ਲਵਾਣੇ ਸਿੰਘਾਂ ਨੇ ਖੰਡ ਪਾਠ 3 ਦਿਨ ਪ੍ਰਵਾਹ ਚੱਲਿਆ, ਇਹਨਾਂ ਬ੍ਰਾਹਮਣਾਂ ਦੀ ਬਾਣੀ ਵੀ ਨਾਲੇ ਪੜ ਹੋਈ ਏ। ਸਤਿਗੁਰ ਕਿਰਪਾ ਕਰੇ ਸਾਨੂੰ ਇਹਨਾਂ ਜਾਤਾਂ ਗੋਤਾਂ ਮਜ਼ਹਬਾਂ 'ਚੋਂ ਬਾਹਰ ਕੱਢੇ, ਅਸੀਂ ਸੱਚੀ ਗੱਲ ਕਹਿਣ ਦੇ ਜੁਰਤ ਰਖਾਈਏ ਵੀ ਗੱਲ ਸੱਚੀ ਕੀ ਹੈ ਤੇ ਝੂਠੀ ਕੀ ਏ। ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਕੁਝ ਸੁਣਨ ਦੀ ਤੇ ਸਾਨੂੰ ਕੁਝ ਸੁਣਾਉਣ ਦੀ ਸੋਝੀ ਮਤ ਵਾਹਿਗੁਰੂ ਬਖਸ਼ਿਸ਼ ਕਰੇ। ਅਖੀਰ ਵਿੱਚ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ, ਸਾਰੇ ਸਟਾਫ ਦਾ, ਸਾਰੀਆਂ ਸਮੁੱਚੀਆਂ ਸੰਗਤਾਂ ਦਾ ਆਪਣੇ ਹਿਰਦੇ ਵੱਲੋਂ, ਹਿਰਦੇ ਵਿੱਚੋਂ, ਡੂੰਘਾਈ 'ਚੋਂ ਮੈਂ ਧੰਨਵਾਦ ਕਰਦਾ ਕਿ ਤੁਸੀਂ 6.5 ਮਹੀਨੇ ਬੜਾ ਮਾਣ ਸਤਿਕਾਰ ਬਖਸ਼ਿਆ। ਮੇਰੀਆਂ ਮਾਤਾਵਾਂ ਨੇ, ਭੈਣਾਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ ਬੇਅੰਤ ਮਾਇਆ ਦੇ ਕੇ ਨਵਾਜਿਆ। ਕਿਤੇ ਸਤਿਗੁਰ ਕਿਰਪਾ ਕਰੇ ਕਿਤੇ ਫਿਰ ਪ੍ਰਬੰਧਕ ਵੀਰ ਕਿਤੇ ਮੌਕਾ ਬਖਸ਼ਣਗੇ ਕਿਤੇ ਫਿਰ, ਕਿਉਂਕਿ ਇੱਦਾਂ ਨਹੀਂ ਵੀ ਸਾਨੂੰ ਇਹ ਭੇਜ ਰਹੇ ਨੇ, ਇਹ ਕਹਿੰਦੇ 6 ਮਹੀਨੇ ਹੋਰ ਲਾਵੋ। ਅਸੀਂ ਕਿਹਾ ਵੀ ਨਹੀਂ, ਸਾਡੀ ਮਜਬੂਰੀ ਹੈ ਵੀ ਅਸੀਂ ਕਿਸੇ ਹੋਰ ਪਾਸੇ ਸਾਡੀ ਜਾਣ ਦੀ ਤਿਆਰੀ ਆ, ਫਿਰ ਨਹੀਂ ਤਾਂ ਅਸੀਂ ਵੀ ਜਵਾਨ ਤੋਂ ਬੇਜਵਾਨ ਹੁੰਦੇ ਹਾਂ। ਸਾਨੂੰ ਪ੍ਰਬੰਧਕ ਵੀਰ ਦੁਆਰਾ ਫਿਰ ਸੱਦਾ ਪੱਤਰ ਦੇਣਗੇ, ਫਿਰ ਹਾਜ਼ਰੀ ਭਰਾਂਗੇ। ਆ ਬੈਠੇ ਨੇ ਸਰਦਾਰ ਕੁੰਦਰ ਸਿੰਘ ਜੀ ਸੱਜਣ, ਜਿਹੜੇ ਤਕਰੀਬਨ ਬਾਣੀ ਦੇ ਵੀ ਖੋਜੀ ਨੇ, ਇਤਿਹਾਸ ਦੇ ਵੀ ਨੇ। ਜੇ ਕੋਈ ਕੱਚੀ ਪੀਲੀ ਗੱਲ ਕਰਦਾ ਬੜਾ ਦੁੱਖ ਲੱਗਦਾ ਇਹਨਾਂ ਨੂੰ, ਮੈਂ ਕਈ ਵਾਰ ਇਹਨਾਂ ਦਾ ਚਿਹਰਾ ਦੇਖ ਲੈਂਦਾ ਹੁੰਦਾ, ਇੱਕ ਚੀਚੀ ਬਾਟ ਲੈਂਦੇ ਆ। ਕਿਉਂਕਿ ਜਿਹੜੇ ਬੰਦੇ ਨੇ ਸੱਚ ਸੁਣਿਆ ਹੋਵੇ, ਸੱਚ ਪੜ੍ਹਿਆ ਹੋਵੇ ਨਾ, ਜਦੋਂ ਕੱਚੀ ਪੀਲੀ ਗੱਲ ਕਰਦਾ ਤਾਂ ਖੁੱਭਦੀ ਏ। ਸਤਿਗੁਰ ਕਿਰਪਾ ਕਰੇ ਮੈਂ ਦੋਵੇਂ ਹੱਥ ਜੋੜ ਕੇ ਮੈਂ ਸਾਰੀਆਂ ਸਮੁੱਚੀਆਂ ਸੰਗਤਾਂ ਤੋਂ 6.5 ਮਹੀਨਿਆਂ 'ਚ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਭੱਗਾ ਲਫ਼ਜ਼ ਕਿਤੇ ਜੋਸ਼ ਵਿੱਚ ਆ ਕੇ ਕਹਿ ਗਿਆ ਹੋਵਾਂ ਤੇ ਮੈਂ ਆਪਣੀ ਮਾਫ਼ੀ ਮੰਗਦਾ ਸਾਰੇ ਢਾਡੀ ਜਥੇ ਦੀ। ਸਤਿਗੁਰੂ ਤੁਹਾਨੂੰ ਸੋਝੀ ਮਤ ਬਖਸ਼ਿਸ਼ ਕਰਨ। ਮੈਂ ਕੋਸ਼ਿਸ਼ ਕਰਾਂਗਾ ਅਗਾਂਹ ਵੀ ਤੁਹਾਡੀਆਂ ਨਿਗਾਹ 'ਚ ਮੈਂ ਖਰਾ ਉਤਰਨੇ ਦੀ, ਇੰਨੀ ਕੁ ਅਸੀਸ ਬਖਸ਼ ਦਿਓ ਵੀ ਮੈਨੂੰ ਸਤਿਗੁਰੂ ਸੋਝੀ ਮਤ ਬਖਸ਼ੇ, ਮੈਂ ਹੋਰ ਇਤਿਹਾਸ ਨੂੰ ਪੜ੍ਹਾਂ, ਘੋਖਾਂ ਵਿਚਾਰਾਂ ਤੁਹਾਡੇ ਸਨਮੁੱਖ ਲਿਆ ਕੇ ਪੇਸ਼ ਕਰਾਂ। ਆ ਜਿੰਨੇ ਤੁਸੀਂ ਮੇਰੇ ਵੀਰ ਬੈਠੇ ਹੋ, ਬੜਾ ਮਾਣ ਸਤਿਕਾਰ ਦਿੱਤਾ, ਬੜੇ ਪਿਆਰ ਨਾਲ ਸਰਵਣ ਕਰਦੇ ਰਹੇ ਹੋ, ਸਤਿਗੁਰੂ ਕਿਰਪਾ ਕਰੇ ਸਾਨੂੰ ਵੀ ਸੋਝੀ ਬਖਸ਼ੇ, ਤੁਹਾਨੂੰ ਵੀ ਬਖਸ਼ੇ, ਤੁਹਾਡਾ ਕਦਮ ਕਦਮ ਚੱਲਿਆ ਗੁਰੂ ਗ੍ਰੰਥ ਸਾਹਿਬ ਜੀ ਦਰ ਪ੍ਰਵਾਨ ਕਰਨ। ਸਾਰੇ ਸਮੁੱਚੇ ਸਟਾਫ ਕੋਲੋਂ ਮੈਂ ਮਾਫ਼ੀ ਮੰਗਣਾ, ਕਿਤੇ ਗੁੱਸੇ 'ਚ ਆ ਕੇ ਵੱਧ ਘੱਟ ਕਹਿ ਗਿਆ ਹੋਵਾਂ। ਸਤਿਗੁਰੂ ਮੈਨੂੰ ਵੀ ਸੋਝੀ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਝੁਕਾਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੀਸ, ਗੱਜ ਵੱਜ ਕੇ ਫਤਿਹ ਬੁਲਾਇਓ, ਢਿੱਲੀ ਫਤਿਹ ਨਾ ਬੁਲਾਇਓ, ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਜਸਵੰਤ ਸਿੰਘ ਜੋਸ਼ ਹੋਣਾ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਤਕਰੀਬਨ ਪਿਛਲੇ 6.5 ਮਹੀਨਿਆਂ ਤੋਂ ਆਪ ਸੰਗਤਾਂ ਦੀ ਗੁਰ ਇਤਿਹਾਸ, ਸਿੱਖ ਇਤਿਹਾਸ ਢਾਡੀ ਵਾਰਾਂ ਦੁਆਰਾ ਸੇਵਾ ਕੀਤੀ ਹੈ। ਬੜੇ ਘੱਟ ਜਥੇ ਨੇ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵੀ ਨਾਲ ਨਾਲ ਜਾਣਕਾਰ ਹੁੰਦੇ ਨੇ, ਨਹੀਂ ਤਾਂ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਸੁਣੀਆਂ ਸੁਣਾਈਆਂ ਗੱਲਾਂ ਜਾਂ ਇਤਿਹਾਸ ਨੂੰ ਰੱਟੇ ਮਾਰਨ ਵਾਲੇ ਸਾਨੂੰ ਬਹੁਤ ਸਾਰੇ ਢਾਡੀ ਸਿੰਘ ਮਿਲ ਜਾਂਦੇ ਨੇ, ਪਰ ਸਿਧਾਂਤਕ ਤੌਰ 'ਤੇ ਸਿੱਖ ਫਿਲੋਸਫੀ ਦੇ ਅਕੋਰਡਿੰਗ ਜਿਹੜੀ ਗੱਲਬਾਤ ਕਰਨ ਵਾਲੇ ਜਥੇ ਹੁੰਦੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਸੋ ਸਤਿਗੁਰ ਕਿਰਪਾ ਕਰੇ ਸਾਨੂੰ ਅਜੇ ਜਥਿਆਂ ਦੀ ਲੋੜ ਹੈ, ਢਾਡੀ ਜਥਿਆਂ ਦੀ, ਕਵੀਸ਼ਰੀ ਸਿੰਘਾਂ ਦੀ, ਜਿਨ੍ਹਾਂ ਨੇ ਗੁਰਮਤਿ ਦੀ ਵੀ ਨਾਲ ਸੋਝੀ ਰੱਖੀ ਹੈ। ਇੱਕ ਤਾਂ ਹੁੰਦਾ ਇਤਿਹਾਸ ਦੀ ਸੋਝੀ, ਇੱਕ ਹੁੰਦਾ ਹੈ ਨਾਲ ਨਾਲ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰੂ ਸਾਹਿਬ ਨੇ ਆਪ ਬਾਣੀ ਲਿਖੀ ਹੈ ਉਹਦਾ ਸਿਧਾਂਤ ਕੀ ਹੈ। ਸੋ ਕਦੀ ਅਸੀਂ ਯਾਦ ਕਰਦੇ ਸੀ ਢਾਡੀ ਜਗਤ ਵਿੱਚ ਸਰਦਾਰ ਭਾਈ ਸੋਹਣ ਸਿੰਘ ਸੀਤਲ ਹੋਣਾ ਨੂੰ, ਜਿਨ੍ਹਾਂ ਨੇ ਬੜੀ ਵੱਡੀ, ਜਿਨ੍ਹਾਂ ਦੀ ਦੇਣ ਹੈ ਕੌਮ ਨੂੰ, ਉਹਨਾਂ ਨੇ ਇਤਿਹਾਸ ਲਿਖਿਆ, ਇਤਿਹਾਸ ਘੋਖ ਕੇ ਲਿਖਿਆ, ਬਾਹਰ ਸਟਾਲ ਲੱਗਾ ਹੈ। ਉਹਨਾਂ ਦੀ ਇੱਕ ਕਿਤਾਬ ਹੈ, ਉਹਦਾ ਨਾਂ ਹੈ ਸਿੱਖ ਇਤਿਹਾਸ ਦੇ ਸੋਮੇ, ਉਹ ਕਿਤਾਬ ਸਟਾਲ 'ਤੇ ਅਵੇਲੇਬਲ ਹੈ। ਪਿੱਛੇ ਜੇ ਛਪਣੀ ਬੰਦ ਹੋ ਗਈ ਸੀ, ਦੁਬਾਰਾ ਛਪਣ ਲੱਗ ਪਈ ਉਹ। ਉਹਨਾਂ ਨੇ ਉੱਥੋਂ ਉਹਨਾਂ ਦੀ ਵਿਦਵਾਨਗੀ ਦਾ ਪਤਾ ਲੱਗਦਾ ਵੀ ਕਿੱਦਾਂ ਉਹਨਾਂ ਨੇ ਇਤਿਹਾਸਕ ਗ੍ਰੰਥਾਂ ਨੂੰ, ਜਿਨ੍ਹਾਂ ਵਿੱਚ ਕੱਚਰ ਘਰੜ ਕਈ ਗੱਲਾਂ ਲਿਖੀਆਂ ਨੇ ਜਿਹੜੀਆਂ ਗੁਰਮਤਿ ਤੋਂ ਉਲਟ ਨੇ, ਸੋਹਣ ਸਿੰਘ ਸੀਤਲ ਹੋਣਾ ਨੇ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਫਿਰ ਉਹ ਉਹਨੂੰ ਵਾਚਿਆ ਹੈ। ਉਸ ਕਿਤਾਬ ਦਾ ਨਾਂ ਸਿੱਖ ਇਤਿਹਾਸ ਦੇ ਸੂਬੇ, ਬਹੁਤ ਸਾਰਾ ਸਾਹਿਤ ਲਿਟਰੇਚਰ ਉਹਨਾਂ ਨੇ ਲਿਖਿਆ, ਉਹਨਾਂ ਦੀਆਂ ਪ੍ਰਸਿੱਧ ਕਿਤਾਬਾਂ ਜਿਵੇਂ ਸਿੱਖ ਰਾਜ ਕਿਵੇਂ ਬਣਿਆ, ਕਿਵੇਂ ਗਿਆ। ਸੋ ਇੱਦਾਂ ਹੀ ਢਾਡੀ ਕੇਵਲ ਸਿੰਘ ਨਿਰਦੋਸ਼ ਨੇ, ਬਜ਼ੁਰਗ ਨੇ ਉਹ ਵੀ। ਸੋ ਉਹ ਵੀ ਇੱਥੇ ਸਿੰਘ ਸਭਾ ਹਾਜ਼ਰੀ ਭਰਦੇ ਰਹੇ ਨੇ, ਕੋਈ ਸਮਾਂ ਸੀ ਪਰ ਹੁਣ ਬਿਰਧ ਅਵਸਥਾ ਹੈ। ਸੋ ਚੰਗੇ ਚੰਗੇ ਢਾਡੀ ਜਥੇ ਸਿੰਘ ਸਭਾ ਦਾ ਗੁਰਦੁਆਰਾ ਸਾਹਿਬ ਦਾ ਯਤਨ ਹੁੰਦਾ ਹੈ ਵੀ ਇੱਥੇ ਆਉਣ, ਆਣ ਕੇ ਗੁਰਮਤਿ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ। ਸੋ ਤਕਰੀਬਨ ਪਿਛਲੇ 6.5 ਮਹੀਨਿਆਂ ਤੋਂ ਇਸ ਜਥੇ ਨੇ ਸੇਵਾ ਕੀਤੀ ਹੈ ਅਤੇ ਅੱਜ ਇਹਨਾਂ ਦਾ ਇਹ ਐਤਵਾਰ ਦਾ ਦੁਪਹਿਰ ਦਾ ਅਖੀਰਲਾ ਦੀਵਾਨ ਸੀ। ਸੋ ਕੱਲ੍ਹ ਦੀ ਇਹਨਾਂ ਦੀ ਵਾਪਸੀ ਹੈ ਇੰਡੀਆ ਦੀ। ਸੋ ਆਪ ਜੀ ਵੀ ਜਥਿਆਂ ਦਾ ਮਾਣ ਸਨਮਾਨ ਕਰਿਆ ਕਰੋ। ਆਓ ਹੁਣ ਸਾਧ ਸੰਗਤ ਦੀ ਸਮਾਂ ਹੈ ਗੁਰਬਾਣੀ ਕੀਰਤਨ ਦਾ, ਪਰ ਉਸ ਤੋਂ ਪਹਿਲਾਂ ਇੱਕ ਦੋ ਜ਼ਰੂਰੀ ਅਨਾਊਂਸਮੈਂਟਾਂ ਨੇ ਵੀ 14 ਜੂਨ ਨੂੰ ਅੱਖਾਂ ਦਾ ਕੈਂਪ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗਣਾ ਹੈ। ਸੋ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਾਉਣਾ ਹੋਵੇ ਤਾਂ ਉਹ 12 ਵਜੇ ਤੋਂ ਲੈ ਕੇ 4 ਵਜੇ ਤਾਈਂ ਕਰਾ ਸਕਦੇ ਨੇ। ਇਹਦੇ ਨਾਲ ਹੀ ਜਿਨ੍ਹਾਂ ਸਾਡੇ ਨੌਜਵਾਨ ਵੀਰਾਂ ਨੇ, ਭੈਣਾਂ ਨੇ ਦਸਤਾਰ ਸਿਖਲਾਈ ਦਮਾਲਾ ਸਿੱਖਣਾ ਹੋਵੇ ਤਾਂ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਇੱਥੇ ਸਿੰਘ ਸਿਖਾਉਂਦੇ ਨੇ, ਆਪ ਸਿੱਖ ਸਕਦੇ ਹੋ। ਬੱਸ ਪਾਸ ਟੈਕਸ ਫਾਰਮ ਦੀ ਜਿਹੜੀ ਸਹੂਲਤ ਹੈ ਉਹ ਗੁਰਦੁਆਰਾ ਸਾਹਿਬ ਵੱਲੋਂ ਵਲੰਟੀਅਰ ਸੇਵਾ ਕਰਦੇ ਨੇ। ਸ਼ੁੱਕਰਵਾਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਸੇਵਾ ਹੁੰਦੀ ਹੈ। ਆਓ ਹੁਣ ਬੱਚਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੋ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

वाहेगुरु वाहेगुरु वाहेगुरु वाहेगुरु वाहेगुरु।

0: What? What?
1: What? What? What?

ਸੋ ਸੰਗਤ ਜੀ, ਕੀਰਤਨ ਦੀਆਂ ਦਸ ਰਿਆਂ ਪਾਸੋਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੂੰ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰਾ ਨੂੰ ਬਖਸ਼ ਲੈਣਾ ਜੀ। ਸੁਆਵ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੋਸ਼, ਉਹਨਾਂ ਦੇ ਸਾਥੀਆਂ ਵੱਲੋਂ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार योग गुरु पैरिसा सिंह जी गुरु ग्रंथ साहिब महाराज जी के चरण शरण में तुसी जुड़ बैठे हो। सतगुरु कृपा करे तुहाडी सारियां दी हाजरी गुरु की गोलक विच पाया होया तिल फल सतगुरु अपने दर प्रवान करन तुहाडी कीती हुई अरदास गुरु ग्रंथ साहिब महाराज अपने दर प्रवान करन दरों करों चढ़दी कला वाल जीवन अमृत वेले दे उद्दम बाणी नाल प्यार बाणी पढ़ने की सोझी सतगुर बख्शिश करे। आओ सारी संगत चकाओ शीस बुलाओ फतेह। वाहेगुरु जी का खालसा वाहेगुरु जी की फतेह। सतगुरु सभना दी हाजरियां प्रवान करन। गुरु प्यार वाले हो इतिहास जड़ा सी तकरीबन कई दिनों तो आरंभ किया होया गुरु अर्जन देव महाराज की शहादत तो मगरों छेवें पातशाह गुरु हरगोबिंद साहिब महाराज जी ने गुरु नानक दे तख्त उत्ते बैठ के एक नवा ऐलान किया। वो ये सी कि जो दे गुरसिखो चंगियां जवानियां चंगे घोड़े चंगे शस्त्र गुरु नानक दे दरबार ते हाजिर करो। छेवें पातशाह महाराज ने घोड़ सवारां दी एक फौज तैयार कर ली। एक खबरां चंदू लाल नूं पहुंच रही ने जिन्होंने सरकार दे नाल रल के गुरु अर्जन देव महाराज नूं तत्ती तवी ते बिठा लिया। चंदू लाल छेवें पातशाह महाराज की ये फौजी उसारी फौजी फौज जी रखी है उन घबराहट हुई। वो सोचन लगा कि मैं गुरु अर्जन देव महाराज जी की सरकार नूं कह के शहीदी कराईए उन्हां दी सजाए मौत जासा बा सियासा का फतवा जारी करवाया क्यों ना छेवें पातशाह नूं मुका दिता जावे। जहांगीर कोल गया जहांगीर दे राही एक नजूमिया नूं पेश कीता क्योंकि यह हिंदू राजपूतां दे जोधा बाई दी कुखों पैदा होया जहांगीर। ते जहांगीर ने जदों कहा भी कोई चंगा जोतशी भेजो भी जिहड़ा मेरी जान बच सकती होवे मेरी तंदुरुस्ती होवे क्योंकि मैं बीमार हाँ दिनों दिन मेरी सेहत कमजोर होती जाती है। चंदू लाल की यह स्कीम बड़ी बहुत फिट बैठी ते नजूमिए ने कह दिता कि महाराज शहनशाह आलम तुहाडी कामयाबी सेहत की हो सकती है जे कोई निरभाओ ते निरवैर कोई महात्मा 40 दिन गुरबाणी पढ़े ते चलीसा कटे ग्वालियर दे किले च बैठ के। ते जहांगीर कहिंदा वी इदां दा किहड़ा बंदा आया जिहड़ा निरभाओ भी होवे निरवैर भी होवे किसे दी खातर 40 दिन ओ चलीसा कटे। चंदू लाल दा समझाया होया नजूमिया वह कहिंदा जी एक है कहिंदा वह कौन कहिंदा छेवां गुरु। जहांगीर कहन लगा उहदे बाप नूं तां मैं जासा बा सियासा दा फतवा ला के शहीद करवाया उहदा शरीर भी सिखां दे हवाले नहीं होण दित्ता वह मेरी सेहत दी कामयाबी वास्ते क्यों चलीसा कटूगे। ते निजूमिया कहन लगा तुसी कह के वेखो एक छेवां गुरु ही निरवैर हा तुसी कहो कहन च कोई हर्ज नहीं इन्हें वजीर खां ते किंच बेग नूं दिल्ली तो अमृतसर भेजिया। हुण जब दोवें वजीर दिल्ली तो अमृतसर आए दरबार लगा होया इन्होंने गल शुरू की नमस्कार करके हाथ जोड़ के बहुत निम्रता ना वजीर खां कहन लगा इहदे अंदर किणका गुरसिखी का है गुरु नानक का श्रद्धालु है सेवादार वा है
ਤੁਸੀਂ ਚੰਗੀ ਤਰ੍ਹਾਂ ਜਾਣ ਦਿਓ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹੈ। ਅੱਜ ਕੱਲ੍ਹ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਰਹਿੰਦੀ, ਦਿਨੋਂ ਦਿਨ ਕਮਜ਼ੋਰ ਹੋਇਆ ਸਰੀਰ, ਰਾਤ ਨੂੰ ਨੀਂਦ ਨਹੀਂ ਆ ਰਹੀ, ਜੇ ਨੀਂਦ ਆਉਂਦੀ ਹੈ ਤਾਂ ਉੱਭੜ ਬਹਾ ਉੱਠਦਾ ਦਬਾਅ ਪੈਂਦਾ ਏ। ਕਹਿੰਦਾ ਅਸੀਂ ਦਿੱਲੀ ਤਾਂ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਆਏ ਹਾਂ ਵੀ ਜੋ ਕੁਝ ਹੋ ਗਿਆ ਜਹਾਂਗੀਰ ਮਾਫੀ ਮੰਗਦਾ ਏ, ਉਹ ਗਲਤੀ ਮਹਿਸੂਸ ਕਰਦਾ ਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਦਿੱਲੀ ਤੋਂ ਕੇਵਲ ਆਪਣੀ ਗਲਤੀ ਮੰਨਣ ਵਾਸਤੇ ਆਏ ਹੋ ਜਾਂ ਕੋਈ ਕੰਮ ਹੋਰ ਵਾ? ਕਹਿੰਦਾ ਜੀ ਇੱਕ ਬੇਨਤੀ ਆ, ਇਹ ਸਾਡੀ ਵੱਲੋਂ ਨਹੀਂ, ਇਹ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਵੱਲੋਂ ਆ। ਉਹਨੂੰ ਨਜੂਮੀਆਂ ਨੇ ਦੱਸਿਆ ਹੈ ਕਿ 40 ਦਿਨ ਕੋ ਮਹਾਨ ਬੰਦਾ, ਕੋ ਤਪਸਵੀ ਬੰਦਾ, ਕੋ ਨਿਰਭੈ, ਕੋ ਨਿਰਵੈਰ ਬੰਦਾ, ਨਿਰਭਉ ਬੰਦਾ 40 ਦਿਨ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਬਾਣੀ ਪੜ੍ਹੇ ਤੇ ਮੇਰੀ ਜਾਨ ਬਚ ਸਕਦੀ ਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਸਾਡੇ ਬਾਬਤ ਕੀ ਗੱਲ ਏ? ਕਹਿੰਦੇ ਜੀ ਉਹ ਤੁਹਾਨੂੰ ਦਿੱਲੀ ਸੱਦਿਆ ਤੇ ਨਾਲ ਬੇਨਤੀ ਕਰ ਦਿੱਤੀ ਵੀ ਹੁਕਮ ਕੋਈ ਨਹੀਂ, ਇਹ ਪ੍ਰਾਰਥਨਾ ਆ ਤੁਹਾਡੇ ਚਰਨਾਂ ਚ, ਜਾਣਾ ਨਾ ਜਾਣਾ ਇਹ ਤੁਹਾਡੀ ਆਪਣੀ ਮਰਜ਼ੀ ਏ। ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੁਹਾਡੀ ਰਹਿਸ਼ ਦਾ ਪ੍ਰਬੰਧ ਕਰ ਦਿੰਦੇ ਆ, ਅੱਜ ਦੀ ਇੱਕ ਰਾਤ ਇੱਥੇ ਰਵੋ, ਸਵੇਰ ਨੂੰ ਅਸੀਂ ਮੂਹਰਤ ਬਾਰ ਸਿੱਖਾਂ ਨਾਲ ਸਲਾਹ ਕਰਾਂਗੇ, ਜੋ ਸਾਡੀ ਸਲਾਹ ਬਣੇਗੀ ਤੁਹਾਨੂੰ ਦੱਸ ਦਿੱਤਾ ਜਾਵੇਗਾ। ਇਹਨਾਂ ਦੇ ਰਹਿਣ ਦਾ ਪ੍ਰਬੰਧ ਹੋ ਗਿਆ, ਰਾਤ ਬੀਤੀ, ਅੰਮ੍ਰਿਤ ਵੇਲਾ ਹੋਇਆ, ਦਰਬਾਰ ਸਜਿਆ, ਆਸਾ ਕੀ ਵਾਰ ਦੇ ਭੋਗ ਪਏ, ਕਥਾ ਵਿਚਾਰਾਂ ਹੋਈਆਂ, ਅਰਦਾਸ ਬੇਨਤੀ ਹੋ ਗਈ, ਬੇਅੰਤ ਸੰਗਤਾਂ ਨੇ ਆਪਣੀਆਂ ਪ੍ਰਾਰਥਨਾ, ਆਪਣੀਆਂ ਬੇਨਤੀਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਰੱਖੀਆਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਮਾਤਾ ਗੰਗਾ ਜੀ ਨਾਲ ਔਰ ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਜੀ ਨਾਲ ਗੱਲ ਸ਼ੁਰੂ ਕੀਤੀ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਇਸ ਵੇਲੇ ਬਿਮਾਰ ਪਿਆ ਏ, ਉਹਦੀ ਸਿਹਤ ਨਹੀਂ, ਕੋਈ ਕਾਮਯਾਬੀ ਨਹੀਂ, ਉਹ ਦਿਨ ਪਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ। ਆ ਦੋ ਉਹਦੇ ਵਜ਼ੀਰ ਆਏ ਨੇ ਇੱਕ ਪ੍ਰਾਰਥਨਾ ਪੱਤਰ ਲੈ ਕੇ, ਸਾਨੂੰ ਦਿੱਲੀ ਸੱਦਿਆ, ਜੇ ਤੁਸੀਂ ਸੰਗਤ ਜੇ ਤੁਸੀਂ ਕਹੋਗੇ ਅਸੀਂ ਜਾਵਾਂਗੇ, ਜੇ ਤੁਸੀਂ ਕਹੋਗੇ ਨਹੀਂ ਜਾਣਾ ਤਾਂ ਅਸੀਂ ਨਹੀਂ ਜਾਵਾਂਗੇ। ਸੰਗਤ ਕਹਿਣ ਲੱਗੀ ਮਹਾਰਾਜ ਅਸੀਂ ਕੌਣ ਹੁੰਦੇ ਹਾਂ ਤੁਹਾਡੇ ਇਹਨਾਂ ਕਾਰਜਾਂ 'ਚ ਦਖਲ ਅੰਦਾਜ਼ੀ ਕਰਨ ਵਾਲੇ? ਬਾਬਾ ਬੁੱਢਾ ਜੀ, ਭਾਈ ਬਿਧੀ ਚੰਦ, ਭਾਈ ਮੰਝ ਜੀ, ਭਾਈ ਲਗਾਹਾ ਜੀ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ, ਤੁਹਾਡੇ ਕੋਲ ਵਿਦਵਾਨ ਬੰਦੇ ਬੈਠੇ ਨੇ, ਇਹਨਾਂ ਨਾਲ ਸਲਾਹ ਮਸ਼ਵਰਾ ਕਰੋ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਸਥਾਨ ਹੈ, ਇੱਥੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਅਸੀਂ ਜਹਾਂਗੀਰ ਤਾਂ ਕੀ, ਅਸੀਂ ਤਾਂ ਸਾਰੀ ਕੁੱਲ ਲੁਕਾਈ ਦਾ ਭਲਾ ਚਾਹੁੰਦੇ ਹਾਂ ਵਿੱਚ ਸਾਡੇ ਬਾਣੀ ਪੜ੍ਹਨ ਦੇ ਨਾਲ ਜਹਾਂਗੀਰ ਦੀ ਤੰਦਰੁਸਤੀ ਹੁੰਦੀ ਏ, ਸਾਨੂੰ ਜਾਣ 'ਚ ਕੋਈ ਹਰਜ ਨਹੀਂ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜੇ ਦੋ ਆਏ ਸੀ ਕਿੰਚ ਬੇਗ ਤੇ ਵਜ਼ੀਰ ਖਾਂ, ਉਹਨਾਂ ਨੂੰ ਕਹਿ ਦਿੱਤਾ ਵੀ ਕਹਿੰਦੇ ਤੁਸੀਂ ਜਾਵੋ, ਅਸੀਂ ਜ਼ਰੂਰ ਆਵਾਂਗੇ। ਉਹਨਾਂ ਨੇ ਦਿਨ ਪੱਕਾ ਕਰ ਲਿਆ। ਛੇਵੇਂ ਪਾਤਸ਼ਾਹ ਮਹਾਰਾਜ ਨੇ ਕੁਝ ਸਿੱਖ ਚੋਣਵੇਂ ਨਾਲ ਲੈ ਲਏ, ਭਾਈ ਗੁਰਦਾਸ ਵਰਗੇ, ਦੋ ਸਿੱਖ ਹੋਰ ਲੈ ਲਏ, ਤਿੰਨਾਂ ਸਿੱਖਾਂ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਜਨੂੰ ਦੇ ਟਿੱਲੇ ਦਿੱਲੀ ਜਾ ਉਤਰੇ। ਇਹ ਮਜਨੂੰ ਕਾ ਟਿੱਲਾ ਗੁਰਦੁਆਰਾ ਉਹ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪਏ ਨੇ। ਮਜਨੂੰ ਉਹ ਹੈ ਮੁਸਲਮਾਨ ਜਿਹੜਾ ਜਮਨਾ ਤੋਂ ਬੇੜੀ ਤੋਂ ਆਰ ਪਾਰ ਸੰਗਤਾਂ ਨੂੰ ਕਰਵਾਉਂਦਾ ਸੀ, ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਸੀ, ਹਰ ਵੇਲੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਹੈ ਮੈਂ ਮੁਸਲਮਾਨ ਪਰ ਮੈਂ ਤੁਹਾਡੇ ਦਰਸ਼ਨ ਲੋਚਦਾ। ਗੁਰੂ ਨਾਨਕ ਦੇਵ ਮਹਾਰਾਜ ਇਹਦੀ ਅਰਦਾਸ ਬੇਨਤੀ ਸੁਣ ਕੇ
ਇਹਨੂੰ ਦਰਸ਼ਨ ਦਾਰ ਦੇਣ ਵਾਸਤੇ ਦਿੱਲੀ ਗਏ ਔਰ ਇੱਕ ਨਹੀਂ ਦੋ ਨਹੀਂ ਮਹਾਰਾਜ ਸਵਾ ਮਹੀਨਾ ਇਹਨਾਂ ਦੇ ਕੋਲ ਰਹੇ। ਉਸ ਸਥਾਨ ਤੇ ਗੁਰਦੁਆਰਾ ਬਣਿਆ ਹੋਇਆ ਮਜਨੂ ਕਾ ਟਿੱਲਾ, ਯਾਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਉਧਰ ਖਬਰਾਂ ਜਹਾਂਗੀਰ ਨੂੰ ਪਹੁੰਚ ਗਈਆਂ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਿੱਲੀ ਵਿੱਚ ਤਸ਼ਰੀਫ ਲੈ ਕੇ ਆ ਪਹੁੰਚੇ ਨੇ। ਜਹਾਂਗੀਰ ਕੁਝ ਕੀਮਤੀ ਤੋਹਫੇ ਨਾਲ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਿਆ। ਬੜੇ ਅਦਬ ਨਾਲ, ਬੜੇ ਭਾਉ ਨਾਲ ਮਹਾਰਾਜ ਦੇ ਚਰਨਾਂ ਵਿੱਚ ਝੁਕਿਆ, ਹੱਥ ਜੋੜ ਕੇ ਸਿਰ ਝੁਕਾ ਕੇ ਮਾਫੀ ਮੰਗੀ, ਮਹਾਰਾਜ ਜੋ ਕੁਝ ਲਾਹੌਰ ਵਿੱਚ ਹੋਇਆ ਮੈਨੂੰ ਬਹੁਤ ਅਫਸੋਸ, ਸਭ ਤੋਂ ਵੱਡਾ ਦੁਸ਼ਮਣ ਤੁਹਾਡੇ ਤਾਇਆ ਜੀ ਬਾਬਾ ਪਿਰਥੀ ਚੰਦ, ਉਸ ਤੋਂ ਵੱਡਾ ਦੁਸ਼ਮਣ ਮਾਝੇ ਵਿੱਚ ਸ਼ੇਖ ਫੱਤਾ, ਜਿੱਥੇ ਸਾਡੇ ਦੁਆਬੇ ਦੇ, ਮਾਲਵੇ ਦੇ, ਮਾਝੇ ਦੇ ਖੀਰ ਲੈ ਕੇ ਜਾਂਦੇ, ਸਾਡੇ ਦੁੱਧ ਵਿੱਚ ਬਰਕਤਾਂ ਪੈਣ। ਉਹ ਸ਼ੇਖ ਫੱਤਾ ਜਿਹੜਾ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਵਾਉਣ ਵਿੱਚ ਪੂਰਾ ਹੱਥ ਹੈ। ਔਰ ਤੀਸਰਾ ਅਹਿਮ ਸ਼ੇਖ ਸਰਹੰਦੀ, ਚੌਥਾ ਵਜ਼ੀਰ ਖਾਂ, ਪੰਜਵਾਂ ਚੰਦੂ ਲਾਲ, ਇਹ ਸਾਰੀ ਚੰਡਾਲ ਚੌਂਕੜੀ ਏ ਮੇਰੇ ਮਹਾਰਾਜ। ਮੇਰੇ ਕੰਨਾਂ ਤਿਕਰ ਇਹੀ ਪਹੁੰਚਾਇਆ ਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਗ੍ਰੰਥ ਰਚਿਆ, ਉਹਦੇ ਵਿੱਚ ਇਸਲਾਮ ਦੀ ਬਹੁਤ ਤੋਹੀਨ ਕੀਤੀ ਏ। ਪਰ ਮਹਾਰਾਜ ਮੈਨੂੰ ਅਫਸੋਸ, ਮੈਂ ਇਹਦੇ ਉੱਤੇ ਕੋਈ ਪੈਰਵਾਈ ਨਹੀਂ ਕਰਵਾਈ, ਹੱਥ ਜੋੜ ਕੇ ਸਿਰ ਝੁਕਾ ਕੇ ਮਾਫੀ ਮੰਗਦਾ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਬਾਦਸ਼ਾਹ ਸਾਨੂੰ ਇੰਨਾ ਬਹੁਤ ਕਿ ਤੁਹਾਨੂੰ ਪਛਤਾਵਾ ਹੈ ਆਪਣੀ ਕੀਤੀ ਕਤਰੀ ਤੇ, ਹੁਣ ਸਾਡਾ ਲੈ ਕੇ ਦੱਸੋ ਕੀ ਸੇਵਾ ਏ। ਕਹਿੰਦਾ ਮਹਾਰਾਜ ਮੈਂ ਤੁਹਾਡੇ ਸਾਹਮਣੇ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਏ, ਮੈਂ ਚਾਹਵਾਂ ਲੱਖਾਂ ਬੰਦੇ ਮੈਂ ਗੋਲੀਆਂ ਨਾਲ ਮਰਵਾ ਸਕਦਾ, ਮੈਂ ਚਾਹਵਾਂ ਧਾਰਮਿਕ ਬੰਦੇ ਮੈਂ ਜੇਲ੍ਹ ਵਿੱਚ ਸੁੱਟ ਸਕਦਾ, ਮੈਂ ਚਾਹਵਾਂ ਫੌਜਾਂ ਤੁਹਾਡੇ ਤਾਬਿਆਦਾਰ ਹੋਣਗੀਆਂ, ਪਰ ਮੇਰੀ ਸਿਹਤ ਕਾਮਯਾਬ ਨਹੀਂ। ਮੈਂ ਬਹੁਤ ਨਿਮਰਤਾ ਦੇ ਨਾਲ ਤੁਹਾਡੇ ਚਰਨਾਂ 'ਚ ਇਹ ਬੇਨਤੀ ਕਰਦਾ ਵੀ ਜੇ ਮੇਰੀ ਸਿਹਤ ਕਾਮਯਾਬ ਹੋ ਜਾਏ, ਤੁਸੀਂ 40 ਦਿਨ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਕਿਤੇ ਤਪ ਕਰ ਦਵੋ, ਕਿਤੇ ਬਾਣੀ ਪੜ੍ਹ ਦਵੋ, ਮੇਰੀ ਸਿਹਤ ਕਾਮਯਾਬ ਹੋ ਸਕਦੀ, ਆਹ ਜਿਹੜੀ ਮੇਰੇ ਤੇ ਸਾੜ ਸਤੀ ਪਈ ਹੈ ਨਾ ਟਲ ਸਕਦੀ। ਮਹਾਰਾਜ ਛੇਵੇਂ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਬਾਦਸ਼ਾਹ ਇਹ ਸਾੜ ਸਤੀ ਤੇਰੇ ਉੱਤੇ ਨਹੀਂ ਪਈ, ਇਹ ਜਿਹਦੇ ਉੱਤੇ ਪੈਣ ਵਾਲੀ ਹੈ ਨਾ ਉਹ ਦੁਨੀਆਂ ਵੀ ਦੇਖੇਗੀ। ਇੱਕ ਗੁੱਜੀ ਰਮਜ ਸੀ ਪਰ ਜਹਾਂਗੀਰ ਦੇ ਐਸ ਖੰਨਾ ਤਾਣੀ ਪੈ ਕੇ ਇੱਧਰ ਦੀ ਨਿਕਲ ਗਈ, ਸਮਝ ਨਹੀਂ ਸਕਿਆ। ਪਰ ਮਹਾਰਾਜ ਕਹਿਣ ਲੱਗੇ ਅਸੀਂ ਜ਼ਰੂਰ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਣਾ, ਦੱਸੋ ਕਦੋਂ ਜਾਈਏ। ਕਹਿੰਦਾ ਮਹਾਰਾਜ ਜਦੋਂ ਤੁਹਾਡਾ ਜੀ ਕਰੇ। ਮਹਾਰਾਜ ਕਹਿਣ ਲੱਗੇ ਅਸੀਂ ਹੁਣੇ ਹੁਣੇ ਤੋਂ ਚੱਲ ਜਾਂਦੇ ਹਾਂ। ਉਹ ਆਪਣੇ ਰਾਜ ਮਹਿਲ ਨੂੰ ਆ ਗਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹ ਸਮੇਂ ਨੂੰ ਵਿਚਾਰ ਕੇ ਗੁਰੂ ਨਾਨਕ ਦੇ ਚਰਨਾਂ 'ਚ ਕਰਕੇ ਅਰਦਾਸ ਬੇਨਤੀ, ਸੋਢੀ ਸੁਲਤਾਨ ਗਵਾਲੀਅਰ ਦੇ ਕਿਲ੍ਹੇ ਵਿੱਚ ਇੱਕ ਚਲੀਸਾ ਕੱਟਣ ਵਾਸਤੇ ਇਉਂ ਜਾ ਰਹੇ ਹਨ।

ਗਵਾਲੀਅਰ ਗਵਾਲੀਅਰ ਦੇ ਅੰਦਰ ਭੇਜਣ ਦਾ ਕੁਝ ਕਾਰਨ ਸੀ ਚੰਦੂ ਲਾਲ ਦਾ। ਕਿਉਂ? ਗਵਾਲੀਅਰ ਦੇ ਕਿਲਨ ਬਹੁਤ ਉੱਚੀ ਥਾਂ ਦੇ ਉੱਤੇ ਆ, ਇਹ ਤਕਰੀਬਨ 7 ਮੀਲ ਵਿੱਚ ਵਾ ਇਹ ਕਿਲਾ, ਔਰ 2500 ਚੜਾਈ ਇਹਦੀ ਫੁੱਟ ਵਾ ਇਸ ਕਿਲੇ ਦੀ। ਇਸ ਦੇ ਮੁਕਾਬਲੇ ਵਿੱਚ ਜਾਂ ਫਿਰ ਚਿਤੌੜਗੜ੍ਹ ਦਾ ਕਿਲਾ ਜਾਂ ਇਹ ਗਵਾਲੀਅਰ ਦਾ, ਬਸ ਬਾਕੀ ਹੋਰ ਕਿਲਾ ਇਹਦੇ ਮੁਕਾਬਲੇ 'ਚ ਕੋਈ ਨਹੀਂ। ਜਹਾਂਗੀਰ ਬਾਦਸ਼ਾਹ ਨੇ ਬਹੁਤ ਜ਼ੁਲਮ ਕਮਾਇਆ, ਦੁਨੀਆ ਕਹਿੰਦੀ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਾਂਤ ਚਿੱਤ ਸ਼ਹਾਦਤ ਸਿੱਖਾਂ ਦੇ ਹਵਾਲੇ, ਗੁਰੂ ਅਰਜਨ ਦੇਵ ਜੀ ਦਾ ਸਰੀਰ ਵੀ ਨਹੀਂ ਦਿੱਤਾ, ਰਾਵੀ ਦੇ ਸਪੁਰਦ ਕਰ ਦਿੱਤਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਨੂੰ ਭੇਜਣ ਦਾ ਕਾਰਨ ਸੀ ਇਸ ਕਿਲੇ ਦਾ ਦਰੋਗਾ ਆ ਹਰੀਦਾਸ, ਉਹ ਚੰਦੂ ਲਾਲ ਦਾ ਆ ਮਿੱਤਰ ਨਾਲੇ ਰਿਸ਼ਤੇਦਾਰ, ਪਹਿਲਾਂ ਮਿੱਤਰਚਾਰਾ ਸੀ ਫਿਰ ਰਿਸ਼ਤੇਦਾਰੀ ਬਣ ਗਈ। ਹਰੀਦਾਸ ਹਰਵੰਸ ਦਾਸ ਦਾ ਪੁੱਤਰ, ਧਰਮ ਦਾਸ ਦਾ ਪੋਤਰਾ, ਕਿਸ਼ਨ ਦਾਸ ਦਾ ਪੜਪੋਤਰਾ ਹਰੀਦਾਸ। ਹੁਣ 6ਵੇਂ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਜਾ ਤਸ਼ਰੀਫ ਰੱਖੀ, 500 ਮੋਹਰ ਇੱਕ ਹਫਤੇ ਦੀ 6ਵੇਂ ਪਾਤਸ਼ਾਹ ਮਹਾਰਾਜ ਨੂੰ ਮਿਲਦੀ ਹੁੰਦੀ ਸੀ ਲੰਗਰਾਂ ਵਾਸਤੇ ਪ੍ਰਸ਼ਾਦੀਆਂ ਵਾਸਤੇ। 6ਵੇਂ ਪਾਤਸ਼ਾਹ ਮਹਾਰਾਜ ਇਸ ਪੈਸੇ ਨਾਲ ਪ੍ਰਸ਼ਾਦਾ ਨਹੀਂ ਸੀ ਛਕਦੇ, ਉਹ ਜਿਹੜੇ ਸਿੱਖ ਨਾਲ ਗਏ ਸੀ ਉਹ ਬਾਹਰ ਮਜ਼ਦੂਰੀ ਕਰਦੇ ਸੀ, ਕਿਰਤ ਕਰਦੇ ਸੀ, ਉਹਦੀ ਦਿਹਾੜੀਆਂ ਜਿਹੜੀ ਮਾਇਆ ਆਉਂਦੀ ਸੀ ਉਹਦੇ ਨਾਲ ਰਾਸ਼ਨ ਪਾਣੀ ਪੱਕ ਕੇ ਗਵਾਲੀਅਰ ਦੇ ਕਿਲੇ ਵਿੱਚ ਜਾਂਦਾ ਸੀ ਉਹ ਛਕਦੇ ਸੀ। ਇਹ ਜਿਹੜੀ 500 ਮੋਹਰ ਸੀ, ਆ ਜਿਹੜੇ ਕੈਦੀ ਰਾਜੇ ਜਿਹਨਾਂ ਨੇ ਮੀਰ ਖੁਸਰੋ ਦੀ ਮਦਦ ਕੀਤੀ ਉਹ ਕੈਦੀ, ਕਿਸੇ ਨੇ ਬਗਾਵਤ ਕੀਤੀ ਉਹ ਕੈਦੀ, ਕਿਸੇ ਨੇ ਸਰਹੱਦ ਦੱਬ ਲਈ ਉਹ ਕੈਦੀ, ਇਹ ਤਕਰੀਬਨ 102 ਕੈਦੀ ਸੀ ਜਿਹਨਾਂ ਵਿੱਚੋਂ 52 ਰਾਜੇ ਸੀ। ਉਹਨਾਂ ਦੀ ਜ਼ਿੰਦਗੀ ਨਰਕ ਵਰਗੀ ਬਣੀ ਸੀ, ਨਾ ਟਾਈਮ ਨਾ ਰੋਟੀ, ਨਾ ਟਾਈਮ ਨਾ ਪਾਣੀ, ਉਹਨਾਂ ਕੋਲ ਕੰਮ ਧੰਦਾ ਕਰਵਾਉਣਾ, ਪੱਥਰ ਕਟਾਉਣੇ, ਹੋਰ ਕਈ ਕੰਮ ਕਰਾਉਣੇ, ਜਦੋਂ ਰਾਤ ਪੈਣੀ ਤੇ ਪੱਥਰਾਂ ਨਾਲ ਸੰਗਲਾਂ ਨਾਲ ਬੰਨ ਕੇ ਪੀਲ ਪਾਵਿਆਂ ਨਾਲ ਬੰਨ ਦੇਣੇ। ਇਹ ਪੀਲ ਪਾਵੇ ਹੱਜ ਤੱਕਰ ਹੈ ਜਿਹਨਾਂ ਨਾਲ ਬੰਨ ਦਿੱਤੇ ਜਾਂਦੇ ਸੀ। 6ਵੇਂ ਪਾਤਸ਼ਾਹ ਮਹਾਰਾਜ ਜਦੋਂ ਗਏ ਨੇ ਇੱਥੇ, ਰੋਜ਼ ਕਥਾ, ਰੋਜ਼ ਵਾਰਤਾ, ਰੋਜ਼ ਬਾਣੀ, ਇਹ ਰਾਜਿਆਂ ਨੂੰ ਖਾਣੇ ਵਿੱਚ ਫੀਮ ਪੋਸ਼ਤ ਪਾ ਪਾ ਕੇ ਦਿੰਦਾ ਸੀ ਵੀ ਇਹ ਕਮਜ਼ੋਰ ਹੋ ਜਾਣ, ਇਹ ਖਤਮ ਹੋ ਜਾਣ, ਮੇਰੇ 'ਤੇ ਬਗਾਵਤ ਨਾ ਕਰਨ। ਇਹ ਰਾਜਿਆਂ ਦੀ ਚਾਲ ਰਹੀ, ਇਹ ਨਸ਼ੇ 'ਤੇ ਆਦੀ ਹੋ ਗਏ। ਹੁਣ ਜਦੋਂ 6ਵੇਂ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ ਨੇ ਇਹ ਚੌਂਕੜੇ ਮਾਰ ਕੇ ਬਹਿੰਦੇ ਜਿਵੇਂ ਤੁਸੀਂ ਬੈਠੇ, ਅੱਜ ਹੋਰ ਕੱਲ੍ਹ ਹੋਰ, 40 ਦਿਨ ਇਹ ਬਾਣੀ ਪੜ੍ਹਦੇ ਰਹੇ। ਇਹਨਾਂ ਦੀ ਜ਼ਿੰਦਗੀ ਸਵਰਗ ਬਣ ਗਈ ਰਾਜਿਆਂ ਦੀ, ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ, ਅਰਦਾਸ ਹੁੰਦੀ। ਰਾਜਿਆਂ ਨੂੰ ਜਦੋਂ

ਬਾਣੀ ਸੁਣਨੀ, ਰੋਜ਼ ਬਾਣੀ ਪੜ੍ਹਨੀ, ਚੌਂਕੜੇ ਮਾਰ ਕੇ ਬੈਠਣਾ, ਇਹਨਾਂ ਦੀ ਜ਼ਿੰਦਗੀ ਸਵਰਗ ਬਣ ਗਈ। ਉਹ ਜਿਹੜਾ 500 ਮੋਹਰਾਂ ਮਿਲਦੀਆਂ ਸੀ ਉਹ ਇਹਨਾਂ ਉੱਤੇ ਲੱਗ ਜਾਂਦੀਆਂ, ਚੰਗਾ ਖਾਣਾ, ਚੰਗਾ ਕੱਪੜਾ, ਚੰਗਾ ਭਾਂਡਾ, ਚੰਗੇ ਬਿਸਤਰੇ ਇਹਨਾਂ ਨੂੰ ਮਿਲਣ ਲੱਗ ਪਏ। ਅੱਜ ਹੋਰ ਕੱਲ੍ਹ ਜ਼ਿੰਦਗੀ ਸੁਧਰ ਗਈ। ਜਦੋਂ ਤਕਰੀਬਨ 20 ਕੁ ਦਿਨ ਹੋਏ ਨਾ, ਇੱਕ ਚਿੱਠੀ ਆਈ ਆ ਚੰਦੂ ਲਾਲ ਦੀ ਹਰੀਦਾਸ ਨੂੰ। ਚਿੱਠੀ 'ਚ ਕੀ ਲਿਖਿਆ ਕਿ ਸਿੱਖਾਂ ਦਾ 6ਵਾਂ ਗੁਰੂ ਗਵਾਲੀਅਰ ਦੇ ਕਿਲੇ ਵਿੱਚੋਂ ਆਇਆ, ਇਹਨੂੰ ਥੋੜਾ ਥੋੜਾ ਪਾਰਾ ਦੇ ਕੇ ਨਾ ਭੋਜਨ 'ਚ ਇਹਨੂੰ ਬੰਨੇ ਲਾ ਦੇ, ਤੈਨੂੰ ਇਸ ਕੰਮ ਬਦਲੇ ਚੰਗੀ ਚੌਖੀ ਮਾਇਆ ਮੈਂ ਦੇਵਾਂਗਾ। ਬਸ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਜਿੰਦੇ ਨਹੀਂ ਆਉਣੇ ਚਾਹੀਦੇ। ਇੱਕ ਪਾਪ ਅੱਗੇ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਕੇ, ਹੁਣ ਦੂਸਰਾ ਪਾਪ ਕਰਨ ਨੂੰ ਹੋਰ ਤਿਆਰ ਹੋ ਗਿਆ, ਕਿਉਂਕਿ ਪਾਪੀ ਨੂੰ ਪਾਪ ਪਿਆਰਾ ਲੱਗਦਾ। ਹੁਣ 6ਵੇਂ ਪਾਤਸ਼ਾਹ ਮਰਦਾ ਲੱਗਾ ਦਰਬਾਰ ਤਾਂ ਹਰੀਦਾਸ ਵੀ ਰੋਜ਼ ਕੀਰਤਨ ਸੁਣਦਾ। 6ਵੇਂ ਪਾਤਸ਼ਾਹ ਨੂੰ ਕਿਸੇ ਸੇਵਾਦਾਰ ਨੇ ਗੰਨੇ ਲਿਆ ਕੇ ਦਿੱਤੇ। 6ਵੇਂ ਪਾਤਸ਼ਾਹ ਨੇ ਗੰਨੇ ਚੂਪਣੇ, ਇਹਦਾ ਇੰਨਾ ਕੁ ਕੁਆੜ ਖੁੱਲ ਗਿਆ ਤੇ ਰੋਜ਼ ਬਾਣੀ ਸੁਣਦਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਹਰੀਦਾਸ ਮੰਗ ਕੀ ਮੰਗਦਾ? ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਪਰਸਨ ਮੰਗਦਾ ਰੋਜ਼। 40 ਦਿਨ ਪੂਰੇ ਹੋ ਜਾਣੇ ਆ, ਨਾ ਜਾਣੇ ਤੁਹਾਨੂੰ ਮੁੜ ਕੇ ਮੇਰੇ ਦਰਸ਼ਨ ਮੇਰੇ ਕਰਮ 'ਚ ਹੋਣਗੇ ਕਿ ਨਹੀਂ, ਮੈਂ ਤੁਹਾਡੇ ਦਰਸ਼ਨ ਮੰਗਦਾ। 6ਵੇਂ ਪਾਤਸ਼ਾਹ ਮਾਰੂ ਜਿਹੜੇ ਉਹ ਚਿੱਠੀ ਆਈ ਨਾ, ਉਹ ਦੱਸੀ ਨੇ, ਉਹ ਸਬਰ ਕਰ ਗਿਆ, ਪੀ ਗਿਆ, ਦੱਬ ਗਿਆ। ਉਹਨੇ 6ਵੇਂ ਪਾਤਸ਼ਾਹ ਦਾ ਸ਼ਰਧਾਲੂ ਹੋ ਕੇ ਵੀ 6ਵੇਂ ਪਾਤਸ਼ਾਹ ਦੇ ਕੰਨਾਂ ਤੀਕਰ ਗੱਲ ਨਹੀਂ ਪਹੁੰਚਾਈ ਤੇ ਦਿਨ 10 ਨਹੀਂ ਲੰਘੇ, ਇੱਕ ਚਿੱਠੀ ਹੋਰ ਆ ਗਈ। ਚਿੱਠੀ ਵਿੱਚ ਨਾਲ ਉਹਨੇ ਕੁਝ ਤੋਹਫਾ ਭੇਜਿਆ ਕਿ ਆਹ ਮੈਂ ਇੱਕ ਪੁਸ਼ਾਕ ਭੇਜ ਰਿਹਾ, ਇਹਦੀਆਂ ਸੀਣਾ ਵਿੱਚ ਇਹਦੀ ਸਾਰੀ ਪੁਸ਼ਾਕ ਨੂੰ ਮੈਂ ਜ਼ਹਿਰ ਦੀ ਪਾਨ ਚਾੜੂਗਾ, ਜਿਹੜਾ ਵੀ ਮਨੁੱਖ ਇਹ ਪੁਸ਼ਾਕ ਪਾ ਲਵੇ ਨਾ, ਉਹ 24-25 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ, ਉਹਦੇ ਤਰਸ ਛਿੜਨੀਆਂ, ਖਾਜ ਆਉਣੀਆਂ, ਸਾਹ ਹੁੱਟ ਹੋ ਜਾਣਾ, ਬਸ ਉਹਦੀ ਮੌਤ ਵਾ। ਹੁਣ ਜਦ ਪੁਸ਼ਾਕਾਂ ਤੇ ਨਾਲ ਚਿੱਠੀ ਆਈ ਨਾ, ਇਹਦੇ ਕੋਲ ਰਿਹਾ ਨਾ ਗਿਆ, ਇਹਨੇ ਵਿੱਚੇ ਪੁਸ਼ਾਕਾਂ ਵਿੱਚੇ ਦੋਵੇਂ ਚਿੱਠੀਆਂ, ਪਹਿਲੀ ਵੀ ਚਿੱਠੀ, ਦੋਵੇਂ ਚਿੱਠੀਆਂ ਲੈ ਕੇ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਹਾਜ਼ਰ ਹੋਇਆ। ਕਹਿੰਦਾ ਸੱਚੇ ਪਾਤਸ਼ਾਹ, ਜੇ ਸੱਚ ਕਰਕੇ ਪੁੱਛੋ ਤੇ ਚੰਦੂ ਲਾਲ ਦੇ ਪਾਪ ਦਾ ਬੇੜਾ ਤਾਂ ਅੱਗੇ ਭਰਿਆ ਪਿਆ, ਤੁਸੀਂ ਕਿਉਂ ਖੁੱਲ੍ਹ ਦਿੰਦੇ, ਉਹਨੂੰ ਸਜ਼ਾ ਦੇਵੋ। ਮਹਾਰਾਜ ਕਹਿਣ ਲੱਗੇ, ਕਹਿੰਦੇ ਹਰੀਦਾਸ ਸਾਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ। ਉਹਨੇ ਉਹ ਚਿੱਠੀਆਂ ਦੋਨੇ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਰੱਖੀਆਂ। 6ਵੇਂ ਪਾਤਸ਼ਾਹ ਨੇ ਚਿੱਠੀਆਂ ਪੜ੍ਹੀਆਂ ਨਾ, ਉਹਦਾ ਪਤਾ ਲੱਗ ਗਿਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਉਹ ਚਿੱਠੀਆਂ ਜਿਵੇਂ ਰੱਖੀਆਂ ਨਾ, 6ਵੇਂ ਪਾਤਸ਼ਾਹ ਮਹਾਰਾਜ ਨੂੰ ਇੱਕ ਹਰੀਦਾਸ ਦਰੋਗਾ ਤੇ 6ਵੇਂ ਪਾਤਸ਼ਾਹ ਨੂੰ ਕੁਝ ਇਉਂ ਬਚਨ ਕਰ ਦਿੱਤਾ।

ਉਸਨੂੰ ਜੈ ਪੜਾਇਆ। ਆ ਦੁੱਧ ਵਿੱਚ ਸੱਪ ਦਾ ਯਾਰ ਮਿਲਾ ਕੇ ਉਸ

0: ਵਾਹਿਗੁਰੂ ਜੀ ਕਾ
1: ਸਲਾਮ।
0: ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀਓ, ਇਹ ਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ ਜੋ ਆਪ ਜੀ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਅਤੇ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ, ਗੁਰੂ ਪੰਥ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਣ। ਹੁਣ ਸਾਡੇ ਸਤਿਕਾਰ ਜੋ ਭਾਈ ਸਾਹਿਬ ਭਾਈ ਦਿਲਬਾਗ ਸਿੰਘ, ਤਿੰਨਾਂ ਦਾ ਰਾਗੀ ਜਥਾ ਨਾਲ ਦੇ ਸਾਥੀ ਪਹੁੰਚਣ ਵਾਲੇ ਹਨ ਦਰਬਾਰ ਦੇ ਵਿੱਚ। ਕੁਝ ਹੀ ਮਿੰਟਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ। 5 ਵਜੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਣਗੇ। 5:20 'ਤੇ ਗੁਰਮੁਖ ਪਰਿਵਾਰਾਂ ਵੱਲੋਂ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਗਈ ਹੈ, ਸੁਖਮਨੀ ਸਾਹਿਬ ਤੋਂ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਤੋਂ ਉਪਰੰਤ ਮੁੱਖ ਵੱਕ ਹੋ ਕੇ ਫਿਰ ਦੁਬਾਰਾ ਇਸੇ ਤਰ੍ਹਾਂ ਦਰਬਾਰ ਸਜਣਗੇ, ਗੁਰਬਾਣੀ ਸ਼ਬਦ ਕੀਰਤਨ ਨਾਲ ਹੀ ਆਪਾਂ ਜੁੜਾਂਗੇ। ਸੋ ਪਿਆਰ ਸਤਿਕਾਰ ਦੇ ਨਾਲ ਆਪਾਂ ਭਾਈ ਸਾਹਿਬ ਦੇ ਜਥੇ ਤੋਂ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਜੀ। 8:20 'ਤੇ ਸਮਾਪਤੀ ਦੀ ਅਰਦਾਸ ਹੁੰਦੀ ਹੈ। ਸਰਬੱਤ ਸੰਗਤਾਂ ਨੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਸਾਰਾ ਦਿਨ ਅਤੁੱਟ ਵਰਤਦੇ ਹਨ, ਗੁਰਮੁਖ ਪਰਿਵਾਰਾਂ ਵੱਲੋਂ ਵੀ ਸੇਵਾ ਹੈ, ਗੁਰੂ ਘਰ ਵੱਲੋਂ ਵੀ ਖੁੱਲ੍ਹੇ ਗੱਪੇ ਚੱਲਦੇ ਹਨ। ਸੋ ਬੇਨਤੀ ਹੈ ਕਿ ਆਪ ਜੀ ਨੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਭਾਈ ਸਾਹਿਬ ਜੀ ਦੇ ਜਥੇ ਤੋਂ ਆਪਾਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰ

ਮਹੱਲਾ ਪਹਿਲਾ ਸੁਣ ਵੱਡਾ ਆਖਰ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲ ਨਾ ਹੀ ਠਾਕਰ ਹਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਤਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚੱਲੀਅਹ ਦੁੱਖ ਸੋ ਕਿਉਂ ਬਿਸਤਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕਾ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੀਵਡ ਆਪ ਤੇਵਡ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਾਸ ਰਹਾਉ ਹਰਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਣ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇਮਣ ਚਿਤਵੈ ਉਦਮ ਜਾਂ ਆਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜਕ ਆਗਾ ਕਰ ਤੁਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਹਿ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵਾ ਸਹਿ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵਾ ਕਵਨ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਸ ਆਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹ ਸਭ ਧਿਆਵਹ ਤੁਦ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ
ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ